0: ਗੁਰਨਾਨੀ ਤੇ ਆਪਣਾ ਦੂਜੇ
1: ਥੈਂਕ ਯੂ ਜੀ, ਥੈਂਕ ਯੂ ਸੋ ਮਚ ਯੂ ਮੇਕ ਮਾਈ ਡੇ।
0: ਕਹਿੰਦਾ ਚਾਰ ਇਹਨਾਂ ਦੇ ਪੱਤਰਕਾਰ ਕਰਾਣਾ, ਕਹਿੰਦਾ ਉਹਦਾ ਤੇ ਇੱਕ ਗੁਰਨਾਨੀ ਤੇ ਇੱਕ ਜਿਹੜਾ ਪੜ੍ਹਦਾ ਹੋਰ ਯਕੀਨ ਆ ਉਹਦਾ
1: ਮਿੰਟੂ ਗੁਰਸੇ ਜੀ ਕਿੱਦਾਂ ਸਾਹਿਬ ਹਾਂਜੀ
0: ਨਹੀਂ ਇੱਕ ਜਿਹੜਾ ਨਿਊਜ਼ ਰੀਡਰ ਆ ਕੀ ਨਾ
1: ਚਰਨਜੀਤ ਸਿੰਘ ਜੋਗੀ
0: ਕਿਹਦਾ ਸਿਕਸ ਸਟਾਰ ਫੂਲ ਨੰਪੂਰ ਦਾ ਰੇਡੀਓ ਲਾ ਦੇਗਾ।
1: ਵਾਹ ਜੀ ਵਾਹ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ। ਸਵੇਰੇ ਰੀਮਾ ਗੋਗਰਾਨੀ ਜੀ, ਚਰਨਜੀਤ ਸਿੰਘ ਜੋਗੀ ਖਬਰਾਂ ਪੇਸ਼ ਕਰਦੇ ਨੇ, ਦੋ ਪੱਤਰਕਾਰ ਏ ਅਕੀਦਾ ਸਾਹਿਬ ਤੇ ਮਿੰਟੂ ਜੀ। ਸ਼ਾਮ ਨੂੰ ਪੱਟੀ ਸਾਹਿਬ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਆਉਂਦੇ ਨੇ, ਅੰਜੂ ਜੀ ਮੇਰਾ ਸਾਥ ਦਿੰਦੇ ਨੇ, ਕਰਨ ਟੈਕਨੀਸ਼ੀਅਨ ਐਜ ਬੈਠਦੇ ਨੇ ਸਵੇਰੇ 11 ਤੋਂ 12 10 ਤੋਂ 12 ਅਰਸ਼ ਐਜ ਏ ਟੈਕਨੀਸ਼ੀਅਨ ਵੀ ਸਾਥ ਦਿੰਦੇ ਨੇ, ਨਾਲ ਆਪਣਾ ਕੰਮ ਵੀ ਕਰਦੇ ਨੇ। ਸੋ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ। ਰਣਜੀਤ ਰਾਣਾ ਜੀ ਜਗਰਾਓ ਤੋਂ ਆਉਂਦੇ ਨੇ, ਕੁੱਲ ਮਿਲਾ ਕੇ ਸਾਡੀ ਟੀਮ ਸਵੀ ਸਤਪਾਲ ਸਿੰਘ ਜੌਲ ਅੱਜਕੱਲ ਚੋਣਾਂ ਦੇ ਵਿਚ ਬਿਜ਼ੀ ਨੇ, ਤੇ ਕੁਝ ਹੋਰ ਵੀ ਸਮੇਂ ਦਰ ਸਮੇਂ ਸਾਡੇ ਜਿਹੜੇ ਨੇ ਟਾਕ ਸ਼ੋਅ ਤੁਸੀਂ ਸੁਣਦੇ ਰਹਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਇਨ੍ਹਾਂ ਸ਼ਬਦਾਂ ਦੇ ਨਾਲ ਸਾਨੂੰ ਨਵਾਜਿਆ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਕਿਦਾ ਸਾਹਿਬ ਜਿਹੜਾ ਰੌਲਾ ਪਿਆ ਹੋਇਆ 2000 ਤੋਂ ਵੱਧ ਦੀ UPI ਪੇਮੈਂਟ ਤੇ 0.4 ਫੀਸਦੀ ਟੈਕਸ, ਵੈਸੇ ਤਾਂ ਮੈਂ ਹੈਰਾਨ ਹਾਂ, ਆਪਾਂ ਜਦੋਂ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ ਤੇ ਕਈ ਵੀਰਾਂ ਨੂੰ ਇੱਥੇ ਮਿਰਚਾਂ ਐਵੇਂ ਲੱਗ ਜਾਂਦੀਆਂ ਨੇ, ਪਤਾ ਨਹੀਂ ਉਨ੍ਹਾਂ ਦੇ ਨਜ਼ਦੀਕੀ ਬਹੁਤ ਹੀ ਜ਼ਿਆਦਾ ਰਿਸ਼ਤੇ ਨੇ ਉਨ੍ਹਾਂ ਦੇ ਨਾਲ। 0.4 ਭਾਵੇਂ 0.1 ਵੀ ਹੋਵੇ ਨਾ, ਐਟ ਦੀ ਐਂਡ ਜਦੋਂ ਸਾਲਾਂ ਬੱਧੀ ਜਾ ਕੇ ਕੈਲਕੂਲੇਸ਼ਨ ਕਰੀਏ ਨਾ, ਉਹ ਚਾਈਨੀ ਕਹਾਵਤ ਹੈ ਜੀ, ਸੇਬ ਪੈਨੀ ਸੇਬ ਅਨਦਰ ਪੈਨੀ, ਪੈਨੀ ਪੈਨੀ ਦੇ ਨਾਲ, ਤੁਮਕੇ ਤੁਮਕੇ ਨਾਲ, ਜਿਹੜੀ ਆ ਬੂੰਦ ਬੂੰਦ ਦੇ ਨਾਲ ਜਿਹੜਾ ਹੈ ਉਹ ਸਮੁੰਦਰ ਭਰਦਾ ਹੈ। 0.4 ਫੀਸਦੀ ਟੈਕਸ ਲਾਉਣ ਤੇ ਰੋਕ ਲਾਉਣ ਤੇ ਸੁਪਰੀਮ ਕੋਰਟ ਵੱਲੋਂ ਇਨਕਾਰ, ਕੀ ਕਹਿਣਾ ਚਾਹੋਗੇ?
2: ਕਰੋੜਾਂ ਰੁਪਏ ਇਕੱਠਾ ਹੋ ਜਾਂਦਾ ਚਾਹੁੰਦਾ ਸਾਹਿਬ, ਜਿਹੜਾ ਤੁਸੀਂ ਦੇਖਣਾ ਭਾਰਤ ਵਿਚ, ਕੈਨੇਡਾ ਮੈਨੂੰ ਪਤਾ ਨੀ ਸਰ, ਤੇ ਇੰਡੀਆ ਦੇ ਵਿਚ ਕੀ ਹੁੰਦਾ ਕਿ ਸੇਲ ਲੱਗੀ ਹੁੰਦੀ ਆ ਜੀ, ਆ ਸੇਲ ਹੈਗੀ ਆ ਜੀ 399 ਰੁਪਏ ਦਾ ਸੂਟ ਹੈ ਜੀ, 99 ਰੁਪਏ, 99 ਨਾਲ ਲਿਖਦੇ ਆ, 99 ਰੁਪਏ, 299 ਰੁਪਏ, 99 ਨਾਲ ਲਿਖ, ਜਾਂ 59 ਰੁਪਏ, ਜਾਂ 49 ਰੁਪਏ, ਮਤਲਬ ਕਿ ਉਹ ਉੱਥੇ ਲਿਖਣਗੇ, 1 ਰੁਪਇਆ ਨਾ ਕਿਸੇ ਕੋਲ ਹੁੰਦਾ ਨਾ ਕੋਈ ਮੋੜਦਾ, ਤੇ ਉਹ ਇੱਕ ਬੰਦੇ ਨੇ ਉਹਦੀ ਕੀਤੀ ਸੀਗੀ ਰਿਸਰਚ, ਕਰੋੜਾਂ ਰੁਪਇਆ ਕਹਿੰਦੇ ਇਕੱਠਾ ਕਰ ਲੈਂਦੇ ਨੇ ਲੋਕ ਉਹ 1 ਰੁਪਏ ਦੇ ਨਾਲ,
1: ਇੱਥੇ ਪੈਨੀ ਦਾ ਚੱਕਰ
2: ਆ, 1 ਪੈਨੀ ਦਾ, ਤੇ ਆ ਗਈ 0.4 ਫੀਸਦੀ, ਤੇ 12 ਰੁਪਏ ਲੱਗਣਗੇ 2000 ਤੋਂ ਵੱਧ 3000 ਤੱਕ ਪੇਮੈਂਟ ਕਰਨ ਵਾਲੇ ਬੰਦੇ ਨੂੰ 12 ਰੁਪਏ, ਚਾਰ 12 ਰੁਪਏ ਬਹੁਤ ਹੁੰਦੇ ਆ ਜੇ ਆਪਾਂ ਦੇਖਦੇ ਹਾਂ, ਲਾਰਜ ਸਕੇਲ ਦੇਖਦੇ ਹਾਂ ਆਪਾਂ। ਹੁਣ ਮੈਨੂੰ ਦੁੱਖ ਇਸ ਕਰਕੇ ਹੋਇਆ ਕਿ ਸੁਪਰੀਮ ਕੋਰਟ ਨੇ ਇਸ ਕੇਸ ਸੁਣਿਆ, ਸੁਣ ਕੇ ਪਟੀਸ਼ਨ ਰੱਦ ਕਰਤੀ, ਕਹਿੰਦੇ ਵੀ ਨਹੀਂ ਨਹੀਂ ਇਹ ਅਸੀਂ ਨੀ ਇੱਥੇ ਰੋਕ ਲਾਉਂਦੇ ਹੈਗੇ। ਮਾਨਯੋਗ ਸੁਪਰੀਮ ਕੋਰਟ ਜਿਵੇਂ ਕਿ ਬੀ ਟੀਮ ਦੀ, ਸਰਕਾਰ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਅੱਜ ਕੱਲ, ਤੇ ਸ਼ਰਮਾ ਜੀ ਦੇ ਉੱਪਰ ਇਲਜ਼ਾਮ ਤਾਂ ਬਹੁਤ ਲੱਗ ਰਹੇ ਨੇ ਕਿ ਇਲਜ਼ਾਮ, ਤੇ ਅਸੀਂ ਤਾਂ ਨੀ ਇਸ ਗੱਲ ਨੂੰ ਬਹੁਤਾ ਇਲਜ਼ਾਮ ਤਰਾਸੀ ਕਰਦੇ, ਪਰ ਜਿਵੇਂ ਦੇ ਸਾਡੇ ਕੋਲ ਸਾਹਮਣੇ ਸਪਸ਼ਟ ਗੱਲ ਆ ਰਹੀ ਆ, ਹੁਣ ਇਹ ਲੋਕ ਹਿੱਤ ਦਾ ਮਾਮਲਾ ਹੈਗਾ, ਲੋਕ ਪੱਖੀ ਮਾਮਲਾ ਹੈਗਾ, ਤੇ ਲੋਕ ਹਿੱਤ ਦੇ ਮਾਮਲੇ ਦੇ ਸੰਦਰਭ ਵਿੱਚ ਮਾਨ ਜੋ ਸੁਪਰੀਮ ਕੋਰਟ ਜੇ ਆਪਣਾ ਹੱਥ ਖਿੱਚੇ ਪਿੱਛੇ ਖਿੱਚ ਲੈਣਗੇ ਤੇ ਬਾਕੀ ਰਹੇਗੀ ਕਿਆ ਪਿੱਛੇ ਫਿਰ? ਕਿਉਂਕਿ ਜੇ ਪਹਿਲੀ ਗੱਲ ਤਾਂ ਹੁੰਦੀ ਆ ਜੀ ਕਿ ਸੱਤਾ ਪੱਖ ਨੇ ਤਾਂ ਆਪਣਾ ਕੰਮ ਕਰਨਾ ਹੁੰਦਾ, ਦੂਜਾ ਹੁੰਦੀ ਆ ਵਿਰੋਧੀ ਧਿਰ ਦਾ ਨੇਤਾ ਹੁੰਦਾ ਲੋਕ ਸਭਾ ਦੇ ਵਿੱਚ, ਉਹਨੇ ਲੋਕ ਹਿੱਤ ਦੀ ਗੱਲ ਕਰਨੀ ਹੁੰਦੀ ਆ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਨੇ ਵੀ ਲੋਕ ਹਿੱਤ ਦੀ ਗੱਲ ਕਰਨੀ ਹੁੰਦੀ ਆ, ਤੇ ਫਿਰ ਮੀਡੀਆ ਦੇ ਲੋਕ ਹਿੱਤ ਦੀ ਗੱਲ ਕਰਨੀ ਹੁੰਦੀ ਆ, ਮੀਡੀਆ ਨੂੰ ਤਾਂ ਇਹਨਾਂ ਨੇ ਖਰੀਦ ਲਿਆ, ਤੇ ਰਾਹੁਲ ਗਾਂਧੀ ਨੂੰ ਪਾਗਲ ਆਖੀ ਜਾਂਦੇ ਆ, ਬੱਚਾ ਇਹ ਤਾਂ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ, ਮਲਕਾਜਨ ਖੜਗੇ ਨੂੰ ਵੈਸੇ ਉਹਦੀ ਰੈਲੀ ਜਾਂਦਾ ਉਹ ਵਿਚਾਰਾ, ਉੱਥੇ ਰੈਲੀ ਤੇ ਜਾ ਕੇ ਪਿੱਛੋਂ ਕੋਈ ਰਾਮ ਸੈਨਾ ਜਾਂਦੀ ਆ ਉਹਦੀ ਆਪਣਾ ਸ਼ੁੱਧੀ ਕਰਦੀ ਆ ਉਹਦੀ, ਵੀ ਉਹਦਾ ਬੰਦੇ ਦਲਤ ਹੈਗਾ, ਉਹਦਾ ਭਾਰਤ ਦੇ ਵੈਸੇ ਹੀ ਕਾਬਲ ਨਹੀਂ ਹੈਗਾ, ਭਾਰਤ ਦੇ ਲੋਕਾਂ ਲਈ ਉਹਨੂੰ ਏਦਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਗੱਲ ਰਹਿ ਗਈ ਸੁਪਰੀਮ ਕੋਰਟ ਦੀ, ਮੀਡੀਆ ਦਾ ਗੋਦੀ ਬਣੀ ਗਿਆ ਨਾ, ਗੱਲ ਰਹਿ ਗਈ ਸੁਪਰੀਮ ਕੋਰਟ ਦੀ, ਹੁਣ ਸੁਪਰੀਮ ਕੋਰਟ ਵੀ ਏਡਾ ਵੱਡਾ ਮੁੱਦਾ ਹੈਗਾ ਕਿ ਤੁਸੀਂ ਕਹਿੰਦੇ ਜੀ ਇਸ ਤਾਂ ਇਸ ਤੇ ਰੋਕ ਲਾਉਣ ਦੀ ਵੀ ਇਨਕਾਰ ਹੈ, ਸੁਣਤਾ ਲੋਕਾਂ ਦੀ ਗੱਲ, ਤੁਸੀਂ ਯਕਦਮ ਥੋੜਾ ਕਹਿ ਸਕਦੇ ਹੋ ਵੀ ਹਲੇ ਕੱਲ ਦਾ ਮਾਮਲਾ ਇਹ, ਤੁਸੀਂ ਲੋਕਾਂ ਦੀ ਗੱਲ ਸੁਣੋ ਚੀਫ਼ ਜਸਟਿਸ ਸਾਹਿਬ, ਸੁਣ ਕੇ ਇਸ ਗੱਲ ਨੂੰ ਪੂਰੀ ਤਰ੍ਹਾਂ ਵਿਚਾਰੋ ਨਾ, ਲੋਕ ਹਿੱਤ ਦੀ ਲੋਕਾਂ ਦੇ ਖਿਲਾਫ਼ ਕਿੰਨੀ ਗੱਲ ਜਾ ਰਹੀ ਹੈ ਇਹ, ਪਹਿਲਾਂ ਲੋਕ ਟਿੱਚਦੇ ਕੇ ਤੁਸੀਂ ਚਲਾਉਂਦੇ ਹੋ। ਅੱਛਾ ਇੰਟਰਸਟਿੰਗ ਗੱਲ ਇਹ ਸਾਹਮਣੇ ਆਈ, ਅੱਜ ਕੱਲ UPI ਦੇ ਪੱਖ ਵਿੱਚ ਐਡ ਚੱਲਣ ਲੱਗ ਪਈ ਹੈ TV ਚੈਨਲਾਂ ਤੇ, ਅੱਜ ਕੱਲ ਐਡ ਚੱਲ ਰਹੀ ਹੈ TV ਚੈਨਲਾਂ ਦੇ ਉੱਪਰ ਵੀ UPI ਜੀ ਹਮ ਲੇਂਗੇ ਖਰੀਦੇਂਗੇ ਜੀ, ਹਮ ਗੁਬਾਰੇ ਲੇਂਗੇ ਗੁਬਾਰਾ ਲੇਂਗੇ ਫਲਾਣਾ ਲੇਂਗੇ ਹਮਾਰਾ ਲੇਂਗੇ, ਜੋ ਆਪਣਾ ਕਰੋ ਜੀ UPI ਦੇ ਪੇਮੈਂਟ। ਹੁਣ ਤੁਸੀਂ ਗੁਬਾਰੇ ਲੈ ਕੇ UPI ਨੇ ਪੇਮੈਂਟ ਕਰਨ ਦੀ ਗੱਲ ਚਲਾ ਰਹੇ ਹੋ ਮੀਡੀਆ ਵਿੱਚ, ਤੁਸੀਂ ਉੱਥੇ ਲਾ ਰਹੇ ਹੋ ਐਡ।

0: ਪੁਰਾਣੇ ਸਮੇਂ ਦੇ ਬਹੁਤ ਦੇਰ ਹੋ ਗਏ ਦੇਖਦੇ ਹੋ, ਕਿਸੇ ਨੇ ਗੱਲ ਕਹੀ ਸੀ ਕਹਿੰਦੇ 299 ਤਾਂ ਮਤਲਬ ਇਹ ਹੁੰਦਾ ਸੀ ਕਿ ਐਗਜੈਕਟ ਪ੍ਰਾਈਸ ਆ ਉਹ ਕਸਟਮਰ ਨੂੰ ਕਨਫਿਊਜ਼ ਨਹੀਂ ਹੁੰਦਾ, ਉਹ ਤਾਂ ਪਾਉਂਦੇ ਹੁੰਦੇ ਸੀ ਕਹਿੰਦੇ
1: ਪੈਨੀ ਵਾਪਸ ਦਿੰਦੇ ਸੀ ਤੇ ਪੈਨੀ ਲੈਂਦੇ ਵੀ ਸੀ।
0: ਹਾਂਜੀ ਹੁਣ ਵੀ ਸੋਰੀ
1: ਹੁਣ ਕੱਟਤੀ ਹੈ ਨਾ ਪੈਨੀ, ਬੰਦ ਕਰ ਦਿੱਤੀ ਹੁਣ।
0: ਬੀਜੀ ਇੱਕ ਮਿੰਟ ਦਿਓ, ਇੱਕ ਮਿੰਟ ਦਿਓ, ਮੈਂ ਨਾ ਕਿਸੇ ਸਟੋਰ ਚ ਗਿਆ ਸੀ, ਉੱਥੇ ਮੇਰੇ ਕੋਲ ਆਪਣੇ $19.05 ਬਣੇ ਸੀ, ਮੈਨੂੰ ਕਹਿੰਦੇ 5 ਸੈਂਟ ਹੈਗੇ, ਮੈਂ ਨਹੀਂ ਜੀ, ਉਹਨਾਂ ਨੇ 95 ਸੈਂਟ ਮੋੜੇ ਤੇ 5 ਸੈਂਟ ਕੱਟੇ
1: ਕਰਦੇ ਜੀ। ਮੇਰੇ ਨਾਲ ਵੀ ਹੋਇਆ ਸੀ, ਮੈਂ $20 ਦਾ ਨੋਟ ਤੋੜਿਆ ਸੀ ਅਗਲੇ ਨੇ। ਮਿਹਰਬਾਨੀ, ਮੈਂ ਸੁਣਾ ਚੁੱਕਾ ਜੀ, ਅਗਲੇ ਨੇ ਦੇਣਾ। ਕਾਊਂਟਰ ਤੇ ਖਲੋਤੀ ਹੋਈ ਜਿਹੜੀ ਲੜਕੀ ਆ ਉਹਨੇ ਹਿਸਾਬ ਕਰਨਾ, ਉਹਨੇ ਹਿਸਾਬ ਦੇਣਾ, ਉਹਨੇ ਟਿੱਲ ਜਿਹੜੀ ਆ ਅਗਲੇ ਨੂੰ ਦੇਣੀ ਆ ਜਿਹੜੀ ਆ ਟਿੱਲ, ਤੇ ਉਹਨੇ ਪੂਰੀ ਲੈਣੀ ਆ, ਤੇ ਉਹਦੇ ਵਿਚ ਇੱਕ ਪੈਨੀ ਦਾ ਵੀ ਅਗਲੇ ਕਹਿੰਦੇ ਕਿ ਹੇਰਾ ਫੇਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਲੱਖਾਂ ਕਸਟਮਰ ਵੱਡੇ ਵੱਡੇ ਸਟੋਰਾਂ ਦੇ ਵਿਚ ਆਉਂਦੇ ਨੇ ਤੇ ਲੱਖਾਂ ਪੈਨੀਆਂ ਜਿਹੜੀਆਂ ਸਨ ਉਹ ਪੈਨੀ ਬੰਦ ਹੋ ਗਈ ਜੀ, ਹੁਣ ਕੁਝ ਸੈਂਟਾਂ ਦੇ ਵਿਚ ਗੱਲਬਾਤ ਹੁੰਦੀ ਹੈ। ਸੋ ਐਨੀਵੇ 9058131320952 813-1320, ਤੇ ਹੁਣ ਆਪਾਂ ਕਰਦੇ ਹਾਂ ਜੀ ਗੱਲਬਾਤ ਪੰਜਾਬ ਤੋਂ। ਰੀਮਾ ਗੁਗਲਾਨੀ ਜੀ ਖਬਰਾਂ ਲੈ ਕੇ ਹਾਜ਼ਰ ਹੋਣਗੇ ਬ੍ਰੇਕ ਤੋਂ ਬਾਅਦ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਪੀਲ ਰੈਨੋਵੇਸ਼ਨ ਦਾ ਪੈਗਾਮ, ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
3: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
4: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ?
5: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ, ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
4: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 6473825500।
6: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
7: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 4168188900,
6: ਔਰ ਵਿਜ਼ਿਟ www.kalidanpaving.com।

0: ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਮਲਟੀਪਲ ਲੋਕੇਸ਼ਨਸ ਇਨ ਜੀਟੀਏ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ rajdhanisweets.ca।
1: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ।
2: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ at 5758 Dixie Road intersection 4

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ. ਫਾਰ ਬੁਕਿੰਗ ਕਾਲ 416-433-9191.
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ.
3: 647-88-6000.
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ.
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ.
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ. ਕਾਲ 647-88-6000 ਔਰ ਵਿਜ਼ਿਟ NRIMB.com.
5: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ. ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ.
6: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ.
5: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜਿਊਲਰ ਕੋਲ. ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ. ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ.
6: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ. 12 ਚੂੜੀਆਂ ਉਹਨੂੰ ਵੀ ਲੈ ਦਾਂਗੇ.
5: ਤੇ ਮੇਰੇ ਜੀਜੇ ਲਈ ਘੜੀ?
6: ਆਹੋ, ਅਸ਼ੋਕ ਜਿਊਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ.
5: ਚਲੋ ਫਿਰ ਛੇਤੀ ਚਲੋ, ਅਸ਼ੋਕ ਜਿਊਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ. ਫੋਨ ਨੰਬਰ ਹੈ 9056714290.
7: Hey, hi. क्या हाल है तुम सबका यार?
8: अरे जुगनू, कहाँ टिमटिमाते हो यार, आजकल तो दिखते भी नहीं.
7: बस यार, वो घर खरीदने के चक्कर में ना टेंशन हुई पड़ी है.
8: चल, तेरी टेंशन दूर करते हैं. यू रिमेम्बर अर्श चावला?
7: हाँ यार, नाम तो सुना है.
8: अबे नाम सुना है तो काम भी सुन ले. रीमैक्स का टॉप प्रोड्यूसर है. रेजिडेंशियल, प्री कंस्ट्रक्शन, कमर्शियल, बाय, सेल, इन्वेस्ट, यू नेम इट, ही गॉट इट. व्हेन यू हैव गॉट अर्श चावला बाय योर साइड, योर ड्रीम प्रॉपर्टी परचेस इज जस्ट एज इजी एज सीन, लाइक, बाय. कॉल अर्श चावला एट 416-303-1515. 416-303-1515. तुहाडा अपना अर्श चावला.
9: पंजाबी दिल, अंग्रेजी वाइब, CJMR इज बैक अलाइव. CJMR 1320 आ गया ओए, छा गया ओए.
10: यू आर लिसनिंग टू CNN टोरंटो, चावला न्यूज नेटवर्क टोरंटो.
11: CJMR 1320 AM फ्रीक्वेंसी रेडियो प्रोग्राम, टीवी प्रोग्राम रंगला पंजाब में आपकी होस्ट हैं दोस्त संजू सिक्का. पेशे खिदमत है आपकी नजर में आज के मुख्य समाचार. सबसे पहले, अपना तापमान 18 डिग्री सेंटीग्रेड है और कल हाईएस्ट 22, लोएस्ट 14 रहेगा. काफी क्लाउडी डे. खबरों की सुर्खियां आप सबके खिदमत में. अमेरिका के प्रेसिडेंट डोनाल्ड ट्रंप ने कहा है कि वो उम्मीद कर रहे हैं कि कनाडा की ट्रेड डील कुछ हफ्तों के अंदर अंदर संपन्न होगी. हालांकि जो है इम्पोर्ट का बैन अभी भी ट्यूजडे रात से शुरू होने वाला है. जी हाँ, कुछ ही घंटे रह गए हैं बैन होने का, इम्पोर्ट बैन कनेडियन गुड्स के ऊपर, जो कि प्रभावित होगा. यूएस प्रेसिडेंट डोनाल्ड ट्रंप ने सोमवार को कहा. फिर भी मुझे लगता है कि आने वाले हफ्तों में कनाडा के साथ ट्रेड डील बन सकती है. रिपोर्टर्स के साथ ओवल ऑफिस में बातचीत करते हुए डोनाल्ड ट्रंप ने कहा कि कनेडियन साइड जो है वो उनको उम्मीद है कि उनसे कांटेक्ट करेगी और आने वाले 3 या 4 हफ्तों में यूनाइटेड स्टेट्स विल विन एवरीथिंग, यानी कि अमेरिका की जीत होगी. वो आएंगे, हमसे बातचीत करेंगे और हमें सॉरी भी कहेंगे. ट्रंप ने कहा कि उन्होंने अमेरिका को बहुत बुरी तरह ट्रीट किया है. आई थिंक डील जो है वो बन जाएगी, लेकिन हम कोशिश करेंगे कि डील जो है वो फेयर रहे. ट्रंप ने बैन किए हैं, प्रभावित हुए हैं अल्कोहलिक ड्रिंक्स, डेयरी प्रोडक्ट्स और मोटरसाइकिल्स. और ये जो डील है, जैसे मैंने कहा कि बैन शुरू होने वाले हैं आज रात से. इसके साथ ही साथ ऑन्टेरियो की यूनिवर्सिटी, गोल्फ यूनिवर्सिटी में होमकमिंग सेलिब्रेशन के दौरान काफी ज्यादा सड़कों पर उतर आए स्टूडेंट्स और काफी हंगामा हुआ, जिससे कि गोल्फ का मेयर भी खासा नाराज और कंसर्न है. एक स्टूडेंट एट ऑन्टेरियो स्कूल में कहा कि शनिवार को हजारों ही जो थे स्टूडेंट्स पहुंचे और वहां पे पार्टी हुई चांसलर्स वे के ऊपर. अनसैंक्शन और इलीगल के तरीके से स्टूडेंट्स आए और काफी लड़ाइयां और चीख और शोर शराबा भी सड़कों पर देखा गया. स्टेलको कंपनी ले ऑफ करने वाली है करीब करीब 350 स्टील वर्कर्स हैमिल्टन प्लांट में, यूनियन का कहना है. यूनाइटेड स्टील वर्कर्स लोकल 1005 ने पुष्टि की इस बात की कि प्लांट ले ऑफ सोमवार को आफ्टरनून से है, लेकिन इसके अलावा उन्होंने कोई और अतिरिक्त सूचना नहीं दी है. कैनेडा वाइड वारंट उस व्यक्ति के लिए जिसके ऊपर लाइफ सेंटेंसिंग जेल के अंदर सजा हुई है, उसको मर्डर के केस में उसकी तलाश जारी है. मेसन जेनकिंस जो 49 वर्ष के हैं, उन्होंने कोलिंस बे इंस्टीट्यूशन किंगसन को 24 सितंबर में छोड़ा. लाइफ सेंटेंस डिग्री, फर्स्ट डिग्री मर्डर के ऊपर और ड्रग पोजेशन के ऊपर, ड्रग ट्रैफिकिंग के ऊपर उनके ऊपर इल्जाम थे और पुलिस अब है इस व्यक्ति के तलाश में है. واکس ویگن کمپنی نے ریکال کیے ہیں قریب 3 ملین وہیکلز پاسبل سٹیئرنگ پرابلم کو لے کر. اس میں کم سے کم 35,300 وہیکلز 2018 ماڈل آف ایٹلس اینڈ ٹیگوان پربھاوت ہوئے. واکس ویگن کینیڈا نے کہا ہے کہ ہم نے ہر ویکتی کو جس کی کار میں پرابلم ہے اس کو اطلاع کر دیا ہے اور ایک پرائیویٹ ڈیلر جو ہے جو کہ ان کو نے نکت کیا ہے ان کی گاڑیوں کو ٹھیک کریں گے. ویڈیو دکھاتا ہے کس طرح سے ایک چوری کی گئی ٹی ٹی سی بس کو ایک ڈرائیور چلا رہا ہے ان کے اسٹوریج لاٹ سے نکالنے کے بعد, اور کہا کہ بہت ہی بڑا کرمنل ایکٹ ہے. اس کے اوپر ٹی ٹی سی کے سی او نے کہا کہ ہم سخت جو ہے ایکشن لیں گے. لیبل دیکھتے ہیں, اگر آپ میڈ ان کینیڈا تو ضروری نہیں ہے کہ میڈ ان کینیڈا پروڈکٹ پورا کا پورا میڈ ان کینیڈا ہی کیوں نہ ہو. ہو سکتا ہے اس کے پروڈیوس کسی اور پرانت میں یا مے بی امریکہ میں ہی بنے ہوں. آن گوئنگ ٹریڈ وار جو امریکہ کے ساتھ چل رہی ہے اس میں کینیڈا لوگوں کو پروتساہت کیا جا رہا ہے کہ بائی لوکل کرے. اس میں سے 100% کینیڈین یا پھر لیبل کی چینج میں ڈیمانڈ بھی اس کے بارے میں بھی کیا جا رہا ہے. آنٹیریو کے پریمیئر ڈگ فورڈ کہتے ہیں البرٹنز کو کہ جو ہم کی ریفرینڈم ہے کہ ہم کینیڈا سے وہ الگ ہونا چاہتے ہیں. انہوں نے کہا کہ یونائٹیڈ وی اسٹینڈ, ہمیں ایک جٹ ہو کر رہنا چاہیے. اور وہ کہہ رہے ہیں کہ آئی لو آل البرٹنز, ہمیں کہا کہ ہم ایک دوسرے کے ساتھ ایک جٹ ہو کر رہیں نہ کہ بٹوارا. کینیڈا نے ایکسٹینڈ کر دیا اپنا ٹریول ریسٹرکشن لنک ٹو ایبولا آؤٹ بریک آنے والے 60 دنوں کے, اور جہاں پہ کہ ہیلتھ منسٹری نے کہا ہے کہ ڈیموکریٹک ریپبلک آف کانگو نے ریلیز کیا نئے ڈاٹا جس میں انہوں نے بتایا کہ قریب 8,000 کیسز کے وائرس کے وہاں پہ چل رہے ہیں. جو لوگ بھی یوگینڈا, ساؤتھ سوڈان, ڈیموکریٹک ریپبلک آف کانگو سے آتے ہیں ان کا ٹریولنگ کینیڈا میں مئی سے بین تھا, اور انہوں نے اب اس بین کو 27 نومبر تک اور ایکسٹینڈ کر دیا ہے. جو ویکتی نجر اسیسینیشن کے لیے الزام ہے جس کے اوپر, اس کو ایف بی آئی کی موسٹ وانٹیڈ لسٹ میں اس کا نام درج کر دیا گیا ہے. ایک ویکتی کو چارج کیا گیا کنیکشن میں 2023 اسیسینیشن آف ہردیپ سنگھ نجر, برٹش کولمبیا میں. ہم سارے ہی جانتے ہیں کہ ان کا مرڈر ہوا تھا. فیڈرل بیورو آف انویسٹیگیشن نے 10 موسٹ وانٹیڈ کی لسٹ میں اس ویکتی کا نام ہے. ستیندرجیت سنگھ, جن کو گولڈی برار بھی کہتے ہیں, ان کو چارج کیا گیا تھا جولائی میں. آرڈر تھا ان کو کہ انہوں نے سکھ ایکٹیویسٹ کی ہتیا کی تھی سری برٹش کولمبیا کے گردوارے کے سامنے. ایف بی آئی نے ریوارڈ کیا ہے اپ ٹو $1 million جو بھی ویکتی اس کی انفارمیشن دے گا ان کو. یہ تھا خبروں کا خاص بلٹن آپ سب کی خدمت میں. دیکھ رہے ہیں آپ, سن رہے ہیں آپ ریڈیو پروگرام رنگلا پنجاب میں, آپ کی ہوسٹ اینڈ دوست انجو سکھتا.
12: دوستو خبریں تسی پہلا چرنجیت سنگھ جوگی صاحب کی زبان نہیں سنیا, سوری ریما گوگلانی جی کی زبانی سنی, پھر اس تو بعد میرے کو خبریں سنی, پھر سردار گرنام سنگھ جی کی حاضر ہوئے, ہوں انجو جی کی زبانی خبریں تھی سنیا نے, اگلیاں ریما گوگلانی جی خبریں لے کے حاضر ہوں گے. اس تو بعد منٹو گرسری 8:26 ہوئے نے, تو انہوں خبروں سپانسر کر رہے ہیں رنگلا پنجاب ریڈیو پاؤنڈ سر شہر اناج مارٹ. اناج مارٹ کی گرینڈ اوپننگ تو بعد لگی ہوئی لائن جہاں نے, اجے بھی لوگ اپنی ڈیر ساری سیونگ کردے نے. اناج مارٹ تسی آ سکتے ہو 6141 بے فیلڈ روڈ یونٹ 42A نمبر 9059288855790598857.
11: جی, اوریکل کنسٹرکشن لمیٹڈ ایک کمپنی جو کہ تہاڈے گھر دی ایکسٹیریئر کنسٹرکشن تے میسنری جابز بہت ہی پروفیشنل طریقے دے نال کمپلیٹ کر کے دیندے نے. انہوں کا کہنا ہے کہ گرمیاں دی رت ہلے ختم ہون والی ہے, اس کر کے تہانوں ہر ایک جاب تے کافی ودیا ڈسکاؤنٹڈ ریٹس دینگے. کوئی بھی سٹون ورک ہے, انٹر لاکنگ, پیونگ, چمنی کا تسی ریپیئر کرانا چاہتے ہو, سٹیپس بنوانے نے, واک ویز بنوانے نے, فینس لگوانی نے, ایکسٹیریئر, کوئی بھی کنسٹرکشن ہے, بخوبی طریقے دے نال, خوبصورت طریقے دے نال لینڈسکیپنگ تھوڑی کمپلیٹ کر دینے, پول اتے آؤٹ ڈور سراؤنڈنگز نو بھی لینڈسکیپنگ کر دینے. بہت ہی ودیا بانڈیڈ اتے انشورڈ کمپنی ہے. کوالٹی ورک اینڈ پروفیشنل سروس ایٹ اوریکل کنسٹرکشن. کال 4164-6836.
12: مارٹن وچ گہنے دا شاندار شو روم اشوک جیلر 7198 ایئرپورٹ روڈ 9056-7492-90 تھیاڑا سپر مارکیٹ جو 3899 ٹرلانی سرکل 1 بلاک ساؤتھ آف ڈیری میسی ساگا تے واقع نے 9058249960. ہائی پوائنٹ دے مانو جی کہندے نے کہ رنگلا پنجاب دا حوالہ دے کے کوئی بھی فرنیچر تے ہتھ رکھو تانوں نراش نہیں توراں گے, فرنیچر دے کے توراں گے. 7550 کمبر سٹریٹ 6473285500. ایشیا گارڈن چائنیز ریسٹورینٹ عالی بن ازرین دے چوڑے بازار دے وچ ہے, اور چائنیز کھانا کھان دے شکینہ لی تسی انڈر لیکو لائسنس 416-799-83. پیونگ دیا کسی طرح دیا سیواواں لین لئی کیلڈن پیونگ ریزیڈینشل کمرشل انڈسٹریل ڈرائیو وے پارکنگ لاٹ ٹرک ٹرمینل سروس اسٹیشن جس بال جی نو 416-818 99 ਤੇ ਕਾਲ ਕਰ ਸਕਦੇ ਹੋ। ਸ਼ਾਹ ਟਰਾਂਸਪੋਰਟ ਹਾਇਰ ਕਰਿਆ ਜੀ ਏਜਡ ਡਰਾਈਵਰ ਕੰਪਨੀ ਅਤੇ ਕੰਪਨੀ ਡਰਾਈਵਰ ਦੇ ਨਾਲ ਟੀਮ ਡਰਾਈਵਰ ਦੋਨੋਂ ਨੰਬਰ ਕੰਪਨੀ ਡਰਾਈਵਰ ਸੋਲੋ ਵੀ ਚਾਹੀਦੇ ਨੇ। ਪੱਕੇ ਰਨ ਨੇ ਲੋਰੈਡੋ ਟੈਕਸਿਸ ਦੇ ਔਰ ਸਟੱਡੀ ਮਾਈਲ ਪੱਕੀ ਜੋਬ ਰਿਲਾਇਬਲ ਵਰਕ ਦੇ ਨਾਲ ਪੇਮੈਂਟ ਆਨ ਟਾਈਮ 416-903-8390।
11: ਫੈਮਿਲੀ ਮੈਟਰ ਦਾ ਕੋਈ ਲੀਗਲ ਇਸ਼ੂ ਹੈਗਾ ਜਾਂ ਫਿਰ ਇਮੀਗ੍ਰੇਸ਼ਨ ਦਾ ਮਸਲਾ ਜਾਂ ਕਿਸੇ ਹੋਰ ਲੀਗਲ ਪ੍ਰੋਬਲਮ ਵਿਚ ਫਸ ਗਏ ਹੋ ਜਿਹਦੇ ਵਿਚ ਕਮਰਸ਼ਲ ਲਿਟੀਗੇਸ਼ਨ ਇੰਪਲਾਇਮੈਂਟ ਤੇ ਲਾਅ ਦੇ ਵੀ ਮਾਹਿਰ ਹੈਗੀ ਇਹਨਾਂ ਦੀ ਟੀਮ, ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਦੇ ਵਿਚ ਗੱਲਬਾਤ ਕਰ ਸਕਦੇ ਹੈਗੇ ਹੋ, ਤਾਂ ਕਾਲ ਕਰੋ ਉਹਨਾਂ ਦੀ ਵੈਰੀ ਪ੍ਰੋਫੈਸ਼ਨਲ ਟੀਮ ਆਫ ਲਾਇਰਸ ਨਨੂਆ ਯੋਫੀ ਲਾਇਰਸ। ਨੰਬਰ ਟੂ ਕਾਲ ਦੈਮ 6477936889।
12: ਚਲੋ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਖਬਰਾਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਉਸ ਤੋਂ ਬਾਅਦ ਰਾਈਟ ਵੇ ਖਬਰਾਂ ਤੋਂ ਬਾਅਦ ਤੁਹਾਨੂੰ ਪੰਜਾਬ ਲੈ ਚੱਲਾਂਗੇ। ਮੇਰੇ ਨਾਲ ਹਾਜ਼ਰ ਹੋਣਗੇ ਪੰਜਾਬ ਤੋਂ ਜਨਾਬ ਸਰਦਾਰ ਗੁਰਨਾਮ ਸੋਰੀ ਬਲਜਿੰਦਰ ਸਿੰਘ ਉਰਫ ਮਿੰਟੂ ਗੁਰਸਰੀਆ। ਲੋਪੇਸ਼ ਨੇ ਚੰਦ ਚੋਣਵੀਆਂ ਖਬਰਾਂ CGMR 1320 AM ਤੇ ਕੁਝ ਇਸ ਪ੍ਰਕਾਰ।
13: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
14: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਦੇ ਵਿਚ ਹੋਇਆ ਜਸ਼ਨ ਏ ਇਨਕਲਾਬ ਪ੍ਰੋਗਰਾਮ। ਲੋਕੀ ਪਹੁੰਚੇ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ। ਰਾਮਪਾਲ ਦੇ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਕੁਕਰਮ, ਮਾਮਲਾ ਹੋਇਆ ਦਰਜ। ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰਾਜਾ ਸਾਂਸੀ ਤੋਂ 7ਵੀਂ ਵਾਰ ਆਪਣਾ ਉਮੀਦਵਾਰ ਐਲਾਨਿਆ। ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਪੀਜ਼ੇ ਨਾਲੋਂ ਵੀ ਤੇਜ਼ ਹੋ ਰਹੀ ਹੈ ਨਸ਼ਿਆਂ ਦੀ ਹੋਮ ਡਿਲੀਵਰੀ। ਹੁਣ ਖਬਰਾਂ ਤਫਸੀਲ ਦੇ ਨਾਲ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਲੁਧਿਆਣਾ ਦੇ ਵਿਚ ਕਰਵਾਇਆ ਗਿਆ। ਜਸ਼ਨ ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ PAU ਗਰਾਊਂਡ ਤੋਂ ਸ਼ੁਰੂ ਹੋਇਆ। ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਕੋਈ 1 ਲੱਖ ਤੋਂ ਵੱਧ ਲੋਕ ਇਸ ਮੈਗਾ ਸਮਾਗਮ ਦੇ ਵਿਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਸ ਇਕੱਠ ਦਾ ਮੁੱਖ ਆਕਰਸ਼ਣ ਇਸ ਦਾ ਸਟੇਜ ਰਹੀ, ਜਿਸ ਨੂੰ ਬਿਲਕੁਲ ਸ਼ਹੀਦ ਭਗਤ ਸਿੰਘ ਦੇ ਘਰ ਵਾਂਗੂ ਹੀ ਡਿਜ਼ਾਈਨ ਕੀਤਾ ਗਿਆ ਸੀ। ਇਸ ਸਮਾਗਮ ਦੇ ਲਈ ਟ੍ਰੈਫਿਕ ਐਡਵਾਈਜ਼ਰੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਸੀ। ਲੋਕਾਂ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੀ। ਕਾਲੇ ਕੱਪੜੇ ਪਹਿਨਣ ਦੀ ਵੀ ਮਨਾਹੀ ਕਰ ਦਿੱਤੀ ਗਈ ਸੀ। ਪ੍ਰਸਿੱਧ ਕਲਾਕਾਰਾਂ ਵੱਲੋਂ ਦੇਸ਼ ਭਗਤੀ ਦੇ ਨਾਟਕ ਪੇਸ਼ ਕੀਤੇ ਗਏ। ਸਮਾਗਮ ਦੇ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਪੀਲੇ ਕੱਪੜੇ, ਪੀਲਾ ਕੁੜਤਾ ਪਜਾਮਾ ਤੇ ਪੀਲੀ ਪੱਗ ਪਹਿਨਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਸੀ, ਤਾਂ ਜੋ ਪੂਰਾ ਮੈਦਾਨ ਬਸੰਤੀ ਰੰਗਾਂ ਦੇ ਵਿਚ ਰੰਗਿਆ ਦਿਖਾਈ ਦੇਵੇ। ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ, ਬਸੰਤ ਕੌਰ ਤੇ ਪਰੀ ਪੰਦੇਰ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਸੋਨੀਪਤ ਵਿਚ ਰਾਮਪਾਲ ਦੇ ਸਤਲੋਕ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਛੇੜਛਾੜ ਦੇ ਦੋਸ਼ ਵਿਚ ਇਕ ਸੇਵਾਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੇਵਾਦਾਰ 4 ਦਿਨ ਪਹਿਲਾਂ ਹੀ ਇਸ ਆਸ਼ਰਮ ਦੇ ਵਿਚ ਆਇਆ ਸੀ। ਬੱਚਾ ਵੀ ਆਪਣੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਤੋਂ ਸੇਵਾ ਕਰਨ ਆਸ਼ਰਮ ਪਹੁੰਚਿਆ ਸੀ। ਇਹ ਘਟਨਾ 23 ਸਤੰਬਰ ਦੀ ਦੱਸੀ ਗਈ ਹੈ। ਘਟਨਾ ਤੋਂ ਬਾਅਦ ਆਸ਼ਰਮ ਤੋਂ ਹੀ ਕਿਸੇ ਨੇ ਡਾਇਲ 112 ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮਾਮਲਾ ਚਾਈਲਡ ਵੈਲਫੇਅਰ ਕਮੇਟੀ ਤੱਕ ਪਹੁੰਚਿਆ। ਹਾਲਾਂਕਿ ਬੱਚੇ ਦੇ ਪਰਿਵਾਰ ਨੇ ਪਹਿਲਾਂ ਸ਼ਿਕਾਇਤ ਦੇਣ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਚੇਅਰਮੈਨ ਅਨੀਤਾ ਸ਼ਰਮਾ ਦੀ ਸ਼ਿਕਾਇਤ ਤੇ 24 ਸਤੰਬਰ ਨੂੰ ਬੜੌਦਾ ਥਾਣੇ ਦੇ ਵਿਚ ਦੋਸ਼ੀ ਦੇ ਖਿਲਾਫ਼ BNS ਦੀ ਧਾਰਾ 74 ਤੇ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 25 ਸਤੰਬਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮਾਮਲੇ ਸਬੰਧੀ ਜਦੋਂ DCP ਜਤਿੰਦਰ ਗਹਿਲਾਵਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਚਾਈਲਡ ਵੈਲਫੇਅਰ ਕਮੇਟੀ ਰਾਹੀਂ ਧਨਾਨਾ ਆਸ਼ਰਮ ਵਿਚ ਬੱਚੇ ਦੇ ਨਾਲ ਕੁਕਰਮ ਤੇ ਛੇੜਛਾੜ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਬਰੋਦਾ ਥਾਣਾ ਮੁਖੀ ਟੀਮ ਦੇ ਨਾਲ ਆਸ਼ਰਮ ਪਹੁੰਚੇ ਤੇ 11 ਸਾਲਾ ਬੱਚੇ ਤੇ ਉਸਦੇ ਪਿਤਾ ਨੂੰ ਸੁਰੱਖਿਆ ਹੇਠ ਲਿਆ। ਚਾਈਲਡ ਵੈਲਫੇਅਰ ਕਮੇਟੀ ਦੀ ਮੈਂਬਰ ਅਨੀਤਾ ਸ਼ਰਮਾ ਰਾਹੀਂ ਬੱਚੇ ਦੀ ਕਾਉਂਸਲਿੰਗ ਕਰਵਾਈ ਗਈ ਔਰ ਉਸ ਨੂੰ ਮੈਡੀਕਲ ਜਾਂਚ ਦੇ ਲਈ PGI ਖਾਨਪੁਰ ਲਿਜਾਇਆ ਗਿਆ।
15: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
14: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਜਾ ਸਾਂਸੀ ਦੇ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਹਪੋਕੇ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਹਪੋਕੇ ਦੀ ਅਗਵਾਈ ਹੇਠਾਂ ਪੰਜਾਬ ਬਚਾਓ ਰੈਲੀ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ। ਰੈਲੀ ਦੇ ਵਿਚ ਪਹੁੰਚੇ ਹਜ਼ਾਰਾਂ ਦੇ ਇਕੱਠ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਸਿਆਸੀ ਹਮਲਿਆਂ ਦੀ ਝੜੀ ਲਗਾ ਦਿੱਤੀ। ਬਾਦਲ ਨੇ ਕਿਹਾ ਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਿਐ। ਸੂਬੇ ਦੇ ਵਿਚ ਵੱਧ ਰਹੇ ਨਸ਼ਿਆਂ ਤੇ ਕਾਨੂੰਨ ਵਿਵਸਥਾ ਦੀ ਬਦਤਰ ਸਥਿਤੀ ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਸ਼ਰੇਆਮ ਵਿਕ ਰਿਹਾ ਔਰ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਬਚਾਉਣਾ ਅਕਾਲੀ ਦਲ ਦਾ ਮੁੱਖ ਟੀਚਾ ਰਹੇਗਾ। ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆਂ ਦੇ ਲਈ ਇਹ ਚੁਣੌਤੀ ਹੈ ਔਰ ਅਸਲ ਫਰਕ ਇਸ ਗੱਲ ਦਾ ਹੁੰਦਾ ਹੈ ਕਿ ਸਰਕਾਰਾਂ ਇਸ ਦੇ ਨਾਲ ਕਿਵੇਂ ਨਜਿੱਠਦੀਆਂ ਨੇ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੌਰਾਨ ਨਾਭਾ ਪਹੁੰਚੇ ਭਾਟੀਆ ਇਹ ਜਵਾਬ ਉਸ ਵੇਲੇ ਦੇ ਰਹੇ ਸਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਜਪਾ ਨੇ ਹੁਣ ਤੱਕ ਆਪਣੇ ਕਿੰਨੇ ਸ਼ਾਸਿਤ ਰਾਜਾਂ ਨੂੰ ਨਸ਼ਾ ਮੁਕਤ ਬਣਾਇਆ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਰਗੀ ਸਮੱਸਿਆ ਦਾ ਪੂਰੀ ਤਰ੍ਹਾਂ ਖਾਤਮਾ ਕਿਸੇ ਇਕ ਸੂਬੇ ਦੇ ਵਿਚ ਨਹੀਂ ਹੋਇਆ, ਪਰ ਭਾਜਪਾ ਸ਼ਾਸਿਤ ਰਾਜਾਂ ਦੇ ਵਿਚ ਇਸ ਖਿਲਾਫ਼ ਸਖ਼ਤ ਔਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸੋਮਵਾਰ ਨੂੰ ਨਾਭਾ ਪਹੁੰਚੀ, ਜਿੱਥੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਦਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਤੇ ਹੋਰ ਨੌਜਵਾਨ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਕ ਹੋਰ ਸਵਾਲ ਦੇ ਜਵਾਬ ਵਿਚ ਜਦੋਂ ਪੱਤਰਕਾਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਨੇ, ਫਿਰ ਵੀ ਨਸ਼ੀਲੇ ਪਦਾਰਥ ਪੰਜਾਬ ਤੱਕ ਕਿਵੇਂ ਪਹੁੰਚ ਜਾਂਦੇ ਨੇ, ਤਾਂ ਪਾਰਟੀ ਨੇ ਕਿਹਾ ਕਿ ਸਰਹੱਦ ਬਾਹਰੋਂ ਨਸ਼ੇ ਆਉਣ ਦਾ ਮੁੱਦਾ ਆਪਣੀ ਥਾਂ ਹੈ, ਪਰ ਪੰਜਾਬ ਸਰਕਾਰ ਸੂਬੇ ਦੇ ਅੰਦਰ ਨਸ਼ਿਆਂ ਦੀ ਸਪਲਾਈ ਅਤੇ ਵੰਡ ਨੂੰ ਰੋਕਣ ਦੇ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਇਹ ਪੀਜ਼ਾ ਦੀ ਡਿਲੀਵਰੀ ਦੇ ਨਾਲੋਂ ਵੀ ਤੇਜ਼ੀ ਨਾਲ ਲੋਕਾਂ ਦੇ ਘਰਾਂ ਤੀਕਰ ਪਹੁੰਚ ਰਹੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
16: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
17: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
13: You're listening to CNN Toronto, Chavla News Network, Toronto.
18: Canada ਤੋਂ ਪੰਜਾਬ ਦੇ ਤਾਂ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ,
12: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਸੁਣ ਰਹੇ ਹੋ ਔਰ ਸਾਡੇ ਟੈਕਨੀਸ਼ੀਅਨ ਦੇ ਦੱਸਣ ਦੇ ਮੁਤਾਬਕ ਕੁਆਲਿਟੀ ਮੱਚ ਬੈਟਰ ਜਿਹੜੀ ਹੈ ਉਹਨਾਂ ਨੇ ਹੁਣ ਸਾਊਂਡ ਵਧੀ ਕਰ ਦਿੱਤੀ ਹੈ। ਸਾਡੇ ਟੈਕਨੀਸ਼ੀਅਨ ਦਾ, ਸਾਡੇ ਇੰਜੀਨੀਅਰ ਦਾ ਵੀ ਧੰਨਵਾਦ ਤੇ ਤੁਹਾਡੇ ਵੱਲੋਂ ਮਿਲੀ ਹੋਈ ਫੀਡਬੈਕ ਦਾ ਵੀ ਧੰਨਵਾਦ। ਸੋ ਤੁਸੀਂ ਆਫ ਏਅਰ ਕੋਈ ਵੀ ਗੱਲ ਕਰਨਾ ਚਾਹੋ 416-303-1515 ਤੇ ਕਾਲ ਕਰ ਸਕਦੇ ਹੋ। ਮਿੰਟੂ ਜੀ ਹਾਜ਼ਰ ਨੇ ਤੇ ਕਰ ਦੇਣਾ ਸਵਾਗਤ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ
19: ਜੀ ਸਾਰਿਆਂ ਨੂੰ।
12: ਕੀ ਹਾਲ ਚਾਲ, ਠੀਕ ਠਾਕ ਹੋ?
19: ਚਲੋ
12: ਠੀਕ ਚਾਹੀਦਾ ਜੀ। 9058131320 ਮੇਰਾ ਸਾਥ ਦੇ ਰਹੇ ਨੇ ਮੈਡਮ ਅੰਜੂ ਸਿੱਕਾ ਜੀ, ਔਰ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੀ ਹੋਟਲਾਈਨ ਤੇ ਮਿੰਟੂ ਗੁਰਸਰੀਆ ਜੀ। ਤੁਹਾਡਾ ਕੋਈ ਕੁਐਸਚਨ ਹੋਵੇ 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਹਾਂਜੀ ਹਾਂਜੀ ਜੀ
11: ਜੀ ਮਿੰਟੂ ਜੀ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਆਪ ਜੀ ਨੂੰ ਪੁੱਛਣਾ ਚਾਹਾਂਗੀ ਕਿ LPU ਦੀ ਜਿਹੜੀ ਯੂਨੀਵਰਸਿਟੀ ਦੀ ਹਿੰਸਾ ਉੱਤੇ ਸਰਕਾਰ ਨੇ ਜਵਾਬ ਦਿੱਤਾ ਹੈ ਜੀ, ਕੀ ਕਹਿਣਾ ਚਾਹੋਗੇ?
12: ਵੱਡਾ ਇਸ਼ੂ ਇਹ ਹੈ
11: ਜੀ।
19: ਦੇਖੋ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਘਟਨਾ ਵੀ ਨਹੀਂ ਆਪਾਂ ਕਹਿ ਸਕਦੇ ਹਾਂ ਕਿ ਘਟਨਾਵਾਂ ਵਾਪਰੀ
11: ਜੀ,
19: ਕਿਉਂਕਿ ਦੋ ਨੇ। LPU ਦੇ ਵਿਚ ਜ਼ਿਆਦਾ ਹੋਇਆ ਤੇ ਉਹ ਚੀਜ਼ ਜਿਹੜੀ ਆ ਹਾਈਲਾਈਟਡ ਵੀ ਜ਼ਿਆਦਾ ਹੋਈ ਆ। ਤਾਂ ਦੂਜੇ ਪਾਸੇ ਚਿਤਕਾਰਾ ਯੂਨੀਵਰਸਿਟੀ ਹੈ ਜਿਹੜੀ ਪਟਿਆਲਾ ਤੋਂ ਨਿਕਲਦੇ ਆ ਆਪਾਂ ਜਦੋਂ ਰਾਜਪੁਰਾ, ਰਾਜਪੁਰੇ ਤੋਂ ਜਦੋਂ ਬਨੂੜ ਨੂੰ ਜਾਂਦੇ ਤਾਂ ਰਸਤੇ ਦੇ ਵਿੱਚ ਐਨ ਬਿਲਕੁਲ ਉਹ ਵੀ ਹਾਈਵੇ ਦੇ ਉੱਤੇ ਆ, ਤਾਂ ਉੱਥੇ ਵੀ ਲਗਭਗ ਸੇਮ ਹੀ ਘਟਨਾ ਵਾਪਰੀ ਆ। ਤਾਂ ਫਿਲਹਾਲ ਇੱਕ ਬਹੁਤ ਵੱਡਾ ਸਿਆਸੀ ਹਾ ਹੱਲਾ ਵੀ ਚੱਲ ਰਿਹਾ ਇਹਦੇ ਤੇ। ਸੁਨੀਲ ਜਾਖੜ ਹੋਰਾਂ ਨੇ ਕੱਲ ਬਿਆਨ ਦਿੱਤਾ, ਦੋਸ਼ ਲਾਇਆ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਰਾਜਨੀਤਿਕ ਦੁਸ਼ਮਣੀ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ। ਮਤਲਬ ਤੁਸੀਂ ਸਮਝ ਗਏ। ਮਜੀਠੀਆ ਨੇ ਸਵਾਲ ਕੀਤਾ ਕਿ ਭਾਈ ਬਾਹਰੀ ਕੌਣ ਸਨ, ਜਿਹੜੇ ਲੋਕ ਆਊਟਸਾਈਡਰ ਸੀ ਇਹ ਕੌਣ ਆ, ਇਹਦੀ ਜਾਂਚ ਹੋਵੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲਾਠੀਚਾਰਜ ਕਿਉਂ ਕੀਤਾ, ਕੈਂਪਸ ਹਿੰਸਾ ਦੀ ਨਿਰਪੱਖ ਜਾਂਚ ਹੋਵੇ, ਵੜਿੰਗ ਸਾਹਿਬ ਬੋਲ ਰਹੇ ਸਨ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਹੋਰ ਵੀ ਬਹੁਤ ਸਾਰੇ ਪ੍ਰਤੀਕਰਮ, ਬਹੁਤ ਸਾਰੀਆਂ ਥਿਊਰੀਜ਼ ਜਿਹੜੀਆਂ ਨੇ ਉਹ ਲੋਕ ਜੋੜ ਕੇ ਗੱਲਾਂ ਕਰਦੇ ਪਏ ਆ। ਦਰਅਸਲ ਗੱਲ ਕੀ ਹੈ ਕਿ ਇਹ ਫਰਜ਼ੀ ਨੈਰੇਟਿਵ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰਾ ਸੈੱਟ ਕੀਤਾ ਗਿਆ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ 5 ਦਿਨ ਪਹਿਲਾਂ ਮੈਸੇਜ ਇਹ ਜਿਹੜਾ ਆਇਆ, ਹੁਣ ਉਹਦਾ ਆਈਪੀ ਐਡਰੈਸ ਵਗੈਰਾ ਕਢਾਇਆ ਜਾ ਰਿਹਾ। ਚਲੋ ਜਾਂਚ ਦਾ ਦੁਖਿਆ ਉਧਰ ਆਪਾਂ ਨਹੀਂ ਜਾਂਦੇ, ਕਿਉਂਕਿ ਜਦੋਂ ਜਾਂਚ ਚੱਲ ਰਹੀ ਹੋਵੇ ਬਹੁਤੀਆਂ ਗੱਲਾਂ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ। ਹੁਣ ਜਾਂਚ ਪੜਤਾਲ ਦਾ ਜਦੋਂ ਕੋਈ ਸਿਰਾ ਅੱਗੇ ਲੱਗੂਗਾ ਫਿਰ ਪਤਾ ਲੱਗ ਜਾਊਗਾ। ਪਰ ਇਹਨਾਂ ਸਾਰੀਆਂ ਗੱਲਾਂ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਕਾਫੀ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਬੇਸਿਕਲੀ ਜਿਹੜਾ ਉੱਥੇ ਐਲਪੀਯੂ ਦੇ ਵਿੱਚ ਹੋਣ ਦਿੱਤਾ ਗਿਆ ਜਾਂ ਜਿਹੜਾ ਵਾਪਰਿਆ, ਦਰਅਸਲ ਇਹ ਹੋਇਆ ਕਿ ਜਿਹੜੇ ਯੂਨੀਵਰਸਿਟੀ ਦੇ ਮਾਲਕ ਆ ਉਹਨਾਂ ਨੇ ਤੇ ਦਲ ਬਦਲੀ ਕਰ ਲਈ ਸੀ, ਯਾਨੀ ਉਹਨਾਂ ਦੇ ਨਾਲ ਹੋਈ ਆ ਬਦਲਾ ਹੋਰੀ। ਤਾਂ ਫਿਲਹਾਲ ਐਲਪੀਯੂ ਦੇ ਆਲੇ ਦੁਆਲੇ ਇੰਟਰਨੈਟ ਬੰਦ ਆ, ਪੁਲਿਸ ਤੈਨਾਤ ਆ, ਕੱਲ ਡੀਜੀਪੀ ਨੇ ਉੱਥੇ ਵਿਜ਼ਿਟ ਕਰ ਲਿਆ ਸੀਗਾ। ਤਾਂ ਇਹਨਾਂ ਸਾਰੇ ਦੋਸ਼ਾਂ ਤੇ ਹੁਣ ਸਰਕਾਰ ਨੇ ਜਵਾਬ ਦਿੱਤਾ ਹੈ। ਬਲਤੇਜ ਪੰਨੂ ਹੋਰੀ ਜਿਹੜੇ ਕਿ ਆਗੂ ਵੀ ਹੈ, ਇਹਨਾਂ ਦੇ ਤਰਜਮਾਨ ਵੀ ਆ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਜਾਂ ਸੁਨੀਲ ਜਾਖੜ ਜਿੰਨੇ ਵੀ ਆਪਾਂ ਦੇਖੀਏ, ਬਿੱਟੂ ਮਜੀਠੀਆ, ਵੈਸੇ ਆਮ ਲੋਕ ਵੀ ਕੌਨਸਪਰੇਸੀ ਥਿਊਰੀ ਦੇ ਦਿੰਦੇ ਆ, ਤਾਂ ਫਿਲਹਾਲ ਇਹਨਾਂ ਨੇ ਇਹਨਾਂ ਚੀਜ਼ਾਂ ਤੋਂ ਇਨਕਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਬੜੀ ਸੂਝ ਬੂਝ ਦੇ ਨਾਲ ਇਸ ਸਾਰੇ ਉਪਦਰਵ ਨੂੰ, ਯਾਨੀ ਇਸ ਅਰਾਜਕਤਾ ਨੂੰ, ਇਸ ਹਿੰਸਾ ਨੂੰ ਸ਼ਾਂਤ ਕਰਵਾਇਆ। ਹੁਣ ਦੇਖੋ ਗੱਲ ਇਹ ਆ ਕਿ ਇਹ ਕਿਤੇ ਨਾ ਕਿਤੇ ਠੀਕ ਆ, ਚਲੋ ਯਕਦਮ ਆਪਾਂ ਕਿਸੇ ਸਿਰੇ ਤੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ, ਬਿਨਾਂ ਕਿਸੇ ਤੱਥਬਾਜ਼ੀ ਤੋਂ ਨਾ ਪਹੁੰਚੀਏ ਤੇ ਠੀਕ ਆ, ਪਰ ਉੱਥੇ ਜੋ ਵਾਪਰਿਆ ਕਿਤੇ ਨਾ ਕਿਤੇ ਨਾ ਅਹਿਲੀਅਤ, ਕਿਤੇ ਨਾ ਕਿਤੇ ਨਲਾਇਕੀ, ਕਿਤੇ ਨਾ ਕਿਤੇ ਨਿਕੰਮਾਪਣ ਤੇ ਹੈ ਹੀ ਆ ਨਾ
12: ਜੀ। ਬਿਲਕੁਲ,
19: ਕਿ ਜਿਹੜੇ ਵੈਸੇ ਵੀ ਜੇ ਤੁਸੀਂ ਵੇਖੋਗੇ ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ 40 ਚੋਂ 21 ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਇਹਨਾਂ 2 ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਹੀ ਹੰਗਾਮਾ ਹੋਇਆ। ਦਰਅਸਲ ਸਾਡੇ 9,33,000 ਟੋਟਲ ਵਿਦਿਆਰਥੀ ਆ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ, ਜਿਨ੍ਹਾਂ ਚੋਂ ਆਪਾਂ ਜੇ ਵੇਖੀਏ ਤੇ ਤਕਰੀਬਨ 3,32,000 ਜਿਹੜੇ ਆ ਉਹ ਸ਼ਾਇਦ ਯੂਨੀਵਰਸਿਟੀਆਂ ਤੇ ਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਇਹ ਜਿਹੜੀਆਂ ਯੂਨੀਵਰਸਿਟੀਆਂ ਦੀਆਂ, ਖਾਸ ਤੌਰ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਕਾਰਕਰਦੀਆਂ, ਟੋਟਲ ਵਿਦਿਆਰਥੀਆਂ ਚੋਂ 3.52 ਲੱਖ ਜਿਹੜੇ ਸਟੂਡੈਂਟ ਯੂਨੀਵਰਸਿਟੀਆਂ ਚ ਨੇ ਸਾਰੇ। ਤਾਂ ਦੇਖੋ ਗੱਲ ਇਹ ਆ ਕਿ ਜਿਹੜੀਆਂ ਤਾਂ ਸਰਕਾਰੀ ਯੂਨੀਵਰਸਿਟੀਆਂ ਹੁੰਦੀਆਂ ਨੇ ਉੱਥੇ ਹੁੰਦਾ ਇੱਕ ਢਾਂਚਾ, ਉੱਥੇ ਕਾਮਰੇਡਾਂ ਦੀ ਇੱਕ ਪਾਰਟੀ ਹੁੰਦੀ ਹੈ, ਯਾਨੀ ਉਹਨਾਂ ਨੇ ਜਥੇਬੰਦੀ ਬਣਾਈ ਹੁੰਦੀ ਹੈ, ਇੱਕ ਕਾਂਗਰਸ ਦੀ ਹੋ ਗਈ। ਇਹ ਤਾਂ ਮਤਲਬ ਕਿ ਤੁਸੀਂ ਵੇਖਿਆ ਹੋਣਾ ਕਿ ਐਕਚੁਅਲ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਲੈ ਲਓ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲੈ ਲਓ, ਅੰਮ੍ਰਿਤਸਰ ਯੂਨੀਵਰਸਿਟੀ ਲੈ ਲਓ, ਇੱਥੇ ਇਸ ਤਰ੍ਹਾਂ ਤਨਜ਼ੀਮਾਂ ਕੰਮ ਕਰਦੀਆਂ ਨੇ, ਵਿਦਿਆਰਥੀ ਤਨਜ਼ੀਮਾਂ ਕੰਮ ਕਰਦੀਆਂ ਨੇ। ਨਿੱਜੀ ਜਿਹੜੀ ਯੂਨੀਵਰਸਿਟੀ ਹੁੰਦੀ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਵੀ ਨਹੀਂ। ਤਾਂ ਕਈ ਵਾਰ ਉਹ ਚੀਜ਼ ਜਿਹੜੀ ਤੁਹਾਨੂੰ ਪਤਾ ਅੱਜ ਕੱਲ੍ਹ ਜੈਨਸੀ ਜਿਹੜਾ ਹੈ ਉਹ ਥਾਂ ਥਾਂ ਤੇ ਕਰਵਟ ਲੈ ਰਿਹਾ, ਤਾਂ ਹੋ ਸਕਦਾ ਕੁਛ ਇਹ ਚੀਜ਼ ਵੀ ਕਿਤੇ ਨਾ ਕਿਤੇ ਇੱਕ ਇੰਪੈਕਟ ਪਾਉਂਦੀ ਹੋਵੇ ਸਾਰੇ ਘਟਨਾਕ੍ਰਮ ਤੇ। ਪਰ ਜਿਹੜੇ ਬਾਹਰੀ ਆਏ ਆ ਉਹ ਵਾਕਿਆ ਸੋਚਣ ਦਾ ਵਿਸ਼ਾ ਹੈ, ਕਿਉਂਕਿ ਗੇਟ ਖੁੱਲਦੇ ਹੀ ਉਹ ਅੰਦਰ ਦਾਖਲ ਹੋਏ ਆ, ਜ਼ਿਆਦਾਤਰ ਦੇ ਮੂੰਹਾਂ ਤੇ ਕੱਪੜੇ ਬੰਨੇ ਗਏ ਸੀਗੇ। ਫਿਰ ਇਹ ਵੀ ਕਿਹਾ ਗਿਆ ਕਿ ਮੁੜ ਕੇ ਉਹ ਬੰਦੇ ਜਿਹੜੇ ਕੁਛ ਫੜੇ ਵੀ ਗਏ, ਕੁਛ ਬੰਦੇ ਉੱਥੋਂ ਪਾਸੇ ਆਸੇ ਵੀ ਹੋਏ ਆ, ਉਹ ਬੰਦੇ ਕਿੰਨਾ ਭੇਜੇ ਆ।
12: ਬਿਲਕੁਲ,
19: ਇੱਕ ਵੀਡੀਓ ਤੇ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਦੇ ਕੋਲੋਂ ਵਾਕੀ ਟਾਕੀ ਵੀ ਫੜੇ ਜਾਂਦੇ ਆ, ਉਹਨਾਂ ਦੇ ਕੋਲੋਂ ਤੇਜ਼ ਤਰ ਹਥਿਆਰ ਵੀ ਫੜੇ ਜਾਂਦੇ ਆ। ਹੁਣ ਵਿਦਿਆਰਥੀਆਂ ਕੋਲ ਵਾਕੀ ਟਾਕੀ ਕਿੱਥੋਂ ਆ ਗਏ, ਤੇਜ਼ਧਾਰ ਹਥਿਆਰ ਕਿੱਥੋਂ ਆ ਗਏ? ਉਹ ਬੰਦੇ ਬਾਹਰੋਂ ਜੇ ਆਏ ਨੇ ਤਾਂ ਕਿਸ ਮਕਸਦ ਦੇ ਨਾਲ ਆਏ? ਕਿਉਂਕਿ ਯਕਦਮ ਕੁਛ ਮਿੰਟਾਂ ਦੇ ਅੰਦਰ, ਕੁਛ ਘੰਟਿਆਂ ਦੇ ਅੰਦਰ ਤੇ ਸਾਰੇ ਪ੍ਰਬੰਧ ਨਹੀਂ ਹੁੰਦੇ। ਉਹ ਕਿਸ ਨੇ ਭੇਜੇ ਸੀ, ਕਾਫੀ ਸਵਾਲ ਆਤੇ ਹੈਗੇ ਆ ਤੇ ਇਹ ਜਿਹੜੀ ਕਹਿ ਰਹੇ ਆ ਕਿ ਦੇਖੋ ਜੀ ਸਰਕਾਰ ਨੇ ਸਾਰਾ ਕੁਛ ਜਿਹੜਾ ਠੀਕ ਢੰਗ ਨਾਲ ਕੀਤਾ, ਨਹੀਂ ਮੇਰਾ ਮੰਨਣਾ ਕਿ ਜਿਹੜਾ ਯੂਨੀਵਰਸਿਟੀ ਪ੍ਰਬੰਧ ਆ ਕਿਤੇ ਨਾ ਕਿਤੇ ਉਹ ਵੀ ਨਾਕਾਮ ਰਿਹਾ। ਉਹਨਾਂ ਨੇ ਇਸ ਚੀਜ਼ ਨੂੰ ਵੱਡਿਆ ਹੋਣ ਦਿੱਤਾ, ਹਿੰਸਾ ਹੋਈ, ਲੁੱਟ ਖਸੁੱਟ ਹੋਈ, ਗੱਡੀਆਂ ਸਾੜ ਦਿੱਤੀਆਂ ਗਈਆਂ, ਲਗਭਗ 20 ਘੰਟੇ ਮੇਨ ਹਾਈਵੇ ਬੰਦ ਰਿਹਾ, ਬਹੁਤ ਸਾਰਾ ਨੁਕਸਾਨ ਹੋਇਆ। ਪਰ ਉਸ ਚੀਜ਼ ਤੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਦੀ ਹੈ, ਕਿਉਂਕਿ ਰਾਤ ਹੀ ਪਤਾ ਲੱਗ ਗਿਆ ਸੀਗਾ ਕੈਂਪਸ ਦੇ ਵਿੱਚ, ਰਾਤ ਹੀ ਸਟੂਡੈਂਟ ਜੁੜਨੇ ਸਟਾਰਟ ਹੋ ਗਏ ਸੀ, ਫਿਰ ਉਹ ਉਥੋਂ ਕੈਂਪਸ ਚੋਂ ਨਿਕਲ ਕੇ ਸੜਕ ਤੱਕ ਆਉਂਦੇ ਆ, ਪੁਲਿਸ ਜਾ ਕੇ ਐਕਟਿਵ ਹੁੰਦੀ ਆ, ਫੁੱਲੀ ਐਕਟਿਵ ਜਿਹੜੀ ਆਪਾਂ ਕਹਿ ਲਈਏ ਪੁਲਿਸ ਹੁੰਦੀ ਆ ਉਹ ਹੁੰਦੀ ਆ 10-11 ਵਜੇ ਜਾ ਕੇ ਆ ਅਗਲੇ ਦਿਨ ਸਵੇਰ ਨੂੰ। ਤਾਂ ਇਹ ਜੇ ਬਲਤੇਜ ਪੰਨੂ ਹੁਰਾਂ ਦੀ ਨਜ਼ਰ ਦੇ ਵਿੱਚ ਐਨ ਸੂਝ ਬੂਝ ਆ, ਸਭ ਓਕੇ ਆ ਤੇ ਬਸ ਠੀਕ ਆ। ਦੂਜੇ ਪਾਸੇ ਜਿਹੜਾ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਉਹਨਾਂ ਤੇ ਵੀ ਸਵਾਲ ਕਈ ਖੜੇ ਹੁੰਦੇ ਆ। ਉਹ ਕਹਿੰਦੇ ਜੀ ਕਿ ਸਟੂਡੈਂਟ ਜਿਹੜੇ ਸੀਗੇ ਉਹ ਪਹਿਲਾਂ ਸਾਡੇ ਕੋਲ ਕਿਉਂ ਨੀ ਆਏ, ਕਿਉਂ ਨੀ ਆਏ? ਤਾਂ ਮੈਂ ਕਿਹਾ ਵੀ ਤੁਹਾਡੇ ਕੋਲ ਪੜ੍ਹਦੇ ਨੇ, ਜਦੋਂ ਰਹਿੰਦੇ ਤੁਹਾਡੇ ਕੋਲ ਆਉਣ ਦਾ ਕੀ ਮਤਲਬ ਆ? ਤੁਹਾਡਾ ਪ੍ਰਬੰਧਕੀ ਢਾਂਚਾ ਉਹਨਾਂ ਦੇ ਕੋਲ ਜਾਂਦਾ ਜਦੋਂ 71 ਹੋਣੇ ਸਟਾਰਟ ਹੋਏ ਆ। ਤੇ ਦੂਜੀ ਗੱਲ ਆ ਕਿ ਇਹ ਅਫਵਾਹਾਂ ਜਿਹੜੀਆਂ ਹੈ ਕੋਰੀਆਂ ਅਫਵਾਹਾਂ ਸੀ, ਚਾਹੇ ਉਹ ਰੇਪ ਨਾਲ ਜੁੜੀਆਂ ਹੋਣ, ਚਾਹੇ ਚਿਤਕਾਰਾ ਯੂਨੀਵਰਸਿਟੀ ਦੀਆਂ ਆਤਮਾ ਨਾਲ ਜੁੜੀਆਂ ਹੋਣ, ਉਹ ਸਾਰੀਆਂ ਅਫਵਾਹਾਂ ਕਿ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਇੰਨੇ ਪੜ੍ਹੇ ਪੜ੍ਹਦੇ ਆ, ਇੰਨੇ ਪ੍ਰਗਤੀਸ਼ੀਲ ਸੋਚ ਵਾਲੇ ਨੌਜਵਾਨ ਹੁੰਦੇ ਆ, ਉੱਥੇ ਇਸ ਤਰ੍ਹਾਂ ਦਾ ਰਿਊਮਰ, ਇਸ ਤਰ੍ਹਾਂ ਦੀਆਂ ਅਫਵਾਹਾਂ, ਇਸ ਤਰ੍ਹਾਂ ਦੀਆਂ ਜੇ ਕਹਿ ਲਈਏ ਕਿ ਅੰਧ ਵਿਸ਼ਵਾਸ ਵਾਲੀਆਂ ਗੱਲਾਂ ਨੇ, ਤਾਂ ਇਹ ਇੱਕ ਹੋਰ ਸੋਚਣ ਵਿਚਾਰਨ ਦਾ ਵਿਸ਼ਾ ਹੈ
12: ਜੀ। ਬਹੁਤ ਵੱਡੀ ਸਟੋਰੀ ਆ ਜੀ, ਔਰ ਜਿਸ ਤਰੀਕੇ ਨਾਲ ਦੋਨਾਂ ਯੂਨੀਵਰਸਿਟੀਆਂ ਦਾ ਕੱਲ ਪਰਸੋਂ ਰੌਲਾ ਰੱਪਾ ਦੇਖਣ ਨੂੰ ਮਿਲਿਆ, ਜੋ ਆਪਾਂ ਗਤੀਵਿਧੀਆਂ ਵੇਖੀਆਂ, ਜੋਗਾਂ ਲੱਗੀਆਂ, ਜੋ ਸਾੜ ਫੂਕ ਹੋਈ ਜਾਂ ਕੁੱਟਮਾਰ ਹੋਈ। ਔਰ ਇਸ ਤੋਂ ਇਲਾਵਾ ਇੱਕ ਬੀਬੀ ਨੇ ਪੋਸਟ ਪਾਈ ਹੈ ਕਿ ਇਹ ਜਿਹੜੀ ਯੂਨੀਵਰਸਿਟੀ ਹੈ LPU, ਮੇਰੇ ਵੀ ਪੇਕੇ ਪਿੰਡ ਇਸੇ ਹੀ ਯੂਨੀਵਰਸਿਟੀ ਦੇ ਆਸ ਪਾਸ ਨੇ, ਤੇ ਉਥੋਂ ਪਿੰਡਾਂ ਦੇ ਵਿਚ ਜਿਹੜੇ ਕੰਮ ਕਰਨ ਵਾਲੇ ਜਾਂਦੇ ਨੇ, ਉਹਨੇ ਆਪਣੀ ਸੋਸ਼ਲ ਨੈਟਵਰਕ ਮੀਡੀਆ ਤੇ ਲਾਈਵ ਹੋ ਕੇ ਪਾਈ ਹੈ ਕਿ ਉਥੇ ਸਭ ਅੱਛਾ ਨਹੀਂ ਰਹਿੰਦਾ, ਪਹਿਲਾਂ ਵੀ ਕੁਝ ਕਾਦੁਕਾ ਘਟਨਾਵਾਂ ਵਾਪਰਦੀਆਂ ਨੇ। ਉਹਦੀ ਮਤਲਬ ਸੋਸ਼ਲ ਨੈਟਵਰਕ ਮੀਡੀਆ ਤੇ ਬੀਬੀ ਨੇ ਲਾਈਵ ਹੋ ਕੇ ਪਾਇਆ ਕਿ AI ਨਾ ਨਹੀਂ ਆ, ਤੇ ਕੁਛ ਨਾ ਕੁਛ ਮਤਲਬ ਜਿਹੜਾ ਕਹਿ ਲੋ ਕਿ ਹੁਣ ਗੋਂਗਲੂਆਂ ਤੋਂ ਮਿੱਟੀ ਜਿਹੜੀ ਹੈ ਉਹ ਝਾੜੀ ਜਾ ਰਹੀ ਹੈ, ਪਰ ਜੋ ਕੁਝ ਹੋਇਆ ਮਾੜਾ। ਪਰ ਐਲੀਗੇਸ਼ਨ ਜਿਹੜੇ ਲੱਗ ਰਹੇ ਨੇ ਜੀ, ਬੀਬੀ ਜਿਹੜੀ ਸੀਗੀ ਉਹ ਚੰਡੀਗੜ੍ਹ ਵਾਲੀ ਉਸ ਕੇਸ ਦੇ ਉੱਤੇ ਮਿੱਟੀ ਪਾਉਣ ਲਈ ਜਿਹੜਾ ਹੈ ਇਹ ਸਾਰਾ ਘਟਨਾਕ੍ਰਮ ਵਾਪਰਿਆ। ਪਰੰਤੂ ਉਸ ਤੋਂ ਪਹਿਲਾਂ ਮੇਰਾ ਕਾਫੀ ਲੰਬੇ ਸਮੇਂ ਤੋਂ ਕਾਲ ਹੋਲਡ ਤੇ ਨੇ, ਤੇ ਆਪਾਂ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ, ਫਿਰ ਅਗਲੇ 2-3 ਕੁਸ਼ਚਨ ਨੇ। ਵੈਲਕਮ ਜੀ, ਧੰਨਵਾਦ ਜੀ, ਤੁਸੀਂ ਕਾਫੀ ਸਮੇਂ ਤੋਂ ਤੁਹਾਡੀ ਲਾਈਨ ਹੋਲਡ ਤੇ, ਸੋਰੀ।
20: ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਜੁੜਿਆ ਹੋਇਆ ਤੇ ਤੁਸੀਂ 97 ਤੋਂ ਸ਼ੁਰੂ ਕੀਤਾ, ਮੈਂ 97 ਤੋਂ ਅੱਜ ਤੱਕ ਸੁਣ ਲਾ। ਬਾਕੀ ਗੱਲ ਰਹੀ ਹੈ ਕਿ ਪਰਸੋਂ ਪਿਛਲੇ
12: ਤਾਰੇ, ਚਲੋ ਨਾਂ ਨਾ ਲਿਆ ਕਰੋ, ਮੈਂ ਰਿਕੁਐਸਟ ਕਰਦਾ, ਨਹੀਂ ਕਿਸੇ ਵੀ ਰੇਡੀਓ ਦਾ ਨਾਂ ਨਾ ਲਓ, ਤੁਸੀਂ ਸਾਨੂੰ ਸਖਤੇ ਚ ਪਾਓਗੇ, ਮੁਸ਼ਕਲ ਚ ਪਾਓਗੇ, ਨਹੀਂ ਤੁਹਾਡੀ ਆਵਾਜ਼ ਆ ਗਈ, ਤੁਸੀਂ ਲਵ ਕਰਦੇ ਹੋ, ਪਿਆਰ ਕਰਦੇ ਹੋ, ਮੈਂ ਕੱਟ ਦਿੱਤਾ ਵੈਸੇ ਤੁਹਾਨੂੰ, ਕਿਉਂਕਿ ਮੇਰਾ ਹੱਥ ਸਿਸਟਮ ਲੱਗਾ ਹੋਇਆ, ਮੇਰੇ ਕੋਲ ਡਿਲੇ ਸਿਸਟਮ ਲੱਗਾ ਹੋਇਆ। ਵਾਹਿਦ ਇੱਕ ਪ੍ਰੋਗਰਾਮ, ਵਾਹਿ ਇੱਕ ਹੋਸਟ, ਵਾਹਿ ਇੱਕ ਰੇਡੀਓ ਸਟੇਸ਼ਨ ਹੈ, ਜਿਹਦੇ ਕੋਲ ਮੈਂ ਕਹਾਂ ਕਿ AM ਦੇ ਉੱਤੇ 1320 ਦਾ ਇਹ ਮੈਂ ਜਿੱਦਣ ਆਪਣਾ ਮਿਸੀਸਾਗਾ ਦਾ ਸਟੂਡੀਓ ਬਣਾਇਆ ਸੀ ਉਦਣ ਹੀ ਡਿਲੇ ਸਿਸਟਮ ਲਾਇਆ ਸੀਗਾ, ਕਿਉਂਕਿ ਵਕੀਲਾਂ ਨੂੰ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ, ਪਹਿਲਾਂ ਹੀ ਕੱਟ ਕਰ ਲਓ, ਕਿਉਂ ਅਜੂ ਜੀ?
21: ਜੀ ਬਿਲਕੁਲ,
12: ਸਾਨੂੰ ਪਤਾ ਹੈ ਬੜੇ ਕੇਸ ਲੜੇ ਨੇ, ਐਡੀ ਵੱਡੀ ਗੋਦਾਮ ਦੇ ਮੋਟੇ ਚੂਹੇ ਜਿੰਨੀ ਫਾਈਲ ਹੈ ਮੇਰੀ। ਹੰਸਰਾ ਸਾਹਿਬ ਕਹਿੰਦੇ ਹੁੰਦੇ ਤੇਰੀ ਤੇ ਮੇਰੇ ਤੋਂ ਵੀ ਮੋਟੀ ਫਾਈਲ ਹੋ ਗਈ ਆ, ਮੈਂ ਕਿਹਾ ਤੁਹਾਡੇ ਤੋਂ ਬਾਅਦ ਚ ਆਇਆ ਤਾਂ ਕਰਕੇ 9058131320। ਸੋ ਜੇ ਤੁਸੀਂ ਵਾਕਈ ਪਿਆਰ ਕਰਦੇ ਹੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿਸੇ ਹੋਸਟ ਕਿਸੇ ਵੀ ਚੈਨਲ ਦਾ ਨਾਂ ਨਾਲ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਕਿਸੇ ਦੇ ਅੰਦਰ ਥੋੜੀ ਵੜ ਕੇ ਵੇਖਿਆ। ਹਾਂਜੀ ਹਾਂਜੀ ਜੀ
21: ਜੀ, ਮੈਂ ਗੱਲ ਕਰਨਾ ਚਾਹਾਂਗੇ, ਅਸੀਂ ਨਸ਼ਾ ਤਸਕਰੀ ਕੇਸਾਂ ਦੇ ਜਿਹੜੇ ਗਵਾਹ ਲਈ ਲੱਗਣ ਤੇ ਕੋਰਟ ਬੜੀ ਸਖ਼ਤ ਹੋ ਗਈ ਹੈ, ਕੀ ਕਹਿਣਾ ਚਾਹੋਗੇ?
19: ਹਾਂਜੀ ਦੇਖੋ, ਨਸ਼ਾ ਐਤਕੀ ਵੀ ਇਲੈਕਸ਼ਨ ਦਾ ਇੱਕ ਹੌਟ ਮੁੱਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਜਦੋਂ ਤੁਸੀਂ ਵੇਖੋਗੇ ਤਾਂ ਇਹ ਜਿਹੜੀ ਇਹਨਾਂ ਦੀ ਆਰਗੂਮੈਂਟ ਚੱਲਦੀ ਰਹਿੰਦੀ ਹੈ, ਬਹਿਸ ਚੱਲਦੀ ਰਹਿੰਦੀ ਹੈ ਪੋਲੀਟੀਕਲ ਚੌਕਟੇ ਦੇ ਵਿੱਚ, ਤਾਂ ਬਹੁਤ ਦੁਖਦ ਗੱਲ ਆ ਕਿ ਇਹਨਾਂ ਚੋਂ ਬਹੁਤੇ ਬੰਦਿਆਂ ਨੂੰ ਬਰੀਕੀਆਂ ਦਾ ਹੀ ਨਹੀਂ। ਇਹ ਜਿਹੜੇ ਰਾਜਨੀਤਿਕ ਲੋਕ ਇਸ ਡਿਸਕੋਰਸ ਦਾ ਹਿੱਸਾ ਬਣਦੇ ਆ, ਦਰਅਸਲ ਉਹਨਾਂ ਨੂੰ ਬਰੀਕੀਆਂ ਦਾ ਨਹੀਂ ਪਤਾ। ਹਾਈਕੋਰਟ ਨੇ ਕੱਲ ਬੜੀ ਸਖ਼ਤ ਲਫ਼ਜ਼ਾਂ ਦੇ ਵਿਚ ਇਸ ਚੀਜ਼ ਦੀ ਤਨਕੀਦ ਕੀਤੀ ਆ, ਇਹਨਾਂ ਦੀ ਆਲੋਚਨਾ ਕੀਤੀ ਆ ਕਿ ਭਾਈ ਨਸ਼ਾ ਤਸਕਰੀ ਕੇਸਾਂ ਦੇ ਵਿਚ ਗਵਾਹ ਜਿਹੜੇ ਆ ਉਹ ਪੇਸ਼ ਨਹੀਂ ਹੋ ਰਹੇ। ਮਤਲਬ ਕਿ ਇਹ ਕੋਈ ਪਾਰਟੀਕੁਲਰ ਕੇਸ ਸੀਗਾ ਜਿਹਦੇ ਮੁਤਲਕ ਸੁਣਵਾਈ ਹੋ ਰਹੀ ਸੀਗੀ ਤਾਂ ਜਮਾਨਤ। ਹੁਣ ਦੇਖੋ ਗੱਲ ਕੀ ਆ ਕਿ ਜਦੋਂ ਲੰਮਾ ਸਮਾਂ ਗਵਾਹ ਨਹੀਂ ਲੱਗਣਗੇ, ਕੋਈ ਵੀ ਬੰਦਾ ਕੋਰਟ ਦੇ ਵਿਚ ਜਾਵੇਗਾ ਕਿ ਦੇਖੋ ਜੀ ਮੈਨੂੰ ਤੁਸੀਂ ਅਨੰਤ ਕਾਲ ਤੱਕ ਥੋੜੀ ਨਾ ਜੇਲ੍ਹ ਦੇ ਵਿਚ ਤੁੰਨੀ ਰੱਖੋਗੇ, ਤਾਂ ਗਵਾਹ ਲੱਗ ਨਹੀਂ ਰਹੇ ਤਾਂ ਮੈਨੂੰ ਜ਼ਮਾਨਤ ਦੇਵੋ। ਹੁਣ ਕੋਰਟ ਦੇ ਕੋਲ ਆਪਸ਼ਨ ਕੀ ਆ, ਕਿਉਂਕਿ ਜ਼ਮਾਨਤ ਵੀ ਇੱਕ ਅਧਿਕਾਰ ਹੈ। ਲੰਮੀ ਕਸਟਡੀ ਜਦੋਂ ਹੋ ਜਾਂਦੀ ਆ ਫਿਰ ਕੋਰਟ ਵੀ ਜ਼ਮਾਨਤ ਦੇਣ ਲਈ ਕਿਤੇ ਨਾ ਕਿਤੇ ਰੁੱਖ ਆਪਣਾ ਥੋੜਾ ਜਿਹਾ ਮੁਲਾਇਮ ਕਰਦੀ ਆ। ਪਰ ਇਹਨਾਂ ਨੇ ਅੱਗੇ ਵੀ ਬਹੁਤ ਵਾਰੀ ਹਾਈਕੋਰਟ ਨੇ ਕਿਹਾ, ਜੱਜਾਂ ਨੇ ਕਿਹਾ ਕਿ ਭਾਈ ਤੁਸੀਂ ਆਪਣੇ ਮੁਕੱਦਮੇ ਜਿਹੜੇ NDPS ਦੇ ਯਾਨੀ ਨਸ਼ਾ ਵਿਰੋਧੀ ਕਾਨੂੰਨ ਦੇ ਆ ਉਹਨਾਂ ਦੇ ਵਿਚ ਗਵਾਹ ਵੇਲੇ ਸਿਰ ਲਵਾਓ। ਹੁਣ ਇਹਦੇ ਚ SSP ਜਿਹੜੇ ਫਿਰੋਜ਼ਪੁਰ ਦੇ ਆ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਕਿਉਂਕਿ ਮਾਮਲਾ 520 ਗ੍ਰਾਮ ਹੈਰੋਇਨ ਬਰਾਮਦਗੀ ਦਾ ਸੀਗਾ, ਦੋਸ਼ੀ ਲਗਭਗ 2.5 ਸਾਲ ਤੋਂ ਜੇਲ੍ਹ ਚ ਆ ਤੇ ਸੂਬਾ ਸਰਕਾਰ ਵੱਲੋਂ ਪਟੀਸ਼ਨਾਂ ਖਾਰਜ ਕਰਨ ਦੀ ਜਿਹੜੀ ਹੈ ਉਹ ਬੇਨਤੀ ਕੀਤੀ ਗਈ ਹੈ ਕਿ ਇਹ ਪਟੀਸ਼ਨਾਂ ਖਾਰਜ ਹੋਣੀਆਂ ਚਾਹੀਦੀਆਂ। ਦੇਖੋ ਗੱਲ ਪਤਾ ਕੀ ਆ ਕਿ ਜਿਵੇਂ ਮੰਨ ਲਓ ਹੁਣ 1/2 ਕਿਲੋ ਹੈਰੋਇਨ ਆ, ਉਹਦੇ ਵਿਚ ਉਹ ਬੰਦਾ ਕੱਲ ਨੂੰ ਜਾਇਜ਼ ਨਜਾਇਜ਼ ਕੁਛ ਵੀ ਆ ਉਹਦਾ ਫੈਸਲਾ ਜਿਹੜਾ ਹੈ ਉਹ ਮਤਲਬ ਕਿ ਉਹਦੇ ਹੱਕ ਚ ਆਉਂਦਾ, ਉਹਦਾ ਸਮਾਂ ਜਿਹੜਾ ਜੇਲ੍ਹ ਦੇ ਵਿਚ ਜਿਹੜਾ ਉਵੇਂ ਗਿਆ, ਇਸੇ ਕਰਕੇ ਜ਼ਮਾਨਤਾਂ ਮਿਲਦੀਆਂ। ਪਰ ਬੇਸਿਕਲੀ ਕੀ ਆ ਕਿ ਜਦੋਂ ਇਸ ਢਾਂਚੇ ਦੀਆਂ ਬਰੀਕੀਆਂ ਨੂੰ ਵੇਖੀਏ ਸਮੱਸਿਆਵਾਂ ਕਈ ਨੇ। ਨੰਬਰ 1 ਕਿ ਜਿਹੜੇ ਐਨਡੀ ਦੇ ਮੁਕੱਦਮੇ ਬਣਦੇ ਆ ਉਹਨਾਂ ਦੇ ਵਿੱਚ ਜਿਹੜੇ IO ਹੁੰਦੇ ਆ, ਜਿਹੜੇ ਇਨਵੈਸਟੀਗੇਸ਼ਨ ਕਰਨ ਵਾਲੇ ਆਫੀਸਰ ਹੁੰਦੇ ਆ ਉਹ ਬੜੇ ਲਿਮਿਟਡ ਨੇ ਠਾਣਿਆਂ ਚ। ਇੱਕ IO ਮੰਨ ਲਓ ਮਹੀਨੇ ਦੇ ਵਿੱਚ 5 ਪਰਚੇ ਦਿੰਦਾ ਤੇ ਸਾਲ ਦੇ ਵਿੱਚ ਉਹਦੇ ਕਿੰਨੇ ਹੋ ਗਏ, 60। ਸਾਲ ਦੇ ਵਿੱਚ 60 ਹੋ ਗਏ ਤੇ 3 ਸਾਲਾਂ ਚ ਕਿੰਨੇ ਹੋ ਗਏ, 180। 180 ਦਿਨ ਜੇ ਉਹ ਅਦਾਲਤਾਂ ਚ ਤੁਰਿਆ ਫਿਰਦਾ, ਕਦੀ ਕਿਸੇ ਕੇਸ ਦੀ ਪੇਸ਼ੀ ਆ ਕਦੇ ਕਿਸੇ ਕੇਸ ਦੀ ਪੇਸ਼ੀ ਆ, ਤਾਂ ਤੁਸੀਂ ਮੈਨੂੰ ਦੱਸੋ ਕਿ ਉਹਦਾ ਜੀਵਨ ਕਿਹੋ ਜਿਹਾ ਹੋਵੇਗਾ, ਉਹ ਆਪਦੇ ਕੰਮ ਚ ਕੀ ਧਿਆਨ ਦੇਊਗਾ। ਇਹ ਸਮੱਸਿਆਵਾਂ ਬਹੁਤ ਬਰੀਕ ਨੇ ਜਿਨ੍ਹਾਂ ਵੱਲ ਇਹ ਪੋਲੀਟੀਸ਼ੀਅਨ ਧਿਆਨ ਨਹੀਂ ਦਿੰਦੇ। ਫਿਰ ਅਗਾਂਹ ਜਾ ਕੇ ਜੇ ਤੁਸੀਂ ਵੇਖੋਗੇ ਤਾਂ ਕੇਸ ਬਹੁਤ ਜ਼ਿਆਦਾ ਨੇ। ਐਨਡੀ ਨਾਲ ਜੁੜੇ ਜੱਜ ਜਿਹੜੇ ਆ ਉਹ ਗਾਂ ਜ਼ਿਲ੍ਹਿਆਂ ਦੇ ਵਿੱਚ ਇਹ ਕੱਦ ਬਹਿੰਦਾ ਹੈ, ਕਦਮਿਆਂ ਦੇ ਵਿੱਚ ਉਹ ਇੰਨਾ ਜ਼ਿਆਦਾ ਹੁੰਦਾ ਕਿ ਇੱਕ ਥਾਣਾ ਮੰਨ ਲਓ ਜੇ 1 ਮਹੀਨੇ ਦੇ ਵਿੱਚ 100 ਜਾਂ 150 ਪਰਚਾ ਦੇਣ ਡਿਆ ਵਾ ਤਾਂ ਇੱਕ ਜ਼ਿਲ੍ਹੇ ਦੇ ਵਿੱਚ ਥਾਣੇ ਲਾ ਲਓ, ਉਹ ਕਿੰਨੇ ਮੁਕੱਦਮੇ ਜੋੜਦੇ। ਜੇ ਪੰਜਾਬ ਹੀ ਲਾ ਲਓ ਤਾਂ ਵੀ ਮਲਟੀਪਲ ਕਰ ਲਓ ਉਹਨਾਂ ਨੂੰ, ਕੋਈ 10 ਥਾਣੇ ਹੋਣਗੇ ਤਾਂ 5 ਮੁਕੱਦਮਾ ਹੋ ਗਿਆ। ਸੋ ਸਮੱਸਿਆਵਾਂ ਜਿੱਥੇ ਹੈਗੀਆਂ ਉੱਥੇ ਟਾਕੇ ਪਹੁੰਚਦੇ ਹੀ ਨਹੀਂ। ਸੋ ਇਹ ਇੱਕ ਕਾਰਨ ਆ ਜਿਹਦੇ ਕਰਕੇ ਜਿਹੜੇ IO ਵਗੈਰਾ ਨੇ ਉਹਨਾਂ ਦੀਆਂ ਮਤਲਬ ਕਿ ਜਿਹੜੀਆਂ ਗਵਾਹੀਆਂ ਨੇ ਉਹ ਟਾਈਮ ਸਿਰ ਨਹੀਂ ਲੱਗਦੀਆਂ, ਕੇਸ ਨਹੀਂ ਨਿਬੜਦੇ, ਜਿਹਦਾ ਖਮਿਆਜ਼ਾ ਪੁਲਿਸ ਵਾਲੇ ਵੀ ਭੁਗਤਦੇ ਆ, ਜਿਹਦਾ ਖਮਿਆਜ਼ਾ ਜਿਹੜੇ ਅੰਦਰ ਬੈਠੇ ਲੋਕ ਆ ਉਹ ਵੀ ਭੁਗਤਦੇ ਆ।
0: ਅੱਛਾ, ਜੇ ਆਪਾਂ ਇਹਦੇ ਨਾਲ ਹੀ ਰਿਲੇਟਡ ਗੱਲ ਕਰੀਏ, ਵੈਸੇ ਤਾਂ ਚੈਪਟਰ ਕਈ ਨੇ ਸਾਡੇ ਪੰਜਾਬ ਦੇ ਵਿਚ ਸ਼ੁਰੂ ਹੋਏ ਤੇ ਕਈ ਜਿਹੜੇ ਨੇ ਉਹ ਸਿੱਟ ਬਣ ਗਈ ਆ ਤੇ ਕਈ ਠੰਡੇ ਪੈ ਗਏ, ਕਈ ਉਬਾਲੇ ਮਾਰਦੇ ਪਏ ਨੇ। ਚਰਚਿਤ ਇੰਸਪੈਕਟਰ ਬੀਬੀ ਦਾ ਨਵਾਂ ਚੈਪਟਰ ਸ਼ੁਰੂ ਹੋਇਆ ਸਿੰਘਮ।
19: ਇਹ ਬੀਬੀ ਬੜੀ ਚਰਚਿਤ ਆ, ਬਹੁਤ ਜ਼ਿਆਦਾ ਸੁਨੀਤਾ। ਅਸਲ ਦੇ ਵਿਚ ਕਦੇ ਇਹਨੇ ਰੀਲ ਪਾਉਣੀ ਆ ਕਿ ਉਹ ਜਾ ਕੇ ਗਊਆਂ ਨੂੰ ਦਾਨ ਕਰ ਰਹੀ ਆ, ਗਊਆਂ ਨੂੰ ਚਾਰਾ ਖਿਲਾ ਰਹੀ ਆ, ਕਿਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿਚ ਮਤਲਬ ਕਿ ਆਪਣੇ ਆਪ ਨੂੰ ਖੜਕੇ ਦੜਕੇ ਵਾਲੀ ਇੰਸਪੈਕਟਰ ਵੀ ਦਿਖਾਉਣਾ ਤੇ ਨਾਲ ਇਹ ਸਾਰਾ ਕੁਛ ਵੀ ਕਰਨਾ। ਖੈਰ ਇਹ ਫੜੀ ਗਈ ਇੱਕ ਰਿਸ਼ਵਤ ਕਾਂਡ ਦੇ ਵਿਚ। ਰਿਸ਼ਵਤ ਕਾਂਡ ਵੀ ਕਿਹੜਾ, ਨਸ਼ੇ ਵਿਰੋਧੀ ਕਾਨੂੰਨ ਦੇ ਤਹਿਤ ਹੀ ਮੁਕੱਦਮਾ ਇਹਨਾਂ ਨੇ ਦਰਜ ਕੀਤਾ ਸੀ ਕਿਸੇ ਬੰਦੇ ਤੋਂ 17 ਗ੍ਰਾਮ ਹੈਰੋਇਨ ਤੇ 54 ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਸਨ। ਉਹ ਜਿਹੜੇ ਬੰਦੇ ਤੋਂ ਲੈ ਕੇ ਆਇਆ ਸੀਗਾ ਉਸ ਬੰਦੇ ਨੂੰ ਕਿਹਾ ਕਿ ਤੈਨੂੰ ਵਲੇਟ ਦਿਆਂਗੇ ਸੌਦਾ ਕਰ। ਉਸ ਬੰਦੇ ਨੇ 80,000 ਚ ਸੌਦਾ ਕੀਤਾ ਸੀ, ਜਿਸ ਚੋਂ ਥੋੜਾ ਜਿਹਾ ਮਾਲ ਇਹਨਾਂ ਨੇ ਲੈ ਵੀ ਲਿਆ ਕਥੇ ਤੌਰ ਤੇ, ਬਾਕੀ ਜਿਹੜਾ ਸੀ ਉਹ ਬੰਦੇ ਨੇ ਟਰੈਪ ਕਰ ਲਿਆ ਇਹਨਾਂ ਨੂੰ। ਚਲੋ ਮੁੜ ਕੇ ਵਿਜੀਲੈਂਸ ਇਨਵੋਲਵ ਹੋ ਗਈ ਤੇ ਖੀਰ ਹੋਮਗਾਰਡ ਦੇ ਜਵਾਨ ਤੋਂ ਗੱਲ ਉਪੜਦੀ ਉਪੜਦੀ ਇਸ ਬੀਬੀ ਤੱਕ ਉਪੜੀ ਤੇ ਇਹ ਵੀ ਅਰੈਸਟ ਹੋ ਗਈ। ਰੌਲਾ ਅਸਲ ਦੇ ਵਿੱਚ ਇਹ ਤੋਂ ਵੀ ਜ਼ਿਆਦਾ ਉਸ ਵੇਲੇ ਪਿਆ ਜਦੋਂ ਇਸ ਬੀਬੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਮਹਿਰੂਨ ਕਲਰ ਦੀ ਸ਼ਰਟ ਵਿੱਚ ਹੱਥ, ਤੇ ਏਦਾਂ ਲੱਗਦਾ ਸੀ ਜਿਵੇਂ ਬੀਬੀ ਦੂਜਿਆਂ ਨੂੰ ਫੜ ਕੇ ਤੇ ਉੱਥੇ ਪੇਸ਼ ਕਰਾਉਣ ਚੱਲੀ ਹੋਵੇ ਜੱਜ ਕੋਲ। ਇੱਥੇ ਲੱਗ ਹੀ ਨਹੀਂ ਸੀ ਰਿਹਾ, ਆਪ ਪੇਸ਼ ਹੋਣ ਚੱਲੀ ਆ। ਤਾਂ ਉਹ ਤੋਂ ਬਾਅਦ ਕੀ ਆ ਕਿ ਜਦੋਂ ਉੱਥੇ ਪੱਤਰਕਾਰ ਸੀ, ਪੱਤਰਕਾਰਾਂ ਨੇ ਮਾੜਾ ਮੋਟਾ ਕੋਈ ਰਿਐਕਸ਼ਨ ਲੈਣਾ ਚਾਹਿਆ, ਤਾਂ ਇਹ ਬੀਬੀ ਨੇ ਬਈ ਬੜੀ ਫਾਸਟ ਅੰਗਰੇਜ਼ੀ ਬੋਲਦੇ ਆ ਤੇ ਕੁਝ ਪੰਜਾਬੀ ਵੀ, ਜ਼ਿੰਦਗੀ ਚ ਵਾਧਾ ਘਾਟਾ ਚੱਲਦਾ ਰਹਿੰਦਾ, ਅੱਜ ਤੋਂ ਜੇਲ ਯਾਤਰਾ ਦਾ ਨਵਾਂ ਸਫ਼ਰ ਸ਼ੁਰੂ ਹੋਇਆ, ਫਿਰ ਅੱਗੇ ਦੇਖਦੇ ਆ, ਕੋਈ ਇਸ਼ੂ ਨਹੀਂ, ਬੋਲਡ ਰਹਿਣਾ ਚਾਹੀਦਾ ਫਲਾਂ ਟਮਕਾ। ਦਰਅਸਲ ਕੀ ਆ ਕਿ ਇਸ ਬੀਬੀ ਦਾ ਅੱਗੇ ਵੀ ਬੜਾ ਵੱਡਾ ਸਿਆਪਾ ਪਿਆ, ਕਿਉਂਕਿ ਨਸ਼ਿਆਂ ਸੰਬੰਧੀ ਇੱਕ ਸਟਿੰਗ ਆਪਰੇਸ਼ਨ ਹੋਇਆ ਸੀਗਾ, ਉਹਦੇ ਵਿੱਚ ਦੋ ਪੱਤਰਕਾਰਾਂ ਤੇ ਉਲਟਾ ਪੋਸਕੋ ਦਾ ਪਰਚਾ ਦਰਜ ਹੋ ਗਿਆ ਸੀਗਾ। ਹਾਈ ਕੋਰਟ ਵੱਲੋਂ ਇਸ ਮਹਿਲਾ ਇੰਸਪੈਕਟਰ ਵਿਰੁੱਧ DIG ਦੀ ਅਗਵਾਈ ਹੇਠ ਸਿੱਟ ਬਣਾ ਕੇ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਹੋਇਆ ਕਿ ਉਸ SIT ਨੇ ਆਪਦੀ ਜਾਂਚ ਕਰਕੇ ਇਹਦੇ ਤੇ ਕਾਰਵਾਈ ਦੇ ਹੁਕਮ ਵੀ ਦੇ ਦਿੱਤੇ, ਸਿਫਾਰਿਸ਼ ਕਹਿ ਲੋ, ਸਿਫਾਰਿਸ਼ ਵੀ ਕਰ ਦਿੱਤੀ ਕਿ ਇਹਦੇ ਤੇ ਮਹਿਕਮੇ ਦੀ ਕਾਰਵਾਈ ਹੋਵੇ। ਪਰ ਕਿਉਂਕਿ ਇਹਦੇ ਕਹਿ ਸਕਦੇ ਆਪਾਂ ਕਿ ਇਹਦੇ ਜਿਹੜੇ ਉੱਥੇ ਸਿਆਸੀ ਆਕਾ ਉਹ ਇੰਨੇ ਪਾਵਰਫੁਲ ਆ ਉਸ ਹਲਕੇ ਦੇ ਵਿੱਚ, MLA ਦਾ ਜ਼ਿਕਰ ਆਉਂਦਾ ਜਾਂ ਹੋਰ ਕੁਝ ਤਿਰਾਂ ਦਾ ਜ਼ਿਕਰ ਆਉਂਦਾ, ਉਹ ਇੰਨੇ ਤਾਕਤਵਰ ਲੋਕ ਸੀਗੇ ਕਿ ਇਸ ਬੀਬੀ ਨੂੰ ਉੱਥੋਂ ਵੀ ਬਚਾ ਲਿਆ। ਫਿਰ ਇੱਕ ਜਿਮ ਵਾਲਾ ਮੁੰਡਾ ਆ, ਉਹ ਵੀ ਨਸ਼ੇ ਦੇ ਵਿਰੁੱਧ ਉੱਥੇ ਬਹੁਤ ਬੋਲਦਾ, ਮਾਨ ਪਿੱਛੇ ਜੇ ਉਹਨੂੰ ਵੀ ਚੁੱਕਿਆ ਗਿਆ ਸੀਗਾ, ਇੱਕ ਸ਼ਾਇਦ ਗੁਰਦੁਆਰੇ ਦੇ ਬਾਹਰ ਬਾਰ ਚੱਕਿਆ ਸੀ ਉਹਨੂੰ, ਮੈਂ ਵੀਡੀਓ ਵੀ ਦੇਖੀ ਆ। ਤਾਂ ਉਸ ਬੰਦੇ ਦੇ ਕੇਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਬੀਬੀ ਤੇ ਇਲਜ਼ਾਮ ਲੱਗਦਾ ਕਿ ਦਰਅਸਲ ਇਹਨੇ ਸੱਤਾਧਾਰੀ ਧਿਰ ਦੇ ਨਾਲ ਆਪਦੀ ਇਹ ਜਿਹੜੀ ਤੱਥਾ ਕਥਿਤ ਸਾਂਝ ਹੈ ਇਸਨੂੰ ਹੋਰ ਪਕੇਰਿਆਂ ਕਰਨ ਵਾਸਤੇ ਕਾਰਵਾਈ ਜਿਹੜੀ ਆ ਸਰ ਅੰਜਾਮ ਦਿੱਤੀ ਆ। ਤਾਂ ਮਤਲਬ ਕਿ ਚਰਚਿਤ ਹੈ, ਪਰ ਇਹਦੀ ਉਹ ਜਿਹੜੀ ਕਹਿ ਸਕਦੇ ਆ ਕਿ ਐਟੀਟਿਊਡ, ਇਹਦਾ ਸਵੈਗ, ਖੁੱਲ ਕੇ ਮਤਲਬ ਕਿ ਬੋਲਡ ਹੋ ਕੇ ਬੋਲਣਾ, ਵੀ ਬੋਲਡ ਰਹਿਣਾ ਚਾਹੀਦਾ, ਸਾਰਾ ਮੰਗ ਕਰਦਾ। ਮੈਂ ਤਾਂ ਕਿਹਾ ਕਿ ਇਸ ਬੀਬੀ ਨੂੰ ਰਿਸ਼ਵਤ ਰਤਨ ਦੇ ਕੇ ਇਹਦੀ ਤਸਵੀਰ ਜਿਹੜੀ ਆ ਰਿਸ਼ਵਤ ਖੋਰ ਬਾਬੂਆਂ ਦੇ ਦਫ਼ਤਰ ਚ ਲੱਗਣੀ ਚਾਹੀਦੀ ਆ ਕਿ ਬਈ ਫੜੇ ਵੀ ਜਾਓ ਤਾਂ ਤਦ ਵੀ ਕੋਈ ਗੱਲ ਨਹੀਂ ਹੈ,
1: ਬਿਲਕੁਲ
19: ਸ਼ਰਮ ਨੀ ਮੰਨਣੀ, ਹਯਾ ਨੀ ਮੰਨਣੀ, ਕਦੇ ਨਮੋਸ਼ ਨਹੀਂ ਹੋਣਾ, ਚਾਹੇ ਤੁਸੀਂ ਝੂਠੇ ਫੜੇ ਗਏ ਚਾਹੇ ਤੁਸੀਂ ਸੱਚੇ ਫੜੇ ਗਏ। ਤਾਂ ਇਸ ਬੀਬੀ ਵਾਂਗੂ ਹੀ ਘਰੋਂ ਇਸਤਰੀ ਕੀਤੇ, ਪ੍ਰੈਸ ਕੀਤੇ ਕੱਪੜੇ ਮੰਗਾਓ ਪਾ ਕੇ ਤੇ ਐ ਕੈਮਰੇ ਦੇ ਸਾਹਮਣੇ ਜਾਓ ਕਿ ਕੋਈ ਗੱਲ ਨੀ, ਨੋ ਇਸ਼ੂ, ਇਹ ਨਵਾਂ ਚੈਪਟਰ ਸ਼ੁਰੂ ਹੋ ਗਿਆ, ਅਸੀਂ ਆਵਾਂਗੇ ਫੇਰ ਹੋਰ ਕਮਾਵਾਂਗੇ।
1: ਟੈਨਸ਼ਨ ਮਿੱਤਰਾਂ ਨੂੰ ਹੈ ਨੀ, 90 ਲੱਖ ਕਹਿੰਦੇ ਮਹੀਨੇ ਦਾ ਇਕੱਠਾ ਕਰਦੀ ਸੀ, ਕਿੰਨੇ ਮਹੀਨੇ ਹੋਣਗੇ, ਕਿੰਨੇ ਸਾਲ ਹੋਣਗੇ। ਵਲਟੋਆ ਥਾਣੇ ਦੀ ਪੱਟੀ ਸਾਹਿਬ ਸਵੇਰੇ ਦੱਸ ਕੇ ਗਏ ਸੀ ਕਿ ਉੱਥੇ ਦੀ ਬੀਬੀ ਹੱਥ ਉੱਥੇ ਜੋੜ ਕੇ ਮਾਫ਼ੀਨਾਮਾ ਮੰਗ ਕੇ ਨਿਕਲੀ ਸੀ। ਖੈਰ ਲਾਸਟ ਕੁਐਸਚਨ ਹੈ ਜੀ ਜੀ ਕੋਲ ED ਵਾਲਾ। ਹਾਂਜੀ ਹਾਂਜੀ
21: ਜੀ, ਮਿੰਟੂ ਜੀ, ED ਵਾਲਾ ਮੁੜ ਕੇ ਫਿਰ ਤੋਂ ਰੇਡ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ?
19: ਦੇਖੋ, ED ਨੇ ਜਿਹੜੀ ਰੇਡ ਕੀਤੀ ਆ ਉਹ TDI ਤੇ ਕੀਤੀ ਆ। TDI ਕਹਿ ਲੋ ਕਿ ਹੁਣ ਇੱਕ ਬਹੁਤ ਤਗੜੀ ਉੱਥੇ ਮੋਹਾਲੀ ਦੇ ਵਿੱਚ ਫਰਮ ਆ, ਇਹਨਾਂ ਦਾ ਕਾਫੀ ਤਗੜਾ ਕੰਪਲੈਕਸ ਆ, ਮੇਰੇ ਖਿਆਲ ਦੇ ਨਾਲ ਪਲਾਜ਼ਾ ਟਾਈਪ ਹੀ ਆ। ਤਾਂ ਇਹਨਾਂ ਦੇ ਦਫ਼ਤਰ ਦੇ ਵਿੱਚ ਕੱਲ ਸ਼ਾਮ ED ਪਹੁੰਚੀ ਆ, ਕਿਉਂਕਿ ਉਦਣ ਤੁਸੀਂ ਵੇਖਿਆ ਹੋਣਾ ਖੂਬ ਤਮਾਸ਼ਾ ਹੋਇਆ ਜਿੱਦਣ ED ਨੇ ਮੈਰਾਥਨ ਰੇਡ ਜਿਹੜੀ ਮਾਰੀ ਸੀਗੀ। ਤਾਂ ਉਸ ਰੇਡ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੂੰ ਖੁੱਲ ਦਿੱਤੀ ਗਈ, ਆਮ ਆਦਮੀ ਪਾਰਟੀ ਦੇ ਕੁਛ ਗੁੰਡਾ ਟਾਈਪ ਬੰਦੇ ਇਹਨਾਂ ਨੇ ਇਧਰੋਂ ਖੜੇ ਮਾਝੇ ਵਾਲੀ ਸਾਈਡ ਤੋਂ ਇੱਕ MLA ਲੈ ਕੇ ਗਿਆ, ਕੁਛ ਚੇਅਰਮੈਨ ਵਗੈਰਾ ਜਿਹੜੇ ਉਹਨਾਂ ਦੀਆਂ ਡਿਊਟੀਆਂ ਲਾਈਆਂ। ਤਾਂ ਉਹਨਾਂ ਨੇ ਲਾਗੇ ਬੰਨੇ ਜਿਹੜੇ ਇਸ ਤਰ੍ਹਾਂ ਦੇ ਅਨਸਰ ਹੁੰਦੇ ਆ, ਭੰਨ ਤੋੜ ਦੇ ਮਾਹਰ ਹੁੰਦੇ ਆ ਜਿਹੜੇ, ਉਹਨਾਂ ਨੂੰ ਖੜਿਆ ਤੇ ਫਿਰ ED ਦੀਆਂ ਕਾਰਾਂ ਦੀ ਫੂਕ ਕੱਢ ਕੱਤੀ। ਫਿਰ ਇਹ ਤੋਂ ਇਲਾਵਾ ਸ਼ੀਸ਼ੇ ਤੋੜੇ, ਇਮਾਰਤ ਦੇ ਵਿੱਚ ਵੀ ਪੱਥਰ ਗਏ, ਪਰ ਐਤਕੀ ਕੋਈ ਨੀ ਘੁਸਕਿਆ। ਕਿਉਂ? ਕਿਉਂਕਿ ਉਹ ਮਾਮਲਾ ਬਹੁਤ ਇਹਨਾਂ ਵਾਸਤੇ ਪੁੱਠਾ, ਅੱਜ ਕੱਲ ਇਹਨਾਂ ਦੇ ਦਿਨ ਹੀ ਪੁੱਠੇ ਚੱਲਦੇ ਆ, ਕੋਈ ਵੀ ਇਹ ਕਦਮ ਚੁੱਕਦੇ ਆ ਤਾਂ ਉਹ ਇਹਨਾਂ ਤੇ ਪੁੱਠਾ ਪੈ ਜਾਂਦਾ ਹੈ। ਜਿਹੜਾ ਉਦਨ ਇਹਨਾਂ ਨੇ ਡਰਾਮਾ ਕੀਤਾ ਉਹ ਇਹਨਾਂ ਤੇ ਪੁੱਠਾ ਪੈ ਗਿਆ ਉਲਟਾ। ਤਾਂ ਹੁਣ ਕੀ ਹੋਇਆ ਕਿ ਐਤਕੀ ਜਦੋਂ ਉੱਥੇ ਆਈ ਆ ED, ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਉਹਨਾਂ ਨੇ ਆਪਣਾ ਕੰਮ ਆਸਾਨੀ ਦੇ ਨਾਲ ਕੀਤਾ। ਦਰਅਸਲ ਕੀ ਹੈ ਕਿ ਇਹ ਵੈਸੇ ਟੈਕਨੀਕਲ ਥੋੜਾ ਜਿਹਾ ਗੁੰਝਲਦਾਰ ਮਾਮਲਾ ਹੈ ਕਿ ਇਹ ਜਿਹੜਾ ਕਹਿ ਲੋ ਕਿ ਇੱਕ ਮਾਸਟਰ ਪਲਾਟ ਸੀਗਾ, ਉਹ ਜ਼ਮੀਨ ਜਿਹੜੀ ਸੀਗੀ ਇਸ ਕੰਪਨੀ ਨੇ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਤੁੜਵਾ ਕੇ ਮੁੜ ਕੇ ਉਹਦਾ ਵੱਧ ਮੁਆਵਜ਼ਾ ਹਾਸਲ ਕਰ ਲਿਆ। ਛੇ ਸੱਤ ਕਰੋੜ ਦਾ ਤਾਂ ਇਹ ਕੰਪਨੀਆਂ ਜਿਹੜੀਆਂ ਕਰਦੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਖੇਰਾ ਫੇਰੀ 420 ਤਾਂ ਇਹਨਾਂ ਨੇ ਵੀ ਏਦਾਂ ਮਤਲਬ ਕਿ ਗਾਂ ਤੋੜ ਕੇ ਰਜਿਸਟਰੀ ਕਰਵਾ ਕੇ ਮੁਆਵਜ਼ਾ ਵੱਖ ਵੱਖ ਥਾਵਾਂ ਤੇ ਲੈ ਲਿਆ ਪਰ ਬਾਅਦ ਦੇ ਵਿੱਚ ਖੁਦ ਹੀ ਇਹਨਾਂ ਰਜਿਸਟਰੀਆਂ ਨੂੰ ਕੈਂਸਲ ਕਰਵਾਉਣ ਤੁਰ ਪਏ ਗਮਾਡਾ ਦੇ ਦਫ਼ਤਰ ਦੇ ਵਿੱਚ ਤਾਂ ਇਹ ਈਡੀ ਨੇ ਮਤਲਬ ਕਿ ਮਾਮਲਾ ਜਿਹੜਾ ਉਹ ਜੋੜਿਆ ਤੇ ਦੂਜਾ ਇੱਕ ਕੋਈ ਹੋਰ ਮਾਮਲਾ ਵੀ ਸਮਝਿਆ ਜਾਂਦਾ ਪਰ ਕੁੱਲ ਮਿਲਾ ਕੇ ਅਲਟੀਮੇਟਲੀ ਜਿਹੜੀ ਗੱਲ ਤੁਹਾਡੇ ਸਮਝਣ ਵਾਲੀ ਆ ਉਹ ਇਹੋ ਆ ਕਿ ਇਹ ਵੀ ਰੀਅਲ ਅਸਟੇਟ ਕੰਪਨੀ ਆ ਤੇ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਈਡੀ ਜਿਹੜੀ ਆ ਉਹ ਆਪਣੀ ਜਾਂਚ ਪੜਤਾਲ ਮੁਸਲਸਲ ਅੱਗੇ ਵਧਾ ਰਹੀ ਆ ਜਿਹਦੇ ਚੱਲਦਿਆਂ ਕੁਛ ਬਿਊਰੋਕਰੇਟਸ ਕੁਛ ਜਿਹੜੇ ਸਿਆਸਤਦਾਨ ਆ ਰਸੂਖਦਾਰ ਲੋਕ ਆ ਉਹਨਾਂ ਦੇ ਸਾਹ ਸੂਤੇ ਪਏ ਆ ਕਿ ਜੇ ਗੱਲ ਅੱਗੇ ਵਧੀ ਕਹਾਣੀ ਅੱਗੇ ਚੱਲੀ ਤਾਂ ਰਗੜੇ ਨਾ ਜਾਈਏ ਖਾਸ ਤੌਰ ਤੇ ਜਿਹੜੇ ਇਹਨਾਂ ਕੰਮਾਂ ਦੇ ਨਾਲ ਜੁੜੇ ਹੋਏ ਲੋਕ ਆ
12: ਜਾਂਦੇ ਜਾਂਦੇ ਦੱਸ ਦੋ ਕਿ ਸਰਕਾਰ ਨੇ ਜਸ਼ਨੇ ਇਨਕਲਾਬ ਵੀ ਮਨਾਇਆ
19: ਦੇਖੋ ਇਹ ਖਟਕੜ ਕਲਾਂ ਤੋਂ ਲੁਧਿਆਣਾ ਪਹੁੰਚ ਗਿਆ ਇੰਨਾ ਫਰਕ ਪੈਂਦਾ ਪੈ ਜਾਂਦਾ ਫਰਕ ਸੋਹਣਿਆ ਵੇ ਕਿ ਜਦੋਂ ਇਹਨਾਂ ਨੇ ਸਹੁੰ ਚੱਕੀ ਸੀ ਤਾਂ ਜਦੋਂ ਇਹਨਾਂ ਨੇ ਸਰਕਾਰ ਆਪਦੀ ਸੰਭਾਲੀ ਸੀ ਇਹ ਗਏ ਸਨ ਖਟਕੜ ਕਲਾਂ ਹੁਣ ਤੋਂ ਹੀ ਵੇਖੋ ਕਿ ਇਹਨਾਂ ਨੇ ਆਪਦਾ ਜਿਹੜਾ ਜਸ਼ਨ ਏ ਇਨਕਲਾਬ ਆ ਉਹ ਖਟਕੜ ਦੀ ਜਗ੍ਹਾ ਭਗਤ ਸਿੰਘ ਨਾਲ ਜੁੜਿਆ ਲੁਧਿਆਣੇ ਜਾ ਕੇ ਮਨਾਇਆ ਉੱਥੇ ਸਿੰਗਰ ਬੁਲਾਏ ਉੱਥੇ ਇਕੱਠ ਕੀਤਾ ਪੂਰੇ ਪੰਜਾਬ ਚੋਂ ਬਲਤੇਜ ਪੰਨੂਰੀ ਤੇ ਦਾਵਾ ਕਰ ਰਹੇ ਕਿ 1,00,000 ਨੌਜਵਾਨ ਉੱਥੇ ਪਹੁੰਚ ਗਿਆ ਮਤਲਬ ਕਿ ਸਾਰੇ ਜੈਨਜ਼ੀ ਸ਼ਾਇਦ ਇਹਨਾਂ ਦੇ ਕੋਲ ਆ ਗਈ ਆ ਹੁਣ ਗੱਲ ਇਹ ਆ ਕਿ ਜਸ਼ਨ ਏ ਇਨਕਲਾਬ ਜਿਹੜਾ ਉਹ ਠੀਕ ਆ ਪਰ ਜਸ਼ਨ ਏ ਇਨਕਲਾਬ ਜਿਹੜਾ ਇਹ ਇਨਕਲਾਬ ਸ਼ਬਦ ਵਾਰ ਵਾਰ ਵਰਤਦੇ ਉਸ ਇਨਕਲਾਬ ਦਾ ਕੋਈ ਹਿਸਾਬ ਕਿਤਾਬ ਹੈਗਾ ਤਾਂ ਤੁਸੀਂ ਦੇਖਿਆ ਹੀ ਆ ਕਿ ਇਨਕਲਾਬ ਦੀਆਂ ਕੋਠੀਆਂ ਤੇ ਆ ਕੇ ਜਨਾਬ ਹੁਰੀ ਰਹਿ ਰਹੇ ਆ ਇਹ ਕਾਹਦੇ ਇਨਕਲਾਬ ਆ ਇਹ ਕਾਹਦੇ ਭਗਤ ਸਿੰਘ ਦੇ ਵਾਰਸ ਆ ਕੋਠੀਆਂ ਤੁਹਾਡੀਆਂ ਉਹ ਉੱਥੇ ਬੈਠੇ ਆ ਜੀ ਜਾ ਕੇ ਉੱਥੇ ਬੈਡ ਤੋੜਨ ਡਹਿ ਆ ਹੈ ਆ ਰਿਸ਼ਵਤਾਂ ਦੇ ਕਾਂਡ ਹੋਣ ਡਹਿ ਆ ਲਾਸ਼ਾਂ ਡਿੱਗਣ ਡਈਆਂ ਨੇ ਹਿੰਸਾ ਹੋਣ ਡਈ ਆ ਦੱਸੋ ਇਹ ਕਿਹੜਾ ਇਨਕਲਾਬ ਆ ਮੈਨੂੰ ਤੇ ਲੱਗਦਾ ਕਿ ਭਗਤ ਸਿੰਘ ਵੀ ਵਿਚਾਰਾ ਝੂਰਦਾ ਹੋਣਾ ਕਿ ਕਿਹੋ ਜਿਹੇ ਲੋਕਾਂ ਦੇ ਹੱਥ ਆਇਆ ਪਿਆ ਮੈਂ
12: ਇੱਕ ਦਿਨ ਭਗਤ ਸਰਾਭਾ ਬੋਲੇ ਹੰਝੂ ਰਾਜਗੁਰੂ ਨੇ ਡੋਲੇ ਬੈਠੇ ਨੇਤਾ ਜੀ ਦੇ ਕੋਲੇ ਦਿਲ ਨੂੰ ਚੈਨ ਨਾ ਆਉਂਦੀ ਏ ਮੱਖਣ ਬਾੜ ਕਹਿੰਦਾ ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕਰ ਲੋ
2: This is CJMR, the voice of the city, part of White Oaks Communications Group, your trusted local radio provider for more than 70 years.

0: ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: You're listening to CJMR 1320, the voice of the city.

0: CJMR 1320.
1: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: This is CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬੀ ਵਾਲਾ।

0: fam. You have to be what you wanna see.
1: ਗਾਲਾਂ ਫੋਨੇ ਉੱਤੇ ਕੱਢ ਬੜਾ ਬਣੇ ਬਦਮਾਸ਼ ਕਿਤੇ ਟੱਕਰੇ ਚ ਕੱਲਾ ਤੇਰਾ ਛਿਲ ਦਾਂਗੇ ਮਾਸ ਤੇਰੇ ਨਾਲ ਲੱਲੀ ਛੱਲੀ ਬੰਦੇ ਜੱਟ ਨਾਲ ਖਾਸ ਕਿਤੇ ਟੱਕਰੇ ਚ ਕੱਲਾ।

Keep it on the voice of the city, CJMR 1320.

ਚੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵਰਡ

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ
1: ਨੂੰ। This is CJMR, the voice of the city, part of White Oaks Communications Group, your trusted local radio provider for more than 70 years.
2: It's a unisex song.

0: 2021. Let's go.
1: Keep it on the voice of the city, CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ, ਨੰਬਰ 905-799-0045, 9057-99-0045। ਟਾਪ ਚੋਇਸ ਇਲੈਕਟ੍ਰੋਨਿਕਸ। ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ, ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
2: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
3: ਓ ਯਾਰ ਕਾਵਿਆ, ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
4: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
5: 6477609 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
6: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲਿਡਨ ਪੇਵਿੰਗ।
7: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
6: ਔਰ ਵਿਜ਼ਿਟ www.calidonpaving.com।
8: HK Movers, home, offices, apartments and delivery, big or small, we move it all.
9: HK Movers,
8: local and long distance, we also ship cars, tailor transport and moving services.
9: For service with a smile, give us a call.
8: Call Mr. Harminder 416-524-6704.
9: 416-524-6704 pe.
8: Visit 140 Advance Boulevard, Unit Number 10, Brampton.
10: Long distance moving specialist,
8: HK Movers.
11: HK Movers.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-5478188। ਲੋਟਸ ਫਿਊਨਰਲ ਹੋਮ।
12: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਯਾਰਾਂ ਦੇ ਨਾਲ ਹਾਦਸਾ ਹੋਇਆ ਤੇ ਹੋਇਆ ਕਮਾਲ ਦਾ। ਯਾਰਾਂ ਦੇ ਨਾਲ ਹਾਦਸਾ ਹੋਇਆ ਤੇ ਹੋਇਆ ਕਮਾਲ ਦਾ, ਦੂਜਾ ਵੀ ਚੋਰ ਨਿਕਲਿਆ ਪਹਿਲੇ ਦੇ ਨਾਲ ਦਾ। ਯਾਰਾਂ ਦੇ ਨਾਲ ਹਾਦਸਾ ਹੋਇਆ ਕਮਾਲ ਦਾ, ਦੂਜਾ ਵੀ ਚੋਰ ਨਿਕਲਿਆ ਪਹਿਲੇ ਦੇ ਨਾਲ ਦਾ। ਅੱਖਾਂ ਦੇ ਨਾਲ ਅਜਿਹਨ ਵੀ ਡੰਗੂਗੀ ਰੋਸ਼ਨੀ, ਜੇ ਜਾਣਦਾ ਤੇ ਮੈਂ ਕਦੀ ਵੀ ਦੀਵੇ ਨਾ ਬਾਲਦਾ। ਯਾਰਾਂ ਦੇ ਨਾਲ ਹਾਦਸਾ ਹੋਇਆ ਤੇ ਯਾਰ ਹੋਇਆ ਵੀ ਕਮਾਲ ਦਾ, ਦੂਜਾ ਵੀ ਚੋਰ ਨਿਕਲਿਆ ਪਹਿਲੇ ਦੇ ਨਾਲ ਦਾ। ਅੱਖਾਂ ਦੇ ਨਾਲ ਜਹਿਨ ਵੀ ਡੰਗੂਗੀ ਰੋਸ਼ਨੀ, ਜੇ ਜਾਣਦਾ ਤੇ ਮੈਂ ਕਦੀ ਵੀ ਦੀਵੇ ਨਾ ਬਾਲਦਾ। ਭੱਜਦੇ ਨੇ ਲੋਕ ਸ਼ਹਿਰ ਦੇ ਏਦਾਂ ਅੜੋ ਤੜੀ, ਭੱਜਦਾ ਜਿਸ ਤਰ੍ਹਾਂ ਕੋਈ ਡਰਿਆ ਭੁਚਾਲਦਾ। ਉਹਨੇ ਵੀ ਵਕਤ ਦੇਖ ਕੇ ਲਹਿਜ਼ਾ ਵਟਾ ਲਿਆ, ਜਿਸ ਨੂੰ ਰਿਹਾ ਸਾਂ ਸਾਰੀ ਹਯਾਤੀ ਮੈਂ ਪਾਲਦਾ। ਲੋਕਾਂ ਨੇ ਐਵੇਂ ਜਾਤ ਨੂੰ ਮੌਜੂ ਬਣਾ ਲਿਆ, ਲੋਕਾਂ ਨੇ ਐਵੇਂ ਜਾਤ ਨੂੰ ਮੌਜੂ ਬਣਾ ਲਿਆ। ਰੌਲਾ ਸੀ ਉਹਦੀ ਕਾਰ ਦਾ, ਬੰਗਲੇ ਦਾ, ਮਾਲ ਦਾ, ਰਿਸ਼ਤੇ ਦੀ ਤੀਜ ਨੋਕ ਤੇ ਵੀ ਪਲ ਨਹੀਂ ਠਹਿਰਿਆ ਜਿਸ ਨੂੰ ਜਵਾਬ ਮਿਲ ਗਿਆ ਉਹਦੇ ਸਵਾਲ ਦਾ। ਉਸੇ ਨੂੰ ਰਊਫ ਲਾ ਲਿਆ ਸੀ ਸੀਨੇ ਦੇ ਨਾਲ, ਮੈਂ ਮਿਲਿਆ ਜਿਹੜਾ ਸ਼ਖਸ ਵੀ ਹਟਵੇਂ ਖਿਆਲ ਦਾ, ਹਟਵੇਂ ਖਿਆਲ ਦਾ। ਰਊਫ ਸ਼ੇਖ ਸਾਹਿਬ ਦੀਆਂ ਸਤਰਾਂ ਤੇ ਰੰਗਲਾ ਪੰਜਾਬ CNN ਟੋਰਾਂਟੋ ਦੀ ਸਵੇਰ ਦੀ ਮਹਿਫਲ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਨਾਲ ਜੁੜ ਲਈ ਬਹੁਤ ਬਹੁਤ ਮਿਹਰਬਾਨੀ। ਕਰਮ ਕਰੋ ਬਰਾਏ ਮਿਹਰਬਾਨੀ, ਬਰਾਏ ਦੋਸਤਾਂ ਮਿੱਤਰਾਂ ਨੂੰ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਓ, ਜਿੱਥੇ ਤੁਸੀਂ ਜੁੜੇ ਹੋਏ ਹੋ ਉਹ ਵੀ ਜੁੜ ਜਾਣ। 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਸ ਦੇ ਵਿਚ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਸਾਰੀ ਸਾਰੀ ਟੀਮ ਹਾਜ਼ਰ ਹੈ। ਸਾਥ ਦੇਣਗੇ ਪ੍ਰੋਗਰਾਮ ਦੇ ਵਿਚ ਸਰਦਾਰ ਜਸਬੀਰ ਸਿੰਘ ਜੀ ਪੱਟੀ, ਰਣਜੀਤ ਰਾਣਾ ਜੀ, ਚਰਨਜੀਤ ਸਿੰਘ ਜੋਗੀ, ਰੀਮਾ ਗੁਗਲਾਨੀ ਜੀ ਖ਼ਬਰਾਂ ਪੇਸ਼ ਕਰਨਗੇ ਤੇ ਕੁਝ ਖ਼ਬਰਾਂ ਮੇਰੇ ਕੋਲ ਨੇ। ਸਟੂਡੀਓ ਦੇ ਨੰਬਰ ਨੇ 905-813-1320 ਪਰਸਨਲ 416-716-7794 ਸਾਰੇ ਹੀ ਮਾਧਿਅਮ ਦੇ ਨਾਲ ਤੁਸੀਂ ਜੁੜ ਸਕਦੇ ਹੋ ਜਿਸ ਤਰ੍ਹਾਂ ਵੀ ਚਾਹੋ। 647-910-1320 ਪੂਰੇ ਕੈਨੇਡਾ ਦੇ ਵਿਚ, 641-741-1919 ਅਮਰੀਕਾ ਦੇ ਵਿਚ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਰਾਹੀਂ, ਆਈਹਾਰਟ ਦੇ ਰਾਹੀਂ ਤੁਸੀਂ ਸੁਣ ਸਕਦੇ ਹੋ, ਜਿਨ੍ਹਾਂ ਕਾਰਾਂ ਦੇ ਵਿਚ ਸੁਣਿਆ ਜਾਂਦਾ IPTV ਬਾਕਸ ਰਾਹੀਂ ਦੇਖ ਸੁਣ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੈ ਰੰਗਲਾ ਪੰਜਾਬ ਨੂੰ ਕਾਲ ਕਰ ਸਕਦੇ ਹੋ 416-716-7794, ਅਰਸ਼ 416-303-1515। ਇਸ ਦੇ ਨਾਲ ਰੰਗਲਾ ਪੰਜਾਬ ਤੇ CJMR 1320 AM ਦਾ ਐਪ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਲਓ ਪਹਿਲੀਆਂ ਖ਼ਬਰਾਂ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ, ਤੁਹਾਡੀ ਸੇਵਾ ਦੇ ਵਿਚ। ਇਸ ਨੂੰ ਸਪਾਂਸਰ ਕਰਨਗੇ ਲੋਟਸ ਫਿਨਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ, ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰ ਲਈ। 121 City ਰੈਕਸਡੇਲ 3-4 ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਅਤੇ ਉਨ੍ਹਾਂ ਦੀ ਟੂਮ ਨੂੰ 647-547-8888 ਤੇ ਕਾਲ ਕੀਤਾ ਜਾ ਸਕਦੈ। ਖੁਸ਼ੀ ਹੈ ਕਿ ਵੱਖ ਵੱਖ ਏਰੀਆਜ਼ ਦੇ ਵਿਚੋਂ ਕੁਝ ਛੋਟੇ ਛੋਟੇ ਜਿਹੜੇ ਨਗਰ ਨੇ, ਗ੍ਰਾਹ ਨੇ, ਉਨ੍ਹਾਂ ਦੇ ਵਿਚ ਵੀ ਤੁਸੀਂ ਉਨ੍ਹਾਂ ਦੀਆਂ ਗਲੀਆਂ ਦੇ ਵਿਚ ਸੁਣਦੇ ਹੋ। ਬਹੁਤ ਸਾਰੇ ਟੈਕਸੀ ਡਰਾਈਵਰ ਵੀ ਜਿਹੜੇ ਨੇ ਨਿੱਕੇ ਨਿੱਕੇ ਸ਼ਹਿਰਾਂ ਦੇ ਨਾਂ ਦੱਸਦੇ ਨੇ ਕਿ ਟੈਲੀਵਿੰਗੂ ਟਣਕਦਾ ਜੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸਾਰਿਆਂ ਦਾ ਫੀਡਬੈਕ ਦੇਣ ਲਈ। ਤੇ ਲਓ ਪੇਸ਼ ਨੇ ਚੋਣਵੀਆਂ ਖ਼ਬਰਾਂ, ਸਪਾਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ, ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਇੰਡੀਆ ਚ ਪੈਸੇ ਦੇਖਣਾ ਚਾਹੁੰਦੇ ਹੋ 905-909-5400 ਤੇ ਕਾਲ ਕੀਤੀ ਜਾ ਸਕਦੀ ਹੈ। ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖ਼ਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖ਼ਬਰਾਂ ਤੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਦੇ ਵਿਚ ਹੋਇਆ ਜਸ਼ਨ ਏ ਇਨਕਲਾਬ ਪ੍ਰੋਗਰਾਮ। ਲੋਕੀ ਪਹੁੰਚੇ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ। ਰਾਮਪਾਲ ਦੇ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਕੁਕਰਮ, ਮਾਮਲਾ ਹੋਇਆ ਦਰਜ। ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰਾਜਾ ਸਾਂਸੀ ਤੋਂ 7ਵੀਂ ਵਾਰ ਆਪਣਾ ਉਮੀਦਵਾਰ ਐਲਾਨਿਆ। ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਪੀਜ਼ੇ ਨਾਲੋਂ ਵੀ ਤੇਜ਼ ਹੋ ਰਹੀ ਹੈ ਨਸ਼ਿਆਂ ਦੀ ਹੋਮ ਡਿਲੀਵਰੀ। ਹੁਣ ਖਬਰਾਂ ਤਫਸੀਲ ਦੇ ਨਾਲ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਲੁਧਿਆਣਾ ਦੇ ਵਿਚ ਕਰਵਾਇਆ ਗਿਆ। ਜਸ਼ਨੇ ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ PAU ਗਰਾਊਂਡ ਤੋਂ ਸ਼ੁਰੂ ਹੋਇਆ। ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਕੋਈ 1 ਲੱਖ ਤੋਂ ਵੱਧ ਲੋਕ ਇਸ ਮੈਗਾ ਸਮਾਗਮ ਦੇ ਵਿਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਸ ਇਕੱਠ ਦਾ ਮੁੱਖ ਆਕਰਸ਼ਣ ਇਸ ਦਾ ਸਟੇਜ ਰਹੀ, ਜਿਸ ਨੂੰ ਬਿਲਕੁਲ ਸ਼ਹੀਦ ਭਗਤ ਸਿੰਘ ਦੇ ਘਰ ਵਾਂਗੂ ਹੀ ਡਿਜ਼ਾਇਨ ਕੀਤਾ ਗਿਆ ਸੀ। ਇਸ ਸਮਾਗਮ ਦੇ ਲਈ ਟ੍ਰੈਫਿਕ ਐਡਵਾਇਜ਼ਰੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਸੀ। ਲੋਕਾਂ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੀ। ਕਾਲੇ ਕੱਪੜੇ ਪਹਿਨਣ ਦੀ ਵੀ ਮਨਾਹੀ ਕਰ ਦਿੱਤੀ ਗਈ ਸੀ। ਪ੍ਰਸਿੱਧ ਕਲਾਕਾਰਾਂ ਵੱਲੋਂ ਦੇਸ਼ ਭਗਤੀ ਦੇ ਨਾਟਕ ਪੇਸ਼ ਕੀਤੇ ਗਏ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਪੀਲੇ ਕੱਪੜੇ, ਪੀਲਾ ਕੁੜਤਾ ਪਜਾਮਾ ਤੇ ਪੀਲੀ ਪੱਗ ਪਹਿਨਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਸੀ ਤਾਂ ਜੋ ਪੂਰਾ ਮੈਦਾਨ ਬਸੰਤੀ ਰੰਗਾਂ ਦੇ ਵਿਚ ਰੰਗਿਆ ਦਿਖਾਈ ਦੇਵੇ। ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ, ਬਸੰਤ ਕੌਰ ਤੇ ਪਰੀ ਪੰਦੇਰ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਸੋਨੀਪਤ ਵਿਚ ਰਾਮਪਾਲ ਦੇ ਸਤਲੋਕ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਛੇੜਛਾੜ ਦੇ ਦੋਸ਼ ਵਿਚ ਇਕ ਸੇਵਾਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੇਵਾਦਾਰ 4 ਦਿਨ ਪਹਿਲਾਂ ਹੀ ਇਸ ਆਸ਼ਰਮ ਦੇ ਵਿਚ ਆਇਆ ਸੀ। ਬੱਚਾ ਵੀ ਆਪਣੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਤੋਂ ਸੇਵਾ ਕਰਨ ਆਸ਼ਰਮ ਪਹੁੰਚਿਆ ਸੀ। ਇਹ ਘਟਨਾ 23 ਸਤੰਬਰ ਦੀ ਦੱਸੀ ਗਈ ਹੈ। ਘਟਨਾ ਤੋਂ ਬਾਅਦ ਆਸ਼ਰਮ ਤੋਂ ਹੀ ਕਿਸੇ ਨੇ ਡਾਇਲ 112 ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮਾਮਲਾ ਚਾਇਲਡ ਵੈਲਫੇਅਰ ਕਮੇਟੀ ਤੱਕ ਪਹੁੰਚਿਆ। ਹਾਲਾਂਕਿ ਬੱਚੇ ਦੇ ਪਰਿਵਾਰ ਨੇ ਪਹਿਲਾਂ ਸ਼ਿਕਾਇਤ ਦੇਣ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਚੇਅਰਮੈਨ ਅਨੀਤਾ ਸ਼ਰਮਾ ਦੀ ਸ਼ਿਕਾਇਤ ਤੇ 24 ਸਤੰਬਰ ਨੂੰ ਬੜੌਦਾ ਥਾਣੇ ਦੇ ਵਿਚ ਦੋਸ਼ੀ ਦੇ ਖਿਲਾਫ਼ BNS ਦੀ ਧਾਰਾ 74 ਤੇ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 25 ਸਤੰਬਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮਾਮਲੇ ਸਬੰਧੀ ਜਦੋਂ DCP ਜਤਿੰਦਰ ਗਹਿਲਾਵਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਚਾਇਲਡ ਵੈਲਫੇਅਰ ਕਮੇਟੀ ਰਾਹੀਂ ਧਨਾਨਾ ਆਸ਼ਰਮ ਵਿਚ ਬੱਚੇ ਦੇ ਨਾਲ ਕੁਕਰਮ ਤੇ ਛੇੜਛਾੜ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਬਰੋਦਾ ਥਾਣਾ ਮੁਖੀ ਟੀਮ ਦੇ ਨਾਲ ਆਸ਼ਰਮ ਪਹੁੰਚੇ ਤੇ 11 ਸਾਲਾ ਬੱਚੇ ਤੇ ਉਸਦੇ ਪਿਤਾ ਨੂੰ ਸੁਰੱਖਿਆ ਹੇਠ ਲਿਆ। ਚਾਇਲਡ ਵੈਲਫੇਅਰ ਕਮੇਟੀ ਦੀ ਮੈਂਬਰ ਅਨੀਤਾ ਸ਼ਰਮਾ ਰਾਹੀਂ ਬੱਚੇ ਦੀ ਕਾਉਂਸਲਿੰਗ ਕਰਵਾਈ ਗਈ ਔਰ ਉਸ ਨੂੰ ਮੈਡੀਕਲ ਜਾਂਚ ਦੇ ਲਈ PGI ਖਾਨਪੁਰ ਲਿਜਾਇਆ ਗਿਆ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਜਾ ਸਾਂਸੀ ਦੇ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠਾਂ ਪੰਜਾਬ ਬਚਾਓ ਰੈਲੀ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ। ਰੈਲੀ ਦੇ ਵਿਚ ਪਹੁੰਚੇ ਹਜ਼ਾਰਾਂ ਦੇ ਇਕੱਠ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਸਿਆਸੀ ਹਮਲਿਆਂ ਦੀ ਝੜੀ ਲਗਾ ਦਿੱਤੀ। ਬਾਦਲ ਨੇ ਕਿਹਾ ਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਿਐ। ਸੂਬੇ ਦੇ ਵਿਚ ਵੱਧ ਰਹੇ ਨਸ਼ਿਆਂ ਤੇ ਕਾਨੂੰਨ ਵਿਵਸਥਾ ਦੀ ਬਦਤਰ ਸਥਿਤੀ ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਸ਼ਰੇਆਮ ਵਿਕ ਰਿਹਾ ਔਰ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਬਚਾਉਣਾ ਅਕਾਲੀ ਦਲ ਦਾ ਮੁੱਖ ਟੀਚਾ ਰਹੇਗਾ। ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆਂ ਦੇ ਲਈ ਇਹ ਚੁਣੌਤੀ ਹੈ ਔਰ ਅਸਲ ਫਰਕ ਇਸ ਗੱਲ ਦਾ ਹੁੰਦਾ ਹੈ ਕਿ ਸਰਕਾਰਾਂ ਇਸ ਦੇ ਨਾਲ ਕਿਵੇਂ ਨਜਿੱਠਦੀਆਂ ਨੇ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੌਰਾਨ ਨਾਭਾ ਪਹੁੰਚੇ ਭਾਟੀਆ ਇਹ ਜਵਾਬ ਉਸ ਵੇਲੇ ਦੇ ਰਹੇ ਸਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਜਪਾ ਨੇ ਹੁਣ ਤੱਕ ਆਪਣੇ ਕਿੰਨੇ ਸ਼ਾਸਿਤ ਰਾਜਾਂ ਨੂੰ ਨਸ਼ਾ ਮੁਕਤ ਬਣਾਇਆ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਰਗੀ ਸਮੱਸਿਆ ਦਾ ਪੂਰੀ ਤਰ੍ਹਾਂ ਖਾਤਮਾ ਕਿਸੇ ਇਕ ਸੂਬੇ ਦੇ ਵਿਚ ਨਹੀਂ ਹੋਇਆ, ਪਰ ਭਾਜਪਾ ਸ਼ਾਸਿਤ ਰਾਜਾਂ ਦੇ ਵਿਚ ਇਸ ਖਿਲਾਫ਼ ਸਖ਼ਤ ਔਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸੋਮਵਾਰ ਨੂੰ ਨਾਭਾ ਪਹੁੰਚੀ, ਜਿੱਥੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਦਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਤ ਤੇ ਹੋਰ ਨੌਜਵਾਨ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਕ ਹੋਰ ਸਵਾਲ ਦੇ ਜਵਾਬ ਵਿਚ ਜਦੋਂ ਪੱਤਰਕਾਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਨੇ, ਫਿਰ ਵੀ ਨਸ਼ੀਲੇ ਪਦਾਰਥ ਪੰਜਾਬ ਤੱਕ ਕਿਵੇਂ ਪਹੁੰਚ ਜਾਂਦੇ ਨੇ ਤਾਂ ਪਾਰਟੀ ਨੇ ਕਿਹਾ ਕਿ ਸਰਹੱਦ ਬਾਹਰੋਂ ਨਸ਼ੇ ਆਉਣ ਦਾ ਮੁੱਦਾ ਆਪਣੀ ਥਾਂ ਹੈ, ਪਰ ਪੰਜਾਬ ਸਰਕਾਰ ਸੂਬੇ ਦੇ ਅੰਦਰ ਨਸ਼ਿਆਂ ਦੀ ਸਪਲਾਈ ਅਤੇ ਵੰਡ ਨੂੰ ਰੋਕਣ ਦੇ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ। ਇਹ ਪੀਜ਼ਾ ਦੀ ਡਿਲੀਵਰੀ ਦੇ ਨਾਲੋਂ ਵੀ ਤੇਜ਼ੀ ਨਾਲ ਲੋਕਾਂ ਦੇ ਘਰਾਂ ਤੀਕਰ ਪਹੁੰਚ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: Real news, real impact, showing you real world. CJMR 1320, the voice of the city.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ

0: Gurdeep Singh Nanua. I'm a lawyer at Nanua and UFA Lawyers.
1: If you're involved in a motor vehicle accident, a slip and fall, or any kind of accident that results in personal injury, please let us know. We can help.
0: Sanu contact karo, our phone number hai gaya 647-793-6889.
2: ਆਪਣੇ ਦੰਦਾਂ ਦਾ ਰੱਖੋ ਖਿਆਲ ਐਸ ਐਮ ਸਪਰਿੰਗ ਡੇਲ ਡੈਂਟਲ ਸੈਂਟਰ ਦੇ ਨਾਲ
3: ਵਾਈਡ ਰੇਂਜ ਆਫ ਸਰਵਿਸਿਜ਼ ਵਿਜ਼ਡਮ ਟੂਥ ਰੂਟ ਕਨਾਲ ਡੈਂਚਰ
4: ਫਾਰ ਡੈਂਟਲ ਐਕਸਟ੍ਰੈਕਸ਼ਨ ਕਲੀਨਿੰਗ ਗਮ ਟ੍ਰੀਟਮੈਂਟ ਐਂਡ ਇੰਪਲਾਂਟ
2: ਐਸ ਐਮ ਸਪਰਿੰਗ ਡੇਲ ਡੈਂਟਲ ਸੈਂਟਰ 2260 ਬੋਵੇਟ ਡਰਾਈਵ ਈਸਟ ਬ੍ਰੈਂਪਟਨ ਬੋਵੇਟ ਜਿੰਗੂਸੀ ਡੈਂਟਲ ਸੈਂਟਰ 811 ਬੋਵੇਟ ਡਰਾਈਵ ਯੂਨਿਟ 17 ਬ੍ਰੈਂਪਟਨ ਕਾਲ 9057898266
5: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 9059288557 ਅਨਾਜ ਮਾਰਟ
6: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ
7: ਸਸਤਾ

0: பேர் ஹுழுப்பு இல்லையோ ரெசிடென்ட் கன்வென்ஷன் சென்டர். ரெசிடென்ட் கன்வென்ஷன் சென்டர்
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵੌਨ. ਫਾਰ ਬੁਕਿੰਗ ਕਾਲ 416-433-9191.
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ.
3: 647-888-6000.
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ.
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ.
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ. ਕਾਲ 647-888-6000 ਔਰ ਵਿਜ਼ਿਟ NRIMB.com.
5: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ. ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ.
6: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ.
5: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ. ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ. ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ.
6: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ. 12 ਚੂੜੀਆਂ ਉਹਨੂੰ ਵੀ ਲੈ ਦਾਂਗੇ.
5: ਤੇ ਮੇਰੇ ਜੀਜੇ ਲਈ ਘੜੀ?
6: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ.
5: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ. ਫੋਨ ਨੰਬਰ 9056714290.
7: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ.
8: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
7: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ.
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ.
7: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191.
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ.
11: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲੀਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ.
12: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ. ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ.
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ, 6477080079.
13: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ, ਟੀਮ ਮਨਜੀਤ.

0: ਮਨਜੀਤ ਸਿੰਘ, ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
1: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਇੰਟੈਰੀਓ ਸਟ੍ਰੀਟ, ਯੂਨਿਟ 43 ਇਨ ਬ੍ਰੈਂਪਟਨ, 905-790-5656। ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
0: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
2: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
3: ਯੂ ਆਰ ਲਿਸਨਿੰਗ ਟੂ CNN Toronto, Chawla News Network Toronto।

0: ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ, ਛਹਿ ਚ ਕਈ ਜੀਭਾਂ ਹੱਦੋਂ ਲੰਘੀਆਂ ਹੋਈਆਂ ਨੇ, ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ, ਕਈ ਜੀਭਾਂ ਹੱਦੋਂ ਲੰਘੀਆਂ ਹੋਈਆਂ ਨੇ। ਪਿੰਡ ਦੀ ਚੌਧਰ ਅੰਨੀ ਹੋਈ ਫਿਰਦੀ ਏ, ਇੰਜ ਲੱਗਦਾ ਜੋ ਫਸਲਾਂ ਚੰਗੀਆਂ ਹੋਈਆਂ ਨੇ, ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ। ਟੋਰਾਂਟੋ ਦੇ ਵਿਚ ਕਈ ਜੀਭਾਂ ਦੇ ਹੱਦੋਂ ਹੀ ਲੰਘੀਆਂ ਹੋਈਆਂ। ਪਿੰਡ ਦੀ ਚੌਧਰ ਅੰਨੀ ਹੋਈ ਫਿਰਦੀ ਏ, ਇੰਜ ਲੱਗਦਾ ਜਿਉਂ ਫਸਲਾਂ ਚੰਗੀਆਂ ਹੋਈਆਂ ਨੇ। ਪੂਰੇ ਸ਼ਹਿਰ ਤੇ ਕਾਲਕ ਹੱਸਦੀ ਫਿਰਦੀ ਏ, ਤੇ ਜਿਹੜੇ ਦਿਨ ਤੋਂ ਚਿੱਟੀਆਂ ਨੰਗੀਆਂ ਹੋਈਆਂ ਨੇ, ਉਂਝ ਤਸਵੀਰਾਂ ਰਹਿਣ ਦਿਓ ਕਿਉਂ ਨਹੀਂ ਦਿੰਦੇ ਰਹਿਣ, ਉਹ ਰੰਗਣ ਵਾਲੇ ਜਿਸ ਤਰ੍ਹਾਂ ਰੰਗੀਆਂ ਹੋਈਆਂ ਨੇ, ਉੱਥੇ ਦੱਸੋ ਕੋਈ ਖਾ ਕੀ ਸੋਚੇਗਾ। ਜਿੱਥੇ ਸੋਚਾਂ ਮੰਗੀਆਂ ਤੰਗੀਆਂ ਹੋਈਆਂ ਨੇ, ਜੇ ਲੰਘੇ ਤਾਂ ਸਮਝ ਲਈ ਘਰ ਕਿਹਦਾ ਏ, ਜਿਸ ਬੂਹੇ ਵਿਚ ਅੱਖਾਂ ਟੰਗੀਆਂ ਹੋਈਆਂ ਨੇ। ਚਾਨਣ ਸੰਧੂ ਆ ਗਏ ਨੇ ਹੱਥ ਹਨੇਰੇ ਦੇ, ਚਾਨਣ ਸੰਧੂਆ ਆ ਗਏ ਨੇ ਹੱਥ ਹਨੇਰੇ ਦੇ, ਛਾਵਾਂ ਧੁੱਪਾਂ ਵੱਲੇ ਮੰਗੀਆਂ ਹੋਈਆਂ ਨੇ, ਛਾਵਾਂ ਧੁੱਪਾਂ ਵੱਲੇ ਮੰਗੀਆਂ ਹੋਈਆਂ ਨੇ। ਇਰਸ਼ਾਦ ਸੰਧੂ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ, ਤੇ ਮੈਂ ਤੁਹਾਡਾ ਦੋਸਤ ਹੋਦਰਬਾਗ ਸਿੰਘ ਚਾਵਲਾ ਤੇ ਲੋਪੇਸ਼ ਨੇ। ਅੱਜ ਦੇ ਇਸ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ, ਉਸ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਜੀ ਪੱਟੀ ਫਰੋਮ ਪੰਜਾਬ ਤੁਹਾਡੀ ਸੇਵਾ ਦੇ ਵਿਚ ਆਪਣੀ ਗੱਲਬਾਤ ਲੈ ਕਰਕੇ ਹਾਜ਼ਰ ਹੋਣਗੇ। ਸਟੂਡੀਓ ਦਾ ਨੰਬਰ ਰਹੇਗਾ 905-813-1320। ਇਸ ਹਿੱਸੇ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਂਦੈ। ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸ਼ੋਰੈਂਸ, ਜਾਂ ਤੁਸੀਂ ਕਿਤੇ ਜਾਣ ਬਾਰੇ ਟਿਕਟ ਬੁੱਕ ਕਰਾਉਣ ਲੱਗੇ ਹੋ, ਤਾਂ ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਆਪਣਾ ਪਾਸਪੋਰਟ ਚੱਕੋ, ਚੈੱਕ ਕਰੋ ਵੈਲਿਡ ਹੈ, ਐਕਸਪਾਇਰ ਤਾਂ ਨਹੀਂ ਹੋਇਆ। ਜਿਸ ਵੀ ਦੇਸ਼ ਦੇ ਵਿਚ ਜਾਣਾ, ਚਾਹੇ ਤੁਸੀਂ ਕੈਨੇਡੀਅਨ ਹੋ, ਉਸ ਦੇਸ਼ ਦੇ ਵਿਚ ਤੁਹਾਨੂੰ ਐਂਟਰੀ ਦੀ ਆਗਿਆ ਹੈ, ਸਾਰਾ ਕੁਝ ਚੈੱਕ ਕਰਕੇ ਟਿਕਟ ਬੁੱਕ ਕਰਾਓ ਤੇ ਨੁਕਸਾਨ ਤੋਂ ਬਚੋ। ਟੋਰਾਂਟੋ ਟੂ ਦਿੱਲੀ 1-11-25 ਤੇ ਰਿਟਰਨ 21-95, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1395-1 ਰਿਟਰਨ 1745 ਹੈ। ਟੋਰਾਂਟੋ ਟੂ ਕਰਾਚੀ 1-13-30 ਦੀ ਅਤੇ ਰਿਟਰਨ ਮਿਲੇਗੀ ਜੀ 2300 ਦੀ। ਟੋਰਾਂਟੋ ਟੂ ਇਸਲਾਮਾਬਾਦ 1-14-49 ਰਿਟਰਨ ਮਿਲੇਗੀ 2390। ਡੋਮਿਨਿਕਨ ਰਿਪਬਲਿਕ 1280 ਤੇ ਮੈਕਸੀਕੋ 1199 ਤੋਂ ਸ਼ੁਰੂ ਹੋ ਰਿਹਾ, 7 ਦਿਨ ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ। 2883-4550 ਈਬਨੇਜ਼ ਰੋਡ ਤੇ ਕਾਲ ਕਰ ਸਕਦੇ ਹੋ 905-678-1200। ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਇਲੋਨ ਮਸਕ ਦੀ ਕੰਪਨੀ ਸਪੇਸ ਐਕਸ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਲਾਂਚ ਹੋ ਗਿਆ। ਇਹ ਸਟਾਰਸ਼ਿਪ 14ਵਾਂ ਟੈਸਟ ਹੈ, ਪਹਿਲੀ ਵਾਰ ਹੈ ਕਿ ਜਦੋਂ ਸਟਾਰਸ਼ਿਪ ਨੂੰ ਧਰਤੀ ਦੇ ਆਰਬਿਟ ਵਿਚ ਭੇਜਿਆ ਗਿਆ, ਜਿੱਥੇ ਧਰਤੀ ਦੇ 6 ਚੱਕਰ ਲਗਾਏਗਾ, ਤੇ ਇਹ ਸਟਾਰਸ਼ਿਪ ਜ਼ਮੀਨ ਤੋਂ ਲਗਭਗ 275 ਕਿਲੋਮੀਟਰ ਦੀ ਉਚਾਈ ਤੇ ਉਡੇਗਾ। ਕੁਦਰਤ ਦਾ ਕਹਿਰ ਇਕ ਵਾਰੀ ਫਿਰ, ਥਾਈਲੈਂਡ ਦੇ ਵਿਚ 48 ਘੰਟਿਆਂ ਦੀ ਲਗਾਤਾਰ ਬਾਰਿਸ਼ ਨੇ ਤਬਾਹੀ ਮਚਾਈ ਹੈ। ਹੜ੍ਹ ਦੀ ਲਪੇਟ ਵਿਚ ਆਉਣ ਨਾਲ 23 ਲੋਕ ਮਾਰੇ ਗਏ ਨੇ। ਬੈਂਕਾਕ ਦੇ ਵਿਚ 7 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਨੇ। ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਅਦਾਰੇ ਬੰਦ ਨੇ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ ਮੁਲਕ ਲਿਆਉਣ ਬਾਰੇ ਸੈਂਟਰਲ ਗੌਰਮੈਂਟ ਨੂੰ ਨੋਟਿਸ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਧੀ ਅਨੀਤਾ ਬੋਸ ਦੀ ਉਸ ਪਟੀਸ਼ਨ ਤੇ ਜਵਾਬ ਦਾਖਲ ਕਰਨ ਲਈ ਸਿਰਫ 4 ਹਫ਼ਤਿਆਂ ਦਾ ਸਮਾਂ ਦਿੱਤਾ। ਗੋਲਡੀ ਬਰਾੜ ਤੇ FBI ਦਾ 57 ਸਖ਼ਤ, 10 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ। FBI ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੇ ਸਿਰ ਤੇ $1,00,000 ਤੋਂ ਵਧਾ ਕੇ $1,00,000 ਜਿਹੜਾ ਹੈ ਉਹ ਅਮੈਰੀਕਨ ਕਰ ਦਿੱਤਾ, ਭਾਵ 1 ਮਿਲੀਅਨ ਅਮਰੀਕਾ ਦੀ 10 ਮੋਸਟ ਵਾਂਟਡ ਸੂਚੀ ਦੇ ਵਿਚ ਸ਼ਾਮਲ ਹੈ ਗੋਲਡੀ ਬਰਾੜ ਦਾ ਨਾਮ। ਮਹਿਲਾ ਰਲੇ ਟੀਮ ਨੇ ਜਿੱਤਿਆ ਗੋਲਡ ਮੈਡਲ, ਪੁਰਸ਼ ਟੀਮ ਨੂੰ ਮਿਲਿਆ ਕਾਂਸੀ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 53 ਹੋ ਗਈ ਹੈ। ਭਾਰਤੀ ਟੀਮ ਏਸ਼ੀਆਈ ਖੇਡਾਂ ਵਿਚ ਤਗਮਿਆਂ ਦੀ ਲਗਾਤਾਰ ਝੜੀ ਲਾ ਰਹੀ ਹੈ। ਅਮਰੀਕਾ ਵੱਲੋਂ ਕੈਂਸਰ, ਦੁਰਲੱਭ ਬਿਮਾਰੀਆਂ ਤੇ ਜੀਨ ਥੈਰੇਪੀ ਦੀਆਂ ਦਵਾਈਆਂ ਨੂੰ ਟੈਕਸ ਤੋਂ ਛੋਟ, ਵਿਸ਼ਵ ਦਵਾਈਆਂ ਤੇ 100% ਆਯਾਤ ਡਿਊਟੀ ਖਤਮ। ਇਹ ਐਲਾਨ ਅਮਰੀਕਾ ਨੇ ਭਾਰਤ ਸਮੇਤ 19 ਹੋਰ ਭਾਈਵਾਲ ਖੇਤਰਾਂ ਤੋਂ ਮੰਗਵਾਈ ਜਾਣ ਵਾਲੀਆਂ ਖਾਸ ਸਪੈਸ਼ਲ ਦਵਾਈਆਂ ਤੇ ਉਨ੍ਹਾਂ ਦੀ ਸਮੱਗਰੀ ਤੇ ਕੀਤਾ। ਭਾਰਤ ਦਾ SR ਗਰੁੱਪ ਅਮਰੀਕਾ ਚ ਬਣਾਉਣ ਜਾ ਰਿਹਾ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ। ਟਰੰਪ ਨੇ ਕੀਤਾ ਐਲਾਨ, ਐਸਆਰ ਗਰੁੱਪ ਅਮਰੀਕਾ ਵਿਚ 18 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਅੱਤਵਾਦ ਸਬੰਧੀ ਭਾਰਤ ਦੀ ਚਿੰਤਾ ਨਹੀਂ ਸਮਝਦਾ, ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਇਸ ਦਾ ਅਸਰ ਰਿਸ਼ਤਿਆਂ ਤੇ ਪੈਂਦਾ। ਉਨ੍ਹਾਂ ਕਿਹਾ ਕਿ ਭਾਰਤ ਦਹਾਕਿਆਂ ਤੋਂ ਪਾਕਿਸਤਾਨ ਵੱਲੋਂ ਹੋਣ ਵਾਲੇ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਉਧਰ ਪਾਕਿਸਤਾਨ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਚ ਹੈ ਭਾਰਤ। ਭਾਰਤ ਆਪਣੇ ਹਵਾਈ ਕੰਪਨੀਆਂ ਲਈ ਚੀਨ ਦੇ ਸ਼ਿਨਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਤੇ ਵਿਚਾਰ ਕਰ ਰਿਹਾ। ਇਸ ਕਦਮ ਨਾਲ ਯੂਰਪ ਅਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਦਾ ਸਫ਼ਰ ਕਾਫ਼ੀ ਛੋਟਾ ਤੇ ਸਸਤਾ ਹੋ ਸਕਦੈ। ਉਧਰ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ਵਰ ਕੁਮਾਰ ਨੂੰ ਅਹੁਦੇ ਤੋਂ ਕੰਮਕਾਜ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਸਹਿਮਤ ਹੋ ਗਿਆ। ਚੋਣ ਕਮਿਸ਼ਨਰ ਦੇ ਵਿਰੋਧ ਦੇ ਬਾਵਜੂਦ ਇਕ ਤਰਫ਼ਾ ਫੈਸਲੇ ਲੈਣ ਦੇ ਦੋਸ਼ ਚੋਂ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਦੀ ਜਾਂਚ ਦੀ ਮੰਗ। ਉਧਰ CBI ਨੇ ਪੰਜਾਬ ਨੈਸ਼ਨਲ ਬੈਂਕ ਸਕੈਮ UAE ਤੋਂ ਹਵਾਲਗੀ ਮਗਰੋਂ ਨੀਰਵ ਮੋਦੀ ਦਾ ਕਰਿੰਦਾ ਸੰਦੀਪ ਮਿਸਤਰੀ ਗ੍ਰਿਫ਼ਤਾਰ ਕਰ ਲਿਆ। 6 ਅਕਤੂਬਰ ਤੱਕ ਨਿਆਂ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਨੂੰ ਭਗਵਾਨ ਇੰਦਰ ਦੇ ਖਿਲਾਫ਼ ਇਕ ਕੰਪਲੇਂਟ ਲਿਖਾਈ ਗਈ ਏ। ਪ੍ਰਸ਼ਾਸਨ ਉੱਤਰ ਪ੍ਰਦੇਸ਼ ਦੇ ਇਕ ਸ਼ਖਸ ਨੇ ਮੀਂਹ ਦੇਵਤਾ ਇੰਦਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਉਸ ਨੂੰ ਲਗਾਤਾਰ ਪੈ ਰਹੇ ਮੀਂਹ ਲਈ ਇੰਦਰ ਦੇਵਤਾ ਨੂੰ ਜਿੰਮੇਵਾਰ ਠਹਿਰਾਇਆ ਅਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਮੀਂਹ ਕੰਟਰੋਲ ਕਰਨ ਲਈ ਆਪਣੀ ਦੇਵੀ ਸੰਪਰਕਾਂ ਦੀ ਵਰਤੋਂ ਕਰਨ। ਮੇਰੇ ਕੋਲ ਉਹਦਾ ਫੋਨ ਨੰਬਰ ਨਹੀਂ ਹੈਗਾ, ਮੋਬਾਇਲ ਨਹੀਂ ਹੈਗਾ, ਨਹੀਂ ਤਾਂ ਮੈਂ ਸਿੱਧੀ ਕਾਲ ਸ਼ਿਕਾਇਤ ਕਰਦਾ, ਕਹਿੰਦਾ ਹੈ ਕਿ ਮੈਂ ਕਰ ਲੈਣੀ ਸੀ। ਲਓ ਸਰਦਾਰ ਜਸਵੀਰ ਸਿੰਘ ਜੀ ਪੱਟੀ ਐਨੀ ਮੂਵਮੈਂਟ ਸਾਡੇ ਨਾਲ ਜੁੜਨ ਵਾਲੇ ਨੇ। ਪ੍ਰੋਗਰਾਮ ਪ੍ਰਤੀ ਤੁਹਾਡਾ ਕੋਈ ਵੀ ਨਜ਼ਰੀਆ, ਕੋਈ ਗੱਲਬਾਤ ਕਰਨਾ ਚਾਹੋ, ਨੰਬਰ 416-716-7094-93। 3 ਅਕਤੂਬਰ ਰੇਡੀਓ ਸੁਰਖ ਆਫ ਸੈਟਰਡੇ ਅਤੇ ਸੰਡੇ ਦੋ ਦਿਨ 1320 AM ਤੇ ਸਵੇਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਡੇਲੀ ਹੋਇਆ ਕਰੇਗਾ, 12 PM ਟੂ 1 PM। ਔਰ ਅਸੀਂ ਬਿਰਦੀ ਸਾਹਿਬ ਤੇ ਵੀਰ ਆਲੂਵਾਲੀਆ ਦਾ ਆਪਣੀ ਸੀਟ ਤੇ ਬੈਠਣ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਜੁਆਇਨ ਕੀਤਾ CJMR 1320 AM ਨੂੰ ਖੁੱਲੀਆਂ ਬਾਹਾਂ ਦੇ ਨਾਲ। ਬਾਕੀਆਂ ਦਾ ਵੀ ਸਵਾਗਤ ਹੈ, ਜੋ ਸਾਡੇ ਕੋਲ ਹੋ ਸਕਿਆ ਅਸੀਂ ਜ਼ਰੂਰ ਕਰਾਂਗੇ। ਮੋਸਟ ਵੈਲਕਮ ਹੈ। ਨੰਬਰ ਟੂ ਕਾਲ 416-716-7794। ਸ਼ਰਤ ਰੂਲ ਐਂਡ ਰੈਗੂਲੇਸ਼ਨ 70 ਸਾਲ ਤੋਂ ਚੱਲਦੇ ਆ ਰਹੇ CJMR 1320 AM ਦੇ ਫਾਲੋ ਕਰਨੇ ਹੋਣਗੇ। ਸੋ ਵੈਲਕਮ ਹੈ ਕਾਲ ਅਰਸ਼ 416-303-1515।
2: You're listening to CNN Toronto, Chawla News Network Toronto.
0: ਪ੍ਰੋਗਰਾਮ ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਜੀ ਸਾਡੇ ਸ਼ਹਿਰ ਦੇ ਮਸ਼ਹੂਰ ਕੈਲੀਡਨ ਸਬਜ਼ੀ ਫਾਰਮ, ਜਿੱਥੇ ਮੇਲਾ ਲੱਗਾ ਰਹਿੰਦਾ। ਬੇਸ਼ੁਮਾਰ ਵਰਾਇਟੀ ਦੇ ਵਿਚ ਹੈਵੀ ਡਿਊਟੀ ਕੜਾਹੀਆਂ ਜਿਹੜੀਆਂ ਤੁਸੀਂ ਲੈ ਸਕਦੇ ਹੋ, ਪਤੀਲੇ ਵੱਡੇ ਸਾਰੇ ਲੈ ਸਕਦੇ ਹੋ, ਇਸ ਤੋਂ ਇਲਾਵਾ ਸਟੀਲ ਦੇ, ਸਰਬਲੋ ਦੇ, ਪਿੱਤਲ ਦੇ, ਤਾਂਬੇ ਦੇ, ਮਿੱਟੀ ਦੇ, ਹਰ ਤਰ੍ਹਾਂ ਦੇ ਕੱਚ ਦੇ ਬਰਤਨ ਕੈਲੀਡਨ ਤੋਂ ਤੁਸੀਂ ਲੈ ਸਕਦੇ ਹੋ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਛੋਟੀਆਂ ਵੱਡੀਆਂ ਸ਼ਿਮਲਾ ਮਿਰਚਾਂ ਅਤੇ ਉਨ੍ਹਾਂ ਦੇ ਆਪਣੇ ਖੁਦ ਦੇ ਲਾਲ ਲਾਲ ਟਮਾਟਰ ਅਤੇ ਸਬਜ਼ੀਆਂ ਦਾ ਰਾਜਾ ਬਣਿਆ ਬਣਾਇਆ ਗੰਦਲਾਂ ਦਾ ਸਾਗ ਤੁਸੀਂ ਲੈਣਾ ਹੈ, ਮੱਕੀ ਦੀ ਰੋਟੀ ਜਾਂ ਘਰ ਲਿਆ ਕੇ ਬਣਾਉਣਾ, ਉਹ ਵੀ ਤੁਸੀਂ ਕਰ ਸਕਦੇ ਹੋ ਜੀ। 12050 ਏਅਰਪੋਰਟ ਰੋਡ ਤੇ, 905-840-9000 ਕੈਲੀਡਨ ਸਬਜ਼ੀ ਫਾਰਮ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੀਜ਼ਾ ਮਸ਼ੀਨ ਦੀ ਟੂ ਫਿਲੋਸਫਰ ਸਟੇਲ ਵਾਲੀ ਬ੍ਰਾਂਚ ਚ ਇਕ ਛੋਟੀ ਜੀ ਰੈਨੋਵੇਸ਼ਨ ਤੋਂ ਬਾਅਦ ਦੁਬਾਰਾ ਤੁਹਾਡੇ ਲਈ ਖੁੱਲ ਚੁੱਕੀ ਹੈ ਤੇ ਡੀਲ ਉਹੀ ਹੈ। 2 large pizzas ਵਿਦ 4 toppings ਈਚ, 2 dipping sauce ਨਾਲ ਤੁਸੀਂ $24 ਤੇ 99 cents ਦੇ ਵਿਚ 7 days ਇਸ ਡੀਲ ਦਾ ਫਾਇਦਾ ਚੁੱਕ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਤੁਸੀਂ ਐਨੀ ਟਾਈਮ ਉਨ੍ਹਾਂ ਨੂੰ 905-490-1222 ਤੇ ਕਾਲ ਕਰ ਸਕਦੇ ਹੋ, 905-490-1222। ਪੀਜ਼ਾ ਮਸ਼ੀਨ ਤੇ ਨਾਲ ਸਾਥ ਦੇ ਰਹੇ ਨੇ ਅਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀ ਰਾਣਾ ਜੀ, 905-677-4444। ਟਾਪ ਚੋਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਈਜ, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈ ਕੇ ਆਉਣੇ ਨੇ, ਹਾਈ ਐਂਡ ਦਾ ਫਰਨੀਚਰ ਲੈ ਕੇ ਆਉਣਾ ਤਾਂ ਤੁਸੀਂ ਕਾਲ ਕਰ ਲੈਣਾ ਟਾਪ ਚੋਇਸ 905-799-0045। ਹੋਲਸੇਲ ਦੀਆਂ ਕੀਮਤਾਂ ਤੇ ਮਿਠਾਈਆਂ, ਸਮੋਸਾਜ, ਨਮਕੀਨ, ਭਾਜੀ ਤਿਆਰ ਕਰਾਉਣੀ ਹੈ, ਵਰਲਡ ਫੇਮਸ ਨਾਮ ਸਮੋਸਾ ਸਵੀਟਸ ਐਂਡ ਫੈਕਟਰੀ, 1850 ਆਲਬੀ ਰੋਡ, ਅਲੀਡ, ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ, 10970 ਏਅਰਪੋਰਟ ਰੋਡ, 10615 ਬ੍ਰਹਮੀ ਰੋਡ, ਬ੍ਰੈਂਪਟਨ। ਨੰਬਰ ਟੂ ਕਾਲ 916-213-1165। ਫੈਕਟਰੀ ਵਿਚ ਕੰਮ ਕਰਦੇ ਹੋ, ਖੇਤਾਂ ਵਿਚ ਵੀਕਐਂਡ ਤੇ ਕੰਮ ਕਰਨਾ ਚਾਹੁੰਦੇ ਹੋ, ਡਬਲ ਸ਼ਿਫਟ ਵੀ ਲਾ ਸਕਦੇ ਹੋ, ਜਾਂ ਤੁਸੀਂ ਘਰ ਦੇ ਵਿਚ ਹੋ, ਕੰਮ ਦੀ ਤਲਾਸ਼ ਦੇ ਵਿਚ ਹੋ, ਤਾਂ ਸਰਦਾਰ ਅਜੈਬ ਸਿੰਘ ਜੀ ਸੋਹਤਾ ਘਰੋਂ ਪਿਕ ਕਰਦੇ ਨੇ, ਘਰੇ ਡਰੋਪ ਕਰਦੇ ਨੇ ਤੇ ਵਾਪਸੀ ਤੇ ਤੁਹਾਡੇ ਪਾਕਟ ਦੇ ਵਿਚ ਪੈਸੇ ਜਿਹੜੇ ਨੇ ਉਹ ਝਾਤੀਆਂ ਮਾਰ ਰਹੇ ਹੁੰਦੇ ਨੇ ਭਾਈ ਨਜ਼ਾਰਾ ਆ ਗਿਆ। ਬਰੈਂਪਟਨ, ਮਾਲਟਨ, ਮਿਸੀਸਾਗਾ, ਮਿਲਟਨ, ਕੈਲਡਨ ਚੋਂ ਪਿਕ ਕਰਦੇ ਨੇ ਤੇ ਘਰੇ ਡਰੋਪ ਕਰਦੇ ਨੇ। ਵਧੇਰੇ ਜਾਣਕਾਰੀ ਲਈ 416-561-8882 ਤੇ ਕਾਲ ਕੀਤਾ ਜਾ ਸਕਦਾ ਹੈ। ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਆਪ ਜੀ ਦਾ ਦੋਸਤ ਹੋਰ ਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਤੁਸੀਂ ਸੁਣ ਰਹੇ ਹੋ ਰਗੜਾ ਪੰਜਾਬ।
1: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
2: Real news, real impact, showing you real world. CJMR 1320.
0: Welcome back, Chawla News Network Toronto, CNN Toronto. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ। ਅਗਰ ਤੁਹਾਡਾ ਕੋਈ ਵੀ ਕੰਸਰਨ ਹੈ, ਕੋਈ ਵਿਚਾਰ ਹੈ, ਤੁਸੀਂ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਪ੍ਰਤੀ ਤੁਹਾਡਾ ਕੋਈ ਨਜ਼ਰੀਆ ਹੈ, ਸਾਡੀ ਟੀਮ ਹਮੇਸ਼ਾ ਹੀ ਤੁਹਾਡੀ ਹਾਜ਼ਰ ਹੈ। ਨੰਬਰ ਹੈ ਮੇਰਾ 416-716-7094, ਅਰਸ਼ 416-303-1515। ਅਗਲੇ 20-25 ਮਿੰਟ ਸਾਡੇ ਨਾਲ ਜੁੜਨਗੇ ਸਰਦਾਰ ਜਸਵੀਰ ਸਿੰਘ ਜੀ ਭੱਟੀ ਤੇ ਕਰਾਂਗੇ ਉਨ੍ਹਾਂ ਨਾਲ ਗੱਲਬਾਤ, ਤੇ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ। ਯੂਰ ਮੋਸਟ ਵੈਲਕਮ। ਨੰਬਰ ਰਹੇਗਾ 905-813-1320। ਭੱਟ ਸਾਹਿਬ ਵੈਲਕਮ, ਸਵਾਗਤ ਹੈ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
3: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ ਭੱਟ ਸਾਹਿਬ, ਸਭ ਤੋਂ ਪਹਿਲਾਂ ਤਾਂ ਦੱਸੋ ਕਿ ਗੜਗੱਜ ਸਾਹਿਬ ਦੀ ਜਥੇਦਾਰ ਅਕਾਲ ਤਖਤ ਸਾਹਿਬ ਦੀ ਹੈ ਤੇ ਜਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਮੁਲਾਕਾਤ ਹੋਈ ਹੈ ਜੇਲ੍ਹ ਦੇ ਵਿਚ, ਕੀ ਕਹਿਣਾ ਚਾਹੋਗੇ ਇਹਦੇ ਬਾਰੇ?
3: ਕੱਲ ਨੂੰ ਬਕਾਇਦਾ ਤੌਰ ਤੇ ਜਲੰਧਰ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਹੇ ਔਰ ਉਹਨਾਂ ਦੇ ਵਾਸਤੇ ਘੱਟੋ ਘੱਟ 63 acres ਦੇ ਵਿਚ ਪੰਡਾਲ ਲਗਾਇਆ ਜਾ ਰਿਹਾ ਜਿੱਥੇ ਪਾਰਕਿੰਗ ਵਗੈਰਾ ਹੋਊਗੀ, ਸਭ ਕੁਛ ਹੋਊਗਾ। ਤੇ ਉਦੋਂ ਪਹਿਲਾਂ ਫਿਰ ਰਾਜੋਆਣੀ ਨੂੰ ਥੋੜਾ ਗਰਮਦ ਕਰਨਾ ਚਾਹੀਦਾ ਸੀ ਤੇ ਉਹਨਾਂ ਦੇ ਕਰਕੇ ਇਹ ਮਿਲ ਕੇ ਆਏ ਨੇ ਜਿਹਦੇ ਵਿਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ, ਫਿਰ ਸਾਡੇ ਜਿਹੜੇ ਦੂਸਰੇ ਨੇ ਜਿਹੜੇ ਹੈਗੇ ਨੇ ਸਾਡੇ ਬਾਬਾ ਟੇਕ ਸਿੰਘ ਧਨੌਲਾ, ਉਹ ਵੀ ਜਾ ਕੇ ਆਏ ਨੇ ਨਾਲ ਆਪਣੇ ਐਡਵੋਕੇਟ ਹਰਿੰਦਰ ਸਿੰਘ ਧਾਮੀ। ਇਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਇਹੀ ਗੱਲ ਕਹੀ ਉਹਨਾਂ ਨੂੰ, ਭਾਈ ਘਬਰਾਓ ਨਾ, ਅਸੀਂ ਉਹਨੇ ਘਬਰਾਉਣ ਦੀ ਗੱਲ ਨੀ ਵੀ ਹੈਗੀ। ਗੱਲ ਇਹ ਹੈ ਵੀ ਪਿਛਲੇ 6 ਸਾਲਾਂ ਤੋਂ ਮੇਰੀ ਜਿਹੜੀ ਪਟੀਸ਼ਨ, ਜਿਹੜੀ ਮੈਂ ਕਿਹਾ ਸੀ ਮੇਰਾ ਫੈਸਲਾ ਕਰੋ, 41 ਸੁਣਵਾਈਆਂ ਹੋ ਚੁੱਕੀਆਂ ਉਹਦੇ ਤੇ, 41 ਤਰੀਕਾਂ ਪੈ ਚੁੱਕੀਆਂ, ਲੇਕਿਨ ਇਹ ਤੱਕ ਉਹਨੇ ਫੈਸਲਾ ਨਹੀਂ ਹੋਇਆ। ਤੇ ਇਹਦੇ ਬਾਰੇ ਕੀ ਹੋ ਰਿਹਾ, ਕਿਉਂ ਕਰ ਰਹੇ ਇੱਦਾਂ? ਤੇ ਮੈਂ ਤੁਹਾਨੂੰ ਵਾਰ ਵਾਰ ਕਿਹਾ ਵੀ ਮੇਰੀ ਪਟੀਸ਼ਨ ਤੁਸੀਂ ਆਪਣੀ ਵਾਪਸ ਲੈ ਲਓ ਤੇ ਕੰਮ ਦੇ ਬਣਨਾ ਵਾਲਾ ਤੇ ਮੈਨੂੰ ਛੱਡ ਦਿਓ ਮੇਰੇ ਰਹਿਮ ਤੇ, ਮੈਂ ਗੁਰੂ ਪਾਤਸ਼ਾਹ ਦੀ ਮੇਰੇ ਤੇ ਫੁੱਲ ਕਿਰਪਾ ਕੋਈ ਗੱਲ ਨਹੀਂ। ਬਾਹਰ ਆ ਕੇ ਐਡਵੋਕੇਟ ਧਾਮੀ ਨੇ ਇਹ ਗੱਲ ਕਹੀ ਹੈ ਵੀ ਜਿਹੜਾ 2019 ਦੇ ਵਿਚ ਨੋਟੀਫਿਕੇਸ਼ਨ ਕੀਤਾ ਗਿਆ ਸੀ ਬੀਜੇਪੀ ਨੇ ਰੱਦ ਕੀਤਾ, ਉਹਨੂੰ ਬਹਾਲ ਕੀਤਾ ਜਾਵੇ, ਉਹਦੇ ਮੁਤਾਬਕ ਬੰਦੀ ਸਿੰਘ ਰਿਹਾ ਕੀਤੇ ਜਾਣਗੇ, 8 ਬੰਦੀ ਸਿੰਘ ਰਿਹਾ ਕੀਤੇ ਜਾਣਗੇ ਤੇ ਭਾਈ ਰਾਜੋਆਣੇ ਦੀ ਫਾਂਸੀ ਉਮਰ ਕੈਦ ਤਬਦੀਲ ਹੋਊਗੀ ਤੇ ਉਹਦੀ ਵੈਸੇ ਪੂਰੀ ਹੋ ਜਾਣੀ ਹੁਣ ਚਲੋ, ਹੁਣ ਉਹਨੂੰ ਆਪ ਕੀਤਾ ਜਾਵੇ ਬਾਹਰ। ਤੇ ਉਹ ਆਂਦੇ ਵੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਏ ਤੇ ਭਾਈ ਰਾਜੋਆਣੇ ਦੀ ਜਿਹੜੀ ਪਟੀਸ਼ਨ ਤੇ ਫੈਸਲਾ ਕੀਤਾ ਜਾਵੇ। ਤੇ ਦੂਜੇ ਪਾਸੇ ਭਾਈ ਰਾਜੋਆਣੇ ਨੂੰ ਅੱਜ ਜਿਹੜਾ ਸੀ ਉਹਨਾਂ ਦੀ ਅੱਖਾਂ ਦੇ ਆਪਰੇਸ਼ਨ ਵਾਸਤੇ, ਅੱਖਾਂ ਦੀ ਚੈਕਿੰਗ ਵਾਸਤੇ ਪੀਜੀ ਚ ਲਿਆਂਦਾ ਗਿਆ, ਹਾਈ ਸਿਕਿਉਰਿਟੀ ਨਾਲ ਸੀ ਉਹਨਾਂ ਦੇ। ਅੱਗੇ ਰਾਜੋਆਣੇ ਸਾਹਿਬ ਬਾਹਰ ਆਉਂਦੇ ਸੀ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਮਾਰਦੇ, ਅੱਜ ਕੱਲ ਖਾਲਿਸਤਾਨ ਜਿੰਦਾਬਾਦ ਨਹੀਂ ਕਹਿੰਦੇ, ਅੱਜ ਕੱਲ ਸ਼ਾਂਤ ਰਹਿੰਦੇ। ਉੱਥੇ ਵੀ ਉਹਨਾਂ ਇਹ ਗੱਲ ਕਹੀ ਆ ਵੀ ਜਿਹੜੀ ਮੇਰੀ ਪਟੀਸ਼ਨ ਪੈਂਡਿੰਗ ਪਈ ਆ ਉਹ 15 ਸਾਲਾਂ ਤੋਂ ਪੈਂਡਿੰਗ ਪਈ ਆ ਤੇ ਮੇਰੀ ਪਟੀਸ਼ਨ ਜਿਹੜੀ ਆ ਉਹਦੇ ਉੱਤੇ ਬਕਾਇਦਾ ਤੌਰ ਤੇ ਫੈਸਲਾ ਲਿਆ ਜਾਵੇ, ਜਿਹੜੀ SGPC ਨੇ ਪਾਈ ਸੀ। SGPC ਨੇ 2012 ਪਾਈ ਸੀ ਪਟੀਸ਼ਨ, ਤੋਂ ਪੈਂਡਿੰਗ ਕਿਉਂ ਪਈ ਹੈ? ਇਸ ਕਰਕੇ ਜਿਹੜੀ ਹੈ ਇਹਦੇ ਵਿੱਚ ਜੇ ਪੈਂਡਿੰਗ ਪਈ ਤੇ ਫੈਸਲਾ ਲਿਆ ਜਾਵੇ, ਜੋ ਵੀ ਕਰਨਾ ਕਰੋ, ਆਪਾਂ ਤੁਹਾਨੂੰ ਕਹਿੰਦੇ ਨਹੀਂ ਆ ਕਰੋ ਤੁਸੀਂ। ਤੇ ਜੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਤੇ ਗੱਲ ਤੇ ਉਹਨਾਂ ਦੀ ਠੀਕ ਆ, ਪਰ ਭਾਰਤ ਦੇ ਵਿੱਚ 2 ਪ੍ਰਕਾਰ ਦੇ ਕਾਨੂੰਨ ਨੇ, ਮਨੋਰਟੀ ਵਾਸਤੇ ਕੁਝ ਹੋਰ ਆ ਤੇ ਮੈਜੋਰਟੀ ਵਾਸਤੇ ਕੁਝ ਹੋਰ। ਅੱਜ ਵੇਖੋ ਨਾ, ਤੁਹਾਨੂੰ ਪਤਾ ਇੱਕ ਸੜਕ ਚੌੜੀ ਕਰਨੀ ਸੀਗੀ, ਚਾਰ ਫੁੱਟ ਮਸਜਿਦ ਢਾਤੀ ਮੱਧ ਪ੍ਰਦੇਸ਼ ਦੇ ਵਿੱਚ, ਫਿਰ ਉੱਥੇ ਰੌਲਾ ਵੀ ਪਿਆ ਵਾ ਭਾਈ ਧਾਰਮਿਕ ਸਥਾਨ, ਤੁਸੀਂ ਇਹ ਤੇ ਢਾਈ ਜਾਂਦੇ ਹੋ ਤੇ ਤੁਸੀਂ ਆਪਣੀ ਸੜਕ ਬਦਲੋ ਦੂਜੇ ਪਾਸੇ ਕਰ ਲਓ, ਕੀ ਫਰਕ ਪੈਂਦਾ ਉੱਥੇ, ਹੁੰਦਾ ਰਿਹਾ ਪਹਿਲਾਂ। ਇਸ ਕਰਕੇ ਮਨੋਰਟੀ ਵਾਸਤੇ ਕਾਨੂੰਨ ਹੋਰ ਆ ਤੇ ਮੈਜੋਰਟੀ ਵਾਸਤੇ ਕੁਝ ਹੋਰ ਆ। ਤੇ ਉਹਨਾਂ ਭਾਈ ਰਾਜੋਆਣੇ ਨੂੰ ਅਜੇ ਤੱਕ ਕੋਈ ਇਨਸਾਫ਼ ਦੀ ਆਸ ਨਹੀਂ ਬੱਝੀ, ਲੇਕਿਨ ਇਹ ਜ਼ਰੂਰ ਉੱਥੇ ਮਿਲ ਕੇ ਆਏ ਨੇ ਸਾਡੇ ਜਥੇਦਾਰ ਸਾਹਿਬ, ਦੋ ਜਥੇਦਾਰ ਗਏ ਨੇ, ਪੰਜਵੇਂ ਤੀਜੇ ਪ੍ਰਧਾਨ ਗਏ ਨੇ, ਤੇ ਸਿਰਫ ਇਹੋ ਹੀ ਆ ਵੀ ਉਹ ਮਾਮਲਾ ਇੱਕ ਵਾਰੀ ਫਿਰ ਅਮਿਤ ਸ਼ਾਹ ਦੇ ਨੋਟਿਸ ਲਿਆਉਣ ਵਾਸਤੇ ਵੀ ਭਾਈ ਰਾਜੋਆਣੇ ਦੀ ਪਟੀਸ਼ਨ ਤੁਹਾਡੇ ਕੋਲ ਪੈਂਡੇ ਕੁਛ ਕਰੋ, ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਕਰੋ
0: ਜੀ। ਅਗੇਨ
3: ਇੱਕ ਪ੍ਰੋਗਰਾਮ ਹੋਏਗਾ ਵੀ ਸਾਡੀ ਡਬਲ ਇੰਜਨ ਦੀ ਸਰਕਾਰ ਬਣਾ ਦਿਓ, ਅਸੀਂ ਨਸ਼ੇ ਵੀ ਖਤਮ ਕਰ ਦਿਆਂਗੇ ਇੱਥੋਂ, ਇੱਥੇ ਸ਼ਾਂਤੀ ਵੀ ਬਹਾਲ ਕਰ ਦਿਆਂਗੇ ਤੇ ਇੱਥੇ ਵਿਕਾਸ ਵੀ ਕਰ ਦਿਆਂਗੇ। ਤੇ ਨਾਲ ਅਗਲੀ ਗੱਲ ਕਰਨਗੇ ਵੀ ਭਾਰਤੀ ਜਨਤਾ ਪਾਰਟੀ ਇਕੱਲੀਆਂ 117 ਸੀਟਾਂ ਤੇ ਚੋਣ ਲੜੇ
0: ਜੀ,
3: ਉਹਨਾਂ ਦੇ ਭਾਸ਼ਣ ਦੀ ਜਿਹੜੀ ਮੁੱਖ ਅੰਸ਼ ਰਹਿਣਗੇ ਜੀ।
0: ਅਮਰਜੀਤ ਸਿੰਘ ਚਾਵਲਾ ਹੁਣਾਂ ਦਾ ਮਾਮਲਾ ਜਿਹੜਾ ਹੈ ਉਹ ਇੱਕ ਵਾਰ ਫਿਰ ਤੋਂ ਉਛਲ ਕੇ ਆਇਆ, ਕਿਉਂਕਿ ਸਾਹਮਣੇ ਕਿ ਡਰਾਈਵਰ ਜਿਹੜਾ ਵਾ ਉਹਨੇ ਪੁਲਿਸ ਕੋਲ ਆਪਣੇ ਬਿਆਨ ਕਲਮਬੰਦ ਕਰਵਾਏ ਨੇ। ਇਸ ਸੰਦਰਭ ਦੇ ਵਿਚ ਇਕ ਹੋਰ ਵੀ ਕੁਸ਼ਚਨ ਹੈ, ਬਾਅਦ ਵਿਚ ਪੁੱਛਦੇ ਪਹਿਲਾਂ ਇਹਦੇ ਬਾਰੇ ਕੀ ਕਿਹਾ ਉਹਨਾਂ ਨੇ ਆਪਣੇ ਕਲਮਬੰਦ ਦੇ ਵਿਚ ਜਿਹੜੇ ਬਿਆਨ ਕਰਵਾਏ ਨੇ।
3: ਪਹਿਲਾਂ ਇਹਨਾਂ ਕਿ ਮੋਹਨ ਸਿੰਘ ਡਰਾਈਵਰ ਤੇ ਮਲਕੀਤ ਸਿੰਘ ਅਡੀਸ਼ਨ ਹੈਡ ਗ੍ਰੰਥੀ ਦਰਬਾਰ ਸਾਹਿਬ ਨੂੰ ਜਿਹੜਾ ਸੀਗਾ ਉਹ ਸਸਪੈਂਡ ਕੀਤਾ ਸੀ ਇਸ ਮਾਮਲੇ ਦੇ ਵਿਚ, ਕਿਉਂ ਮਲਕੀਤ ਸਿੰਘ ਨੇ ਉਸ ਬੀਬੀ ਨਾਲ ਵਲਗਰ ਲੈਂਜੁਏਜ ਵਰਤੀ ਸੀਗੀ ਤੇ ਜਿਹਦੇ ਉਹਨਾਂ ਕੋਲ ਪੂਰੇ ਕਲਿੱਪ ਵੀ ਹੈਗੇ। ਹੁਣ ਇੱਥੇ ਆਪਾਂ ਗੱਲ ਕਰੀਏ ਤੇ ਜਿਹੜਾ ਮੋਹਨ ਸਿੰਘ ਸੀਗਾ, ਮਲਕੀਤ ਸਿੰਘ ਨੂੰ ਤੇ ਇਹਨਾਂ ਨੌਕਰੀ ਤੋਂ ਕੱਢ ਦਿੱਤਾ, ਬਰਖਾਸਤ ਕਰ ਦਿੱਤਾ, ਨਾਲੇ ਉਹ ਅਜੇ ਵੀ ਵਿਦੇਸ਼ ਚ ਬੈਠਾ ਤੇ ਆਇਆ ਹੀ ਨੀ। ਜਿਹੜਾ ਮੋਹਨ ਸਿੰਘ ਸੀ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਤੇ ਉਹਨੇ ਸਭ ਕੁਝ ਦੱਸ ਦਿੱਤਾ ਵੀ ਉੱਥੇ ਕੌਣ ਕੌਣ ਆਉਂਦਾ ਸੀ, ਕਿਹੜੇ ਵੇਲੇ ਆਉਂਦਾ ਸੀ, ਕਿਵੇਂ ਆਉਂਦਾ ਸੀਗਾ। ਮੈਂ ਉਹਨਾਂ ਨੂੰ ਰੋਟੀ ਪਾਣੀ ਵੀ ਸਪਲਾਈ ਕਰਦਾ ਸੀ, ਮੇਰੇ ਕੋਲ ਗੱਡੀ ਸੀ, ਮੈਂ ਉਹਨਾਂ ਨੂੰ ਬਾਹਰ ਅੰਦਰ ਲੈ ਕੇ ਵੀ ਜਾਂਦਾ ਸੀਗਾ। ਤੇ ਉੱਥੇ ਬੀਬੀਆਂ ਇੱਕ ਨੀ ਦੋ ਬੀਬੀਆਂ ਸੀ, ਦੂਜੀ ਬੀਬੀ ਕੌਣ? ਦੂਜੀ ਬੀਬੀ ਬਾਰੇ ਅਸੀਂ ਨੀ, ਬਲਵਿੰਦਰ ਸਿੰਘ ਸੇਖੋਂ ਜਿਹੜੇ DSP ਨੇ ਉਹ ਉਹਦਾ ਇਨਕਸ਼ਾਫ ਕਰਦੇ ਨੇ। ਇਹ ਬੀਬੀ ਤਰਨ ਤਾਰਨ ਤੋਂ ਪਿਛਲੇ ਲੰਮੇ ਸਮੇਂ ਤੋਂ ਉੱਥੇ ਰਹਿ ਰਹੀ ਹੈ, ਉਹ ਰਹਿ ਕੇ ਉੱਥੇ ਤੇ ਇਹ ਚਿੱਟੇ ਦਾ ਵਪਾਰ ਕਰਦੀ ਹੈ। ਬਲਵਿੰਦਰ ਸਿੰਘ ਸੇਖੋਂ ਕਹਿ ਰਿਹਾ ਵੀ ਚਾਵਲੇ ਦੀ ਛੱਤਰ ਛਾਇਆ ਉੱਤੇ ਚਿੱਟੇ ਦਾ ਵਪਾਰ ਕਰਦੀ। ਜੇ ਉਹ ਚਿੱਟੇ ਦਾ ਵਪਾਰ ਕਰਦੀ ਤਾਂ ਬੀਬੀ ਦੀ ਜਿਹੜੀ ਪੁਸ਼ਤੀ ਮੋਹਨ ਸਿੰਘ ਨੇ ਕਰ ਦਿੱਤੀ ਤੇ ਇਹਦਾ ਮਤਲਬ ਵੀ ਚਾਵਲੇ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ, ਉੱਥੇ ਤੇ ਇੱਕ ਮੁਕੱਦਮਾ ਹੋਰ ਦਰਜ ਹੋ ਸਕਦਾ। ਗੱਲ ਕਿੱਧਰ ਨੂੰ ਜਾ ਰਹੀ ਇਹ ਸਮਝ ਨਹੀਂ ਆ ਰਿਹਾ ਵੀ ਬਣ ਕੀ ਰਿਹਾ ਇਹਨਾਂ ਦਾ। ਇੰਨਾ ਕੁਛ ਹੋਣ ਦੇ ਬਾਵਜੂਦ ਵੀ 2011 ਦੇ ਵਿੱਚ ਉੱਥੋਂ ਮੈਂਬਰ ਚੁਣੇ ਜਾਂਦੇ, 2011 ਨੂੰ ਲਿਖਦਾ 26-15 ਸਾਲ ਉੱਥੇ ਜੇ ਗੋਰਖ ਧੰਦਾ ਚੱਲਦਾ ਰਿਹਾ, ਕੁਛ ਉੱਥੇ ਹੁੰਦਾ ਰਿਹਾ ਵਾ, ਸਾਡੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਤੇ ਬਾਕੀ ਸਾਡੀ ਸਰਕਾਰ ਜੋ ਹੁੰਦੀ ਸੀਗੀ ਉਹ ਕਿੱਥੇ ਸੁੱਤੇ ਰਹੇ ਹੁੰਦੇ? ਕੀ ਉਹਨਾਂ ਨੂੰ ਜਾਣਕਾਰੀ ਨਹੀਂ ਸੀਗੀ? ਘੱਟੋ ਘੱਟ 17 ਤੱਕ ਤਾਂ ਅਕਾਲੀ ਸਰਕਾਰ ਰਹੀ ਹੈ ਨਾ, ਜੇ ਜਾਣਕਾਰੀ ਸੀਗੀ ਤੇ ਫਿਰ ਸਰਦਾਰ ਦੀ ਮਿਲੀ ਭੁਗਤ ਸੀ। ਇਹਦੋ ਵੱਧ ਤਾਂ ਕੁਛ ਕਹਿ ਨਹੀਂ ਸਕਦੇ।
0: ਬਿਲਕੁਲ ਜੀ, ਉਹ ਵੀ ਖਾਸ
3: ਸਭ ਕੁਛ ਜਿਸ ਤਰੀਕੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ, ਆਉਣ ਵਾਲੇ ਸਮੇਂ ਚ ਹੋ ਸਕਦਾ ਵੀ ਹੋਰ ਵੀ ਇਨਕਸ਼ਾਫ ਹੋਣ, ਕੋਈ ਹੋਰ ਬੰਦਿਆਂ ਦੇ ਇਨਕਸ਼ਾਫ ਹੋਣ, ਇੱਕ ਤੋਂ ਦੋ ਬੀਬੀਆਂ ਤਾਂ ਹੋ ਗਈਆਂ, ਬਾਕੀ ਵੀ ਇਨਕਸ਼ਾਫ ਹੋ ਸਕਦੇ।
0: ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਸਰਾਂ ਦੇ ਵਿਚ ਜੇ ਕੁਝ ਇਹੋ ਜਿਹਾ ਸਾਹਮਣੇ ਆ ਰਿਹਾ, ਇਹੋ ਜਿਹੀਆਂ ਘਟੀਆ ਹਰਕਤਾਂ ਉੱਥੇ ਹੋਈਆਂ ਨੇ, ਤਾਂ ਇਹਦਾ ਜਵਾਬ ਪੰਥ ਕਿਹਦੇ ਕੋਲ ਲਵੇ, ਕੌਮ ਕਿਹਦੇ ਕੋਲ ਲਵੇ, ਸੁਹਿਰਦ ਜਿਹੜੇ ਸੱਜਣ ਨੇ ਉਹ ਕਿਹਦੇ ਕੋਲ ਲੈਣ, ਕਿਉਂਕਿ ਇਹ ਤਾਂ ਲੀਡਰ ਲੋਕ ਨੇ। ਕਾਰਜਕਾਰਨੀ ਸਾਡਾ ਜਥੇਦਾਰ ਹੈ ਤੇ ਕਾਰਜਕਾਰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ, ਇਹਦੋਂ ਵੱਡੀ ਹੋਰ ਨਮੋਸ਼ੀ ਵਾਲੀ ਕਿਹੜੀ ਗੱਲ ਹੈ ਕਿ ਤੁਹਾਡੀਆਂ ਚੋਣਾਂ ਹੀ ਨਹੀਂ ਹੋ ਰਹੀਆਂ, ਤੁਹਾਡੇ ਕੋਲ ਸਰਬ ਸੰਮਤੀ ਨਾਲ ਪ੍ਰਵਾਨਿਤ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੀ ਨਹੀਂ। ਅੱਧੀ ਰਾਤ ਨੂੰ ਉਹਨੂੰ ਸਰੋਪਾ ਉਹ ਦੇਣ ਵਾਲਾ ਅਮਰਜੀਤ ਸਿੰਘ ਚਾਵਲਾ ਅੱਜ ਖੁਦ ਕਟਹਿਰੇ ਦੇ ਵਿਚ ਹੈ। ਕਿਆ ਬਾਤ! 9058131320 ਬਹੁਤ ਕੁਝ ਕਹਿਣ ਨੂੰ ਦਿਲ ਕਰਦਾ ਪਰੰਤੂ ਸਮਾਂ ਨਹੀਂ ਆ ਗਿਆ ਦਿੰਦਾ। ਖੈਰ, ਇੱਕ ਹੋਰ ਸੱਪ ਨਿਕਲਿਆ, ਇੱਕ ਹੋਰ ਸੱਪ ਨਿਕਲਿਆ ਜਿਹੜੀ ਬੀਬੀ ਦੇ ਨਾਲ ਬੈਠ ਕੇ ਅਕਾਲੀ ਦਲ ਵਿਚੋਂ ਕੱਢੀ ਗਈ ਬੀਬੀ ਰੂਪ ਕੌਰ ਨੇ, ਇਹ ਸਾਰਾ ਕੋਈ ਬਾਹਰ ਕੀਤਾ ਸੀ, ਹੁਣ ਉਹਨੂੰ ਹੀ ਬਾਹਰ ਕੱਢ ਦਿੱਤਾ, ਉਹਨੇ ਆਪਣਾ ਵਿਰਾਟ ਰੂਪ ਖਾਇਆ, ਕਹਿੰਦੀ ਮੇਰੇ ਕੋਲ ਬਹੁਤ ਕੁਝ ਹੈ।
3: ਪਹਿਲੀ ਗੱਲ ਮੈਂ ਥੋੜੀ ਜਿਹੀ ਜੋੜ ਦਿਆਂ ਜੀ, ਨਵਕਿਰਨ ਸਿੰਘ ਐਡਵੋਕੇਟ ਹਾਈਕੋਰਟ ਦੇ ਨੇ, ਬੜੇ ਸੁਲਝੇ ਹੋਏ ਨੇ, ਤੇ ਅੱਜ ਕੁਛ ਬੁੱਧੀਜੀਵਨ ਦੀ ਮੀਟਿੰਗ ਜਿਹੜੀ ਆ ਉਹ ਬਕਾਇਦਾ ਤੌਰ ਤੇ ਚੰਡੀਗੜ੍ਹ ਹੋਈ। ਉਹਨਾਂ ਨੇ ਉੱਥੇ ਇੱਕ ਮਤਾ ਪਾਸ ਕੀਤਾ ਵੀ ਜਿਹੜਾ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਨੂੰ ਚੇਂਜ ਕੀਤਾ ਜਾਵੇ। ਜਿਹੜਾ ਇਹ ਐਕਟ ਬਣਿਆ ਸੀ, ਇਹ ਪੰਜਾਬ ਸਰਕਾਰ ਦਾ ਐਕਟ ਬਣਿਆ ਸੀਗਾ, ਪੰਜਾਬ ਐਕਟ ਸੀ, ਤੇ ਪੰਜਾਬ ਐਕਟ ਦੇ ਮੁਤਾਬਕ ਇਹਦੀ ਚੋਣ ਹੁੰਦੀ ਸੀਗੀ। 1966 ਵਿਚ ਪੰਜਾਬ, ਹਰਿਆਣਾ ਤੇ ਹਿਮਾਚਲ ਬਣਨ ਤੋਂ ਬਾਅਦ 1978 ਦੇ ਵਿਚ ਇਹ ਫਿਰ ਸੈਂਟਰਲ ਐਕਟ ਬਣ ਗਿਆ, ਜਿਹਦੇ ਕਰਕੇ ਦੀ ਚੋਣ ਜਿਹੜੀ ਉਹ ਸੈਂਟਰ ਗੌਰਮੈਂਟ ਕੋਲ ਚਲੀ ਗਈ। ਹੁਣ ਉਹ ਕਹਿੰਦੇ ਜਦੋਂ ਪੰਜਾਬ ਐਕਟ ਹੈਗਾ, ਅਸੀਂ ਕਿਉਂ ਨੀ ਇੱਕ ਮਤਾ ਪਾਸ ਕਰਕੇ ਮੰਗ ਕਰਦੇ ਵੀ ਇਹਨੂੰ ਪੰਜਾਬ ਐਕਟ ਫਿਰ ਬਣਾਇਆ ਜਾਵੇ, ਹੁਣ ਤਾਂ ਹਰਿਆਣਾ ਚ ਵੱਖਰੀ ਕਮੇਟੀ ਬਣ ਗਈ ਹੈ, ਉੱਥੇ ਤਾਂ ਕੋਈ ਲੋੜ ਨੀ ਹੈਗੀ। ਇੱਕ ਮੈਂਬਰ ਹਿਮਾਚਲ ਦਾ ਹੈਗਾ, ਉਹ ਵੀ ਜੇ ਪਾਸੇ ਕਰਨਾ ਸਾਡੋ ਨਹੀਂ ਤੇ ਲੋੜ ਨੀ ਹੈਗੀ। ਹੁਣ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਵਾ। ਬਾਬਾ ਹਰਬੰਸ ਸਿੰਘ ਹੋਰੀ ਕਹਿੰਦੇ ਹੁੰਦੇ ਸੀਗੇ, ਕਹਿੰਦਾ ਤੁਸੀਂ ਉਹ ਜਿਹੜੇ ਕਾਬਜ ਮਹੰਤ ਸੀ ਉਹ ਤੇ ਗੁਰਦੁਆਰੇ ਚੋਂ ਕੱਢ ਲਏ, ਆਹ ਜਿਹੜੇ ਰਜਿਸਟਰਡ ਮਹੰਤ ਸੀ ਭਾਰਤ ਦੇ ਕੱਢਣੇ ਤੁਹਾਡੇ ਵਾਸਤੇ ਬਹੁਤ ਔਖੇ ਹੋ।
0: ਬਿਲਕੁਲ, ਚਲੋ ਇਹ ਸ਼ਬਦ ਮੇਰੇ ਮੂੰਹ ਦੇ ਸ਼ਬਦ ਤੁਸੀਂ ਲੈ ਲਿਆ ਕਿ ਹੁਣ ਤਾਂ ਮਹੰਤਾਂ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੈ। ਕਿੱਡੀ ਤ੍ਰਾਸਦੀ ਹੈ, ਕਿੱਡੀ ਸ਼ਰਮ ਵਾਲੀ ਗੱਲ ਹੈ ਕੌਮ ਲਈ। ਪਿਛਲੇ ਦਿਨੀ ਮੈਂ ਗੱਲ ਕੀਤੀ ਸੀ ਕਿ ਇੱਕ ਸੱਜਣ ਮਤਲਬ ਹੈ ਤੇ ਦਸਤਾਰਧਾਰੀ ਤੇ ਮਾਝੇ ਦੇ ਜੱਟਾਂ ਬਾਰੇ ਜੋ ਉਹਨੇ ਊੜ ਜਲੂੜ ਬੋਲਿਆ, ਤੇ ਸ੍ਰੀ ਤਰਨ ਤਾਰਨ ਸਾਹਿਬ ਦੀ ਸਰਾਂ ਜੋ ਸੰਗਰਾਂਦ ਮੱਸਿਆ ਵਾਲੀ ਦਿਨ ਦੀ ਗੱਲ ਕੀਤੀ ਹੈ, ਉਸ ਸਮੱਸਿਆ ਤੋਂ ਬਾਅਦ ਤਾਂ ਮਝਾਲਾ ਨੇ ਤਾਂ ਜਿਹੜੇ ਗੁਰਦੁਆਰੇ ਸੀ ਉਹ ਆਜ਼ਾਦ ਕਰਾਉਣ ਵਾਸਤੇ ਜਾਣਾ ਤਲੀ ਤੇ ਧਰ ਕੇ ਨੀ ਆਪਣਾ ਆਪ ਕੁਰਬਾਨ ਕੀਤਾ। ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਸਾਕਾ, ਤਰਨ ਤਾਰਨ ਸਾਹਿਬ ਦਾ ਮੋਰਚਾ ਚਾਬੀਆਂ ਵਾਲਾ ਲੱਗਾ, ਡਾਂਗਾਂ ਵਰੀਆਂ ਪਿੰਡਿਆਂ ਤੇ, ਉਹ ਇੱਥੇ ਹੀ ਸੀਗਾ। ਤਰਨ ਤਾਰਨ ਸਾਹਿਬ ਦੀ ਮੱਸਿਆ ਕੋਈ ਇਹ ਨੀ ਕਹੀਏ ਕਿ ਦੁੱਧ ਧੋਤੇ ਉਦੋਂ ਮੰਤ ਬੈਠੇ ਸੀ ਕਿ ਸ਼ਹਿ ਕਿਹਦੀ ਸੀ ਉਹਨਾਂ ਨੂੰ ਜਰਵਾਣਿਆਂ ਦੀ, ਉਹ ਕਰਦੇ ਸੀ ਵਧੀਕੀਆਂ। ਪਰ ਅੱਜ ਕਿਹਨੂੰ ਕਹੀਏ, ਅੱਜ ਤਾਂ ਸਾਡਿਆਂ ਕੋਲ ਹੀ ਆ ਨਾ, ਅੱਜ ਤਾਂ ਬੀਬੇ ਬਾਣਿਆਂ ਕੋਲ ਹੀ ਆ ਨਾ, ਅੱਜ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿੱਥੋਂ ਜੇ ਉਹ ਮੋਰਚੇ ਲੱਗੇ ਗੁਰਦੁਆਰਾ ਸਾਹਿਬ ਦੀ ਆਜ਼ਾਦ ਕਰਾਉਣ ਵਾਸਤੇ, ਮਹੰਤਾਂ ਨੂੰ ਬਾਹਰ ਕੱਢਣ ਵਾਸਤੇ ਕੀਤਾ, ਕਾਮਯਾਬ ਹੋਏ, ਉਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉੱਥੇ ਸ਼੍ਰੋਮਣੀ ਅਕਾਲੀ ਦਲ ਬਣਦਾ ਹੈ, ਅੱਜ ਕਿਹਨੂੰ ਕਹੀਏ, ਅੱਜ ਕਿੱਥੇ ਜਾ ਕੇ ਰੋਣਾ ਰਹੀਏ। ਇਹਦਾ ਮਤਲਬ ਅੱਜ ਉਦੋਂ ਵੀ ਜ਼ਿਆਦਾ ਕੰਮ ਵਧਿਆ ਪਿਆ। ਤੇ ਵੈਸੇ ਘੜੇ ਦੇ ਉੱਤੇ ਇੱਕ ਹੁੰਦੀ ਹੈ ਚੀਜ਼, ਉਹ ਚ ਥੋੜਾ ਜਿਹਾ ਪਾਣੀ ਪਾਉਂਦੇ ਹੁੰਦੇ ਆ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹੁੰਦੀਆਂ, ਹਨਾ। ਇਹ ਉਹ ਨੇ ਇਨ੍ਹਾਂ ਦੀ ਢੂਈ ਤੇ ਰੁੱਖ ਉੱਗਿਆ, ਛਾਵੇਂ ਬਹਿਣ ਵਾਲੇ ਇਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ, ਭੈਣ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀ ਨੇ, ਬੜੀ ਭੈੜੀ ਅੱਖਣਾ ਵੇਖਦੇ ਨੇ ਸਾਨੂੰ, ਸੱਚੀਆਂ ਨੀ ਚੰਗੀਆਂ ਲੱਗਦੀਆਂ ਉਨ੍ਹਾਂ ਨੂੰ ਨਹੀਂ। ਵੈਸੇ ਉਦਾਂ ਗੁਰੂ ਨਾਨਕ ਦੇਵ ਪਾਸ਼ਕ ਨੇ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਿਤਾ ਨੂੰ ਆਪਣਾ ਇਸ਼ਟ ਮੰਨਦੇ ਨੇ ਵਿਖਾਵੇ ਦਾ, ਜਿਹੜੀ ਔਲਾਦ ਆਪਣੇ ਬਾਪੂ ਦੇ ਕਹਿਣੇ ਚ ਨਾ ਹੋਵੇ ਔਲਾਦ ਕਾਹਦੀ ਹੁੰਦੀ ਆ। ਖੈਰ 9058131320, ਇਹ ਤਾਂ ਕੁਰਸੀਆਂ ਨੂੰ ਚੰਬੜੀਆਂ ਹੋਈਆਂ ਜਿਹੜੀਆਂ ਕੌਮ ਦੇ ਨਾਂ ਤੇ ਜੋਕਾਂ ਨੇ, ਜਿਨ੍ਹਾਂ ਨੇ ਅੱਜ ਫੇਰ ਇੱਕ ਇਹੋ ਜਿਹਾ ਇਨ੍ਹਾਂ ਦਾ ਜਿਹੜਾ ਚੈਪਟਰ ਆ ਕਿ ਕਿਤੇ ਮਰਜ਼ੀ ਜਿੰਨੀ ਮਰਜ਼ੀ ਡਿਟਰਜੈਂਟ ਪਾਊਡਰ ਲਾ ਲੈਣ, ਇਹ ਨਿਕਲਣਾ ਨਹੀਂ। ਮੈਂ ਗੱਲ ਕੀਤੀ ਸੀਗੀ ਅਕਾਲੀ ਆਗੂ ਬੀਬੀ ਰੂਪ ਕੌਰ ਨੂੰ, ਜਿਹੜਾ ਹੈ ਉਹ ਚਰਚਾ ਦੇ ਵਿਚ ਆ ਹੁਣ।
3: ਰੂਪ ਕੌਰ ਸੰਧੂ ਜਿਹੜੀ ਆ ਇਹ ਸੋਈ ਦੀ ਪ੍ਰਧਾਨ ਰਹੀ ਆ,
0: ਬੁਲਾਰੀ ਬੜੀ ਤਗੜੀ ਆ,
3: ਅਕਾਲੀ ਦਲ ਚ ਕਈ ਜੁਆਇੰਟ ਸੈਕਟਰੀ ਰਹੀ ਆ, ਕੋਰ ਕਮੇਟੀ ਮੈਂਬਰ ਰਹੀ ਆ, ਵਰਕਿੰਗ ਕਮੇਟੀ ਮੈਂਬਰ ਰਹੀ ਆ, ਤੇ ਸੁਖਬੀਰ ਸਿੰਘ ਬਾਦਲ ਦੀ ਕਿਚਨ ਕਮੇਟੀ ਦੀ ਵੀ ਮੈਂਬਰ ਰਹੀ ਆ।
0: ਬਿਲਕੁਲ ਸਹੀ,
3: ਜਿਹੜੀ ਕਿਚਨ ਕੈਬਨਿਟ ਸੀ ਇੱਕ ਇਹ ਬੀਬੀ ਸੀ ਜਿਹਨੂੰ ਸੁਖਬੀਰ ਸਿੰਘ ਬਾਦਲ ਦੇ ਘਰ ਜਾਣ ਵਾਸਤੇ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਸੀ, ਕੋਈ ਟਾਈਮ ਨਹੀਂ ਲੈਣਾ ਪੈਂਦਾ ਸੀ, ਜਦੋਂ ਮਰਜ਼ੀ ਜਾ ਸਕਦੀ। ਉਹ ਬੀਬੀ ਨੇ ਪਹਿਲੇ ਦਿਨ ਤੇ ਜਿਹੜੀ ਬੀਬੀ ਬਹਿਰੀਨ ਤੋਂ ਆਈ ਲਿਆ ਕੇ ਤੇ ਉਹਨੇ ਸੱਚਾਈ ਸਾਹਮਣੇ ਲਿਆਂਦੀ ਵੀ ਹੋਇਆ ਕੀ ਹੈ। ਮੁੜ ਕੇ ਉਹਨੇ ਇੱਕ ਪੋਸਟ ਪਾਈ, ਉਹਨੇ ਕਿਹਾ ਹਮਾਮ ਚ ਸਾਰੇ ਨੰਗੇ ਨਹੀਂ, ਮੈਦਾਨ ਸਾਰੇ ਨੰਗੇ। ਉਹਨੇ ਇਹ ਵੀ ਗੱਲ ਕਹਿ ਦਿੱਤੀ ਵੀ ਇੱਕ ਰੂਪਨਗਰ ਦੇ ਇਲਾਕੇ ਦਾ ਬੰਦਾ ਨਿਹੰਗ ਸਿੰਘ ਆ, ਅਕਾਲੀ ਆਗੂ ਵੀ ਆ,
0: ਨਿਹੰਗ ਪਾਣੀ ਚ
3: ਉਹਦੇ ਬਾਰੇ ਵਿੱਚ ਬੀਬੀ ਮੈਨੂੰ ਆ ਕੇ ਮਿਲੀ ਆ। ਇਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਗੂ ਨੇ ਉਹਨਾਂ ਬਾਰੇ ਮਿਲੀ ਆ, ਮਿਲੀਆਂ ਨੇ ਬੀਬੀਆਂ ਮੈਨੂੰ। ਇੱਕ ਤੁਹਾਨੂੰ ਪਤਾ ਨਾ ਮੀ ਟੂ ਚੱਲਿਆ ਸੀਗਾ,
0: ਹਾਂਜੀ ਹਾਂਜੀ,
3: ਉਸੇ ਤਰ੍ਹਾਂ ਇੱਕ ਸਾਡੇ ਵਿਦੇਸ਼ੀ ਵੀਰ ਨੇ ਅਕਾਲੀ ਬਾਣੇ ਦੇ ਵਿੱਚ ਉਹਨਾਂ ਦੀ ਉਹਨੇ ਪਰਦੇ ਫਾਸ ਕੀਤੇ, ਨਾ ਨੀ ਕਿਸੇ ਨੇ ਲਿਆ, ਉਹਨੇ ਕਿਹਾ ਮੈਂ ਜਲਦੀ ਕਰੂੰਗੀ। ਉਹ ਮੈਨੂੰ ਮੇਰੀ ਦੁਪਹਿਰੇ ਉਹਦੇ ਨਾਲ ਗੱਲ ਹੋਈ ਤੇ ਮੈਨੂੰ ਕਹਿੰਦੀ ਮੈਨੂੰ ਧਮਕੀਆਂ ਆ ਰਹੀਆਂ। ਮੈਂ ਕਿਹਾ ਧਮਕੀਆਂ ਦੀ ਬੀਬੀ ਜੀ, ਜੇ ਤੁਸੀਂ ਸੱਚ ਬੋਲੋਗੇ ਤੇ ਆਉਣਗੇ ਆਉਣਗੇ। ਉਹ ਵਾਕਿਆ ਉਹਨੇ ਫਿਰ ਡੀ ਸੀ ਪੀ ਨੂੰ ਲਿਖਿਆ ਜੀ ਆ ਵੇਖੋ ਧਮਕੀਆਂ, ਇਹ ਮੈਨੂੰ ਲਿਖਤੀ ਵੀ ਹੈ, ਜ਼ਬਾਨੀ ਵੀ ਹੈ, ਰਿਕਾਰਡਿੰਗ ਵੀ ਹੈਗੀ ਆ। ਅੱਜ ਸ਼ਾਮਾਂ ਨੂੰ ਫਿਰ ਉਹ ਬੀਬੀ ਨੂੰ ਸਿਕਿਉਰਿਟੀ ਮਿਲ ਗਈ। ਸਿਕਿਉਰਿਟੀ ਮਿਲਣ ਤੋਂ ਬਾਅਦ ਉਹਨੇ ਫਿਰ ਪੂਰੇ ਪਰਚੇ ਲਾ ਤੇ ਫੜ ਗਏ। ਉਹ ਕਹਿੰਦੀ ਵੀ ਅਕਾਲੀ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ ਹੋ, ਅੱਜ ਤੱਕ ਤੁਸੀਂ ਕੁੱਤੇ ਨੂੰ ਆਵਾਜ਼ ਮਾਰ ਕੇ ਵਿੱਚ ਬੁਕੇ ਨਵੇਂ ਅਕਾਲੀ ਦਲ ਦਾ ਪ੍ਰਧਾਨ, ਇਹ ਲਫ਼ਜ਼ ਵਰਤੇ ਬੀਬੀ ਨੇ। ਉਹਨੇ ਜਦੋਂ ਕਿਹਾ ਤੈਨੂੰ ਜਗਰੂਪ ਘਰ ਸੰਧੂ ਜਿਹੜੀ ਅਕਾਲੀ ਆਗੂ ਉਹਨੇ ਕੱਢ ਦਿੱਤਾ ਪਾਰਟੀ ਚੋਂ, ਕਹਿੰਦੀ ਉਹ ਕੌਣ ਹੁੰਦੀ, ਮੈਂ ਜਾਣਦੀ ਇਹਨਾਂ ਨੂੰ, ਮੈਨੂੰ ਸੁਖਬੀਰ ਸਿੰਘ ਬਾਦਲ ਕੱਢੇ ਕੱਢਿਆ ਉਹਨੂੰ ਹੈਗਾ। ਉਹ ਕਹਿੰਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਹ ਬੀਬੀਆਂ ਲੈ ਕੇ ਅਕਾਲ ਤਖ਼ਤ ਤੇ ਜਾਊਗੀ, ਜਥੇਦਾਰ ਨੂੰ ਲਿਖਤੀ ਦੇਊਗੀ ਤੇ ਇਹਨਾਂ ਬੀਬੀਆਂ ਨਾਲ ਇਹ ਭਾਣਾ ਵਰਤਿਆ ਤੂੰ ਦੱਸ ਕੀ ਕਰੇਂਗੇ। ਚਾਵਲਾ ਸਾਹਿਬ ਅਕਾਲ ਤਖ਼ਤ ਨੂੰ ਕੌਣ ਜਾਣਦਾ, ਜਥੇਦਾਰ ਦੀ ਕੌਣ ਪਰਵਾਹ ਕਰਦਾ। ਪੰਜ ਜਥੇਦਾਰਾਂ ਦਾ ਹੁਕਮ ਸੀਗਾ ਵੀ ਵਿਰਸਾ ਸਿੰਘ ਬਲਟੋਏ ਨੂੰ 10 ਸਾਲ ਵਾਲੇ ਪਾਰਟੀ ਚੋਂ ਕੱਢ ਦਿਓ, ਕਿਸੇ ਨੇ ਅਮਲ ਕੀਤਾ? ਉਲਟਾ ਕਹਿ ਤਜੂ ਤੇ ਅਸਤੀਫਾ ਦੇ ਗਿਆ, ਮੁੜ ਕੇ ਅਸਤੀਫਾ ਵਾਪਸ ਵੀ ਲੈ ਕੇ ਵਾਪਸ ਵੀ ਲੈ ਲਿਆ,
0: ਮਜ਼ਾਕ ਬਣਾਇਆ।
3: ਬੀਬੀ ਜੀ ਤੁਹਾਨੂੰ ਉੱਥੋਂ ਕੁਛ ਨੀ ਮਿਲਣਾ,
0: ਉਲਟਾ ਇਹ ਨਾ ਕਹਿੰਦੇ ਜਹੇਦਾਰ ਕੇ ਖੇਖਣ ਕਰਦੀਆਂ ਨੇ, ਜਦੋਂ ਦਿੱਲੀ ਦੀਆਂ
3: ਖੇਖਣ
0: ਦਿੱਲੀ ਦੀਆਂ ਵਿਧਵਾ ਆਈਆਂ ਸੀ ਉਹਨਾਂ ਨੂੰ ਖੇਖਣ ਕਰ, ਉਹ ਤਾਂ ਕਦੇ ਇਹ ਨਾ ਕਹਿ ਦੇਣ। ਪਰ ਬੀਬੀ ਆਵੇ ਪੂਰੀ ਤਿਆਰੀ ਨਾਲ, ਅੱਜ ਬੀਬੀ ਤਿਆਰੀ ਨਾ ਆਉਂਦੀ ਆ, ਚਾਵਲਾ ਤੋਂ ਚੁੱਪ ਕਰਕੇ ਬਹਿ ਗਏ, ਕਹਿੰਦਾ ਸੀ ਮੈਂ ਆਪਣੇ ਕੱਚੇ ਖੋਲ ਦੇਣੇ, ਖੋਲਿਆ ਨੀ ਕੁਛ ਵੀ, ਸਮਝੌਤੇ ਹੋ ਰਹੇ ਨੇ ਅੰਦਰ ਖਾਤੇ। ਹੁਣ ਬੀਬੀ ਰੂਪ ਕੌਰ ਜੇਕਰ ਵਾਕਿਆ ਹੀ ਆਪਣਾ ਰਾਟ ਰੂਪ ਦਿਖਾਉਂਦੀ ਹੈ, ਉਹ ਬੀਬੀਆਂ ਨੂੰ ਨਾਲ ਲੈ ਕੇ ਆਉਂਦੀ ਹੈ, ਤੇ ਅੱਜ ਕੱਲ ਦਾ ਸੋਸ਼ਲ ਨੈਟਵਰਕ ਮੀਡੀਆ ਹੈ ਉਹਦੇ ਤੇ ਪਾਵੇ, ਜੇ ਅਕਾਲ ਤਖ਼ਤ ਸਾਹਿਬ ਤੇ ਜਾਣਾ ਜੀ ਸਦ ਕੇ ਜਾਵੇ, ਕੁਝ ਚਿਹਰੇ ਤਾਂ ਨੰਗੇ ਹੋਣ ਨਾ ਬੀਬੇ ਬਾਣਿਆਂ ਦੇ। 9058131320981313 1320। ਅੱਛਾ ਡਾਕਟਰ ਮਨਮੋਹਨ ਸਿੰਘ ਹੋਣਾਂ ਦੀ ਗੱਲ ਕਰਾਂਗੇ, ਮਿੰਟ 5 ਕ ਨੇ ਸਾਡੇ ਕੋਲ। ਤੇਲੰਗਾਨਾ ਦੇ ਮੁੱਖ ਮੰਤਰੀ ਨੇ ਭਾਰਤ ਰਤਨ ਦੀ ਮੰਗ ਚੁੱਕੀ ਹੈ, ਗੱਲ ਵੈਸੇ ਚੁਭਵੀਂ ਹੈ। ਰਾਜਘਾਟ ਦੇ ਵਿਚ ਜਿਹਦਾ ਦਾਹ ਸੰਸਕਾਰ ਨਹੀਂ ਹੋਇਆ ਉੱਥੇ ਪਹਿਲਾਂ ਰੌਲਾ ਰੱਪਾ ਪਿਆ ਤੇ ਫਿਰ ਜਾ ਕੇ ਕਹਿੰਦੇ ਜੀ ਕੁਝ ਕਰ ਲਵਾਂਗੇ, ਕੀ ਮੰਨ ਜਾਣਗੇ? ਅੱਜ ਦਾ ਜੋ ਦੌਰ ਹੈ, ਅੱਜ ਭਾਰਤ ਰਤਨ ਮਿਲ ਸਕਦਾ ਉਹਨਾਂ ਨੂੰ?
3: ਵੇਖੋ ਉਹਨਾਂ ਦਾ ਹੱਕ ਬਣਦਾ,
0: ਹੱਕ ਤੇ ਉਹਨਾਂ ਦਾ ਰਾਜਘਾਟ, ਹੱਕ ਤਾਂ ਉਹਨਾਂ ਦਾ ਜਿੱਥੇ ਪ੍ਰਧਾਨ ਮੰਤਰੀ ਦਾ ਦਾਹ ਸੰਸਕਾਰ ਹੁੰਦਾ, ਬਾਕੀ ਇਹਨਾਂ ਦਾ ਰਿਹਾ ਹੱਕ ਤੇ ਉੱਥੇ ਵੀ ਬਣਦਾ ਸੀ।
3: ਵੀ ਚਲੋ ਉਹਨਾਂ ਨੂੰ, ਉਹਨਾਂ ਦੇ ਆਪਣੇ ਜਿਹੜੇ ਪਰਿਵਾਰ ਵਾਲੇ ਸੀ ਉਹਨਾਂ ਨੂੰ ਮਨਾ ਲਿਆ, ਇਸ ਕਰਕੇ ਵੀ ਚਲੋ ਤੁਸੀਂ ਸੰਸਕਾਰ ਇੱਥੇ ਕਰ ਦਿਓ, ਤੁਹਾਡੀ ਗੱਲ ਬਿਲਕੁਲ ਠੀਕ ਆ, ਜਿਹੜਾ ਸ਼ਾਂਤੀਵਨ ਬਣਾਇਆ ਉੱਥੇ ਸੰਸਕਾਰ ਹੋਣਾ ਚਾਹੀਦਾ ਸੀਗਾ। ਇਹ ਤੇ ਉੱਥੇ ਗਿਆਨੀ ਜੈਲ ਸਿੰਘ ਦਾ ਕਰਨ ਵਾਲੇ ਤਿਆਰ ਨਹੀਂ ਸੀਗੇ, ਬੜੀ ਮੁਸ਼ਕਿਲ ਨਾਲ ਫੈਸਲਾ ਆਇਆ ਸੀ, ਤੇ ਅੱਜ ਤੇ ਫੈਸਲਾ ਹੁੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਜਦੋਂ ਉੱਥੇ ਗਵਰਨਮੈਂਟ ਕੀ ਸਾਹਮਣੇ
0: ਜੀ।
3: ਮੈਂ ਪਹਿਲਾਂ ਸ਼ੁਰੂ ਚ ਆਪਾਂ ਗੱਲ ਸ਼ੁਰੂ ਕੀਤੀ, ਮਨਿਓਰਟੀ ਵਾਸਤੇ ਕਾਨੂੰਨ ਕੁਝ ਹੋਰ ਆ, ਮੈਜੋਰਟੀ ਵਾਸਤੇ ਕੁਛ ਹੋਰ ਆ ਜੀ। ਇਹ ਤੇਲੰਗਾਨਾ ਦੀ ਕਾਂਗਰਸ ਦੀ ਹੈਗੀ ਜੀ ਸਰਕਾਰ ਉੱਥੇ ਹੈਗੀ ਹੈ, ਉਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਆਪਣੇ ਹੈਗੇ ਨੇ ਡਾਕਟਰ ਮਨਮੋਹਨ ਸਿੰਘ, ਇਹ ਡਿਜ਼ਰਵ ਕਰਦੇ ਆ ਉਹਨੂੰ ਮਾਲਾ ਰਿਵੰਤ ਤੋਂ ਮੁੱਖ ਮੰਤਰੀ ਦੇ ਉੱਥੋਂ ਦੇ, ਤੇ ਇਹਨਾਂ ਨੂੰ ਜਿਹੜਾ ਵਾ ਉਹ ਭਾਰਤ ਰਤਨ ਅਵਾਰਡ ਦਿੱਤਾ ਜਾਣਾ ਚਾਹੀਦਾ। ਕਦੀ ਸਾਡੇ ਅਕਾਲੀਆਂ ਨੇ ਮੰਗ ਕੀਤੀ ਹੈ? ਕਦੀ ਕਿਸੇ ਪੰਜਾਬ ਦੇ ਕਾਂਗਰਸੀ ਨੇ ਮੰਗ ਕੀਤੀ ਹੈ? ਕਦੀ ਨਹੀਂ ਕੀਤੀ। ਧੰਨਵਾਦ ਉਸ ਮੁੱਖ ਮੰਤਰੀ ਜੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ। ਮੈਂ ਕਹਿੰਦਾ ਵੀ ਸਾਡੇ ਨੇ ਪ੍ਰੋੜਤਾ ਵੀ ਨਹੀਂ ਕਰਨੀ ਉਹਦੀ, ਵੀ ਚਲੋ ਘੱਟੋ ਘੱਟ ਉਹਦੇ ਬਿਆਨ ਦੀ ਪ੍ਰੋੜਤਾ ਹੀ ਕਰਦੇ ਹੋ ਤੁਸੀਂ। ਡਾਕਟਰ ਮਨਮੋਹਨ ਸਿੰਘ ਉਹ ਸ਼ਖਸ ਆ ਜਿਹਨੇ ਉਸ ਵੇਲੇ ਦੇਸ਼ ਨੂੰ ਉੱਜੜ ਰਿਹਾ ਸੀ, ਖਤਮ ਹੋ ਰਿਹਾ ਸੀਗਾ, ਫਾਈਨਾਂਸ਼ੀਅਲ ਤੌਰ ਤੇ ਬਿਲਕੁਲ ਹਾਸੀ ਤੇ ਚਲਾ ਗਿਆ ਸੀਗਾ, ਉਹਨੇ ਫਿਰ ਉਹਨੂੰ ਸਟੈਂਡ ਕੀਤਾ ਸੀ। ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਅਸੀਂ 55 ਅਰਬ ਕਰੋੜ ਦੇ ਜਿਹੜੇ ਸੀਗੇ ਉਹ ਕਰਜ਼ਾਈ ਸੀ, ਅੱਜ 220 ਅਰਬ ਕਰੋੜ ਦੇ ਕਰਜ਼ਾਈ ਹੈ। ਇਸ ਕਰਕੇ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਉਹਨੇ ਗੱਲ ਕੀਤੀ ਆ, ਮੈਂ ਸੋਚਦਾ ਬਹੁਤ ਵੱਡੀ ਗੱਲ ਆ, ਇਹ ਉੱਚਾ ਨਾਗਰਿਕ ਸਨਮਾਨ ਜਿਹੜਾ ਦਿੱਤਾ ਜਾਣਾ ਚਾਹੀਦਾ ਵਾ। ਤੇ ਇਹ ਉਹਨੇ ਵੀ ਇਹ ਗੱਲ ਕਹੀ ਆ, 1991 ਦੇ ਵਿੱਚ ਜਦੋਂ ਸਾਡੀ ਆਰਥਿਕ ਅਵਸਥਾ ਬਿਲਕੁਲ ਵਿਗੜ ਚੁੱਕੀ ਸੀ, ਡਾਕਟਰ ਮਨਮੋਹਨ ਸਿੰਘ ਨੂੰ ਲਿਆ ਕੇ ਉਦੋਂ ਉਹਨਾਂ ਨੇ ਹਾਲਤ ਸੁਧਾਰੀ ਸੀ ਤੇ ਫਿਰ ਟੇਬਲ ਕੀਤਾ ਸੀ ਗਵਰਨਮੈਂਟ ਨੂੰ ਸਾਡੇ ਦੇਸ਼ ਨੇ
0: ਜੀ। ਅਗਲਾ ਕੁਐਸਚਨ ਮੇਰਾ ਲਾਸਟ ਕੁਐਸਚਨ ਹੈ, ਤੁਸੀਂ ਦੱਸ ਕੇ ਹਟੇ ਕਿ 63 ਏਕੜ ਧਰਤੀ ਦਾ ਟੁਕੜਾ ਤੇ ਉੱਤੇ ਲੱਗਾ ਪੰਡਾਲ ਪੰਜਾਬ ਦੇ ਵਿਚ ਜਲੰਧਰ, ਭਲਕੇ ਭਾਰਤੀ ਗ੍ਰਹਿ ਮੰਤਰੀ ਜਿਹਨੂੰ ਰਾਜਨੀਤੀ ਦਾ ਚਾਣਕਿਆ ਕਿਹਾ ਜਾਂਦਾ ਅਮਿਤ ਸ਼ਾਹ ਹੋਣਗੇ, ਕੀ ਉਮੀਦਾਂ ਲਾਈਆਂ ਜਾ ਰਹੀਆਂ ਨੇ? ਪਰੰਤੂ ਉਸ ਤੋਂ ਪਹਿਲਾਂ ਦੋਸਤੋ, ਜਿੰਨਿਆਂ ਵੀਰਾਂ ਨੇ ਸਾਨੂੰ ਫੀਡਬੈਕ ਦਿੱਤੀ ਹੈ, ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵਾਨ, ਮੇਜਰ ਮੈਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਖਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ, ਨਿਊ ਮਾਰਕੀਟ, ਉਰੀਲੀਆ ਤੋਂ 35 ਕਿਲੋਮੀਟਰ ਦੂਰ। ਕੱਲ ਵੀਰ ਜਗਤਾਰ ਨਿੱਜਰ ਜੀ ਦਾ ਬਾਅਦ ਦੇ ਵਿਚ ਵੀ ਮੈਸੇਜ ਬੜਾ ਸੋਹਣਾ ਆਇਆ, ਔਰੰਜਵੇਲ ਟੂ ਕਿਚਨਰ ਜਾਂਦੇ ਸਮੇਂ ਉਨ੍ਹਾਂ ਗਲੀਆਂ ਦੇ ਵਿਚ ਉਨ੍ਹਾਂ ਸੜਕਾਂ ਤੇ ਤੁਸੀਂ ਸੁਣ ਕੇ ਕਾਲਜ ਕੀਤੀਆਂ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਨੂੰ ਆਪਣੀ ਫੀਡਬੈਕ ਦਿੱਤੀ ਹੈ। ਤੁਹਾਡਾ ਹਮੇਸ਼ਾ ਸਤਿਕਾਰ ਸਾਡੇ ਦਿਲ ਦੇ ਵਿਚ ਬਣਿਆ ਰਹੇਗਾ। ਤੁਸੀਂ ਵੀ ਜੇਕਰ ਕਿਸੇ ਏਰੀਏ ਦੇ ਵਿਚ ਸੁਣਦੇ ਹੋ ਆਪਣੀ ਫੀਡਬੈਕ ਜ਼ਰੂਰ ਸਾਨੂੰ ਭੇਜ ਦਿਓ 416-716-7094। ਹਾਂਜੀ ਪਟ ਸਾਹਿਬ ਪਲੀਜ਼।
3: ਵੇਖੋ ਉਹਨਾਂ ਦੀ ਸਾਨੂੰ ਕੋਈ ਆਸ ਨਹੀਂ, ਜਾਂ ਤੇ ਕੋਈ ਸਾਡਾ ਕਰਜ਼ਾ ਮਾਫ਼ ਕਰ ਜਾਣ, ਜਾਂ ਸਾਡੀ ਪਾਣੀਆਂ ਦੇ ਫੈਸਲੇ ਕਰ ਜਾਣ। ਜਿਹੜੇ ਪਾਣੀਆਂ ਦੇ ਫੈਸਲੇ ਸੁਪਰੀਮ ਕੋਰਟ ਨੇ ਨਹੀਂ ਕਰਨੇ, ਨਾ ਉੱਤੇ ਸੁਪਰੀਮ ਕੋਰਟ ਟ੍ਰਿਬਿਊਨਲ ਬਣਾ ਸਕਦੀ ਹੈ ਨਾ ਫੈਸਲੇ ਕਰੀ, ਕਿਉਂਕਿ ਤੁਸੀਂ ਆਪਣੇ ਤੱਕ ਕਰੋ। ਉਹ ਕੇਂਦਰ ਵੀ ਇੰਟਰਫੇਅਰ ਨਹੀਂ ਕਰ ਸਕਦੀ, ਲੇਕਿਨ ਕਰ ਰਹੀ ਹੈ। ਜਿਹੜੀ ਗੱਲ ਆਪਾਂ ਕੀਤੀ ਸੀ ਨਾ ਪਹਿਲਾਂ, ਗੱਲ ਕਰਦੇ ਰਹੇ ਆਪਾਂ ਦਸਾਈ ਵਾਲੀ, ਰਿਪੇਰੀਅਨ ਕਾਨੂੰਨ ਦੇ ਅਨੁਸਾਰ ਜਿਹੜਾ ਨਾ ਰਾਜਸਥਾਨ ਆਉਂਦਾ ਵਾ ਤੇ ਨਾ ਹਰਿਆਣਾ ਆਉਂਦਾ ਵਾ, ਉਹਦੇ ਵਿੱਚ ਹਿਮਾਚਲ ਤੇ ਜੰਮੂ ਕਸ਼ਮੀਰ ਜ਼ਰੂਰ ਆਉਂਦਾ ਵਾ, ਬਾਕੀ ਕੋਈ ਨੀ ਆਉਂਦਾ। ਲੇਕਿਨ ਇਹ ਰਿਪੇਰੀਅਨ ਧੱਕੇ ਨੇ ਉਹਨੂੰ ਪਾਣੀ ਦੇਈ ਜਾਂਦੇ ਨੇ, ਉਹਦਾ ਮਸਲਾ ਕਰਨ ਸਾਡਾ ਕਰਨਾ ਨੀ ਮਸਲਾ। ਜਿੰਨਾ ਚਿਰ ਸਾਡੀ 78 ਦੀ ਧਾਰਾ ਜਿਹੜੀ ਆ ਉਹ ਖਾਰਜ ਨੀ ਹੁੰਦੀ, ਉਨਾ ਚਿਰ ਸਾਡੇ ਪਾਣੀਆਂ ਦਾ ਮਸਲਾ ਕੋਈ ਹੱਲ ਨੀ ਹੋਊਗਾ। ਪੰਜਾਬ ਦਾ ਕਰਜ਼ਾ ਮਾਫ਼ ਕਰਨ ਦੀ ਕੋਈ ਗੱਲ ਨਹੀਂ ਚੱਲਣੀ, ਪੰਜਾਬ ਚ ਬੇਰੁਜ਼ਗਾਰੀ ਦੂਰ ਕਰਨ ਦੀ ਕੋਈ ਜਿੰਦਗੀ। ਇੱਕੋ ਗੱਲ ਕਹਿਣਗੇ ਵੀ ਸਾਡੀ ਡਬਲ ਇੰਜਣ ਸਰਕਾਰ ਬਣਾ ਦਿਓ, ਅਸੀਂ ਤੇ ਲਹਿਰਾਂ ਬੜਾ ਕਰ ਦਿਆਂਗੇ। ਕਿੰਨੀਆਂ ਕੁ ਲਹਿਰਾਂ ਬੜਾ ਮਨੀਪੁਰ ਚ ਕਰ ਦਿੱਤੀਆਂ ਨੇ, ਕਿੰਨੀਆਂ ਕੁ ਲਹਿਰਾਂ ਬੜਾ ਮੱਧ ਪ੍ਰਦੇਸ਼ ਕਰ ਦਿੱਤੀਆਂ ਨੇ। ਉੱਥੇ ਤੁਹਾਨੂੰ ਪਤਾ ਇੱਕ ਮੰਤਰੀ ਨੇ ਚਪੇੜ ਮਾਰਤੀ, ਬਕਾਇਦਾ ਦਿੱਲੀ ਦੇ ਚਪੇੜ ਮਾਰਤੀ ਇੱਕ ਮੁੰਡੇ ਨੂੰ।
0: ਬਿਲਕੁਲ ਹਾਂਜੀ,
3: ਰੌਲਾ ਪਿਆ ਤੇ ਪਰਚਾ ਦਰਜ ਹੋਇਆ
0: ਜੀ। ਪਰ ਸਾਹਿਬ ਜਾਂਦੇ ਜਾਂਦੇ ਕਾਲ ਹੈ, ਸਮਾਂ ਤਾਂ ਵੈਸੇ ਸਾਡੇ ਕੋਲ ਹੈ ਨਹੀਂ, ਲੈ ਲੈਣੇ ਆ। ਵੈਲਕਮ ਜੀ।
4: ਹਾਂਜੀ ਚਲ ਸਰ, ਗੁੱਡ ਮਾਰਨਿੰਗ, ਗੁੱਡ ਹੈਲਥ।
0: ਥੈਂਕ ਯੂ ਜੀ।
4: ਹਾਂਜੀ, ਮੈਂ ਪੁੱਟੀ ਸਾਹਿਬ ਨੂੰ ਮਾੜਾ ਜਿਹਾ ਪੁੱਛ ਕੇ ਦੱਸੋ, ਜਿਹੜੀ ਇਹ ਕਿਤਾਬ ਛਾਪ ਰਹੀ ਹੈ ਕਦੋਂ ਬਾਹਰ ਆਈ ਯਾਰ, ਮਾਰਕੀਟ ਜਾ ਰਹੀ ਹੈ?
0: ਮਿਹਰਬਾਨੀ ਜੀ, ਪਰ ਸਾਹਿਬ ਤੁਹਾਡੀ ਕਿਤਾਬ ਦੇ ਬਾਰੇ ਪੁੱਛਿਆ, ਜ਼ਰੂਰ ਦੱਸ ਦਿਓ ਜਾਂਦੇ ਜਾਂਦੇ 30 ਸੈਕਿੰਡ।
3: ਅਜੇ ਨਹੀਂ ਟਾਈਮ ਲੱਗੂਗਾ ਉਹਨੂੰ ਜੀ, ਉਹਦੀ ਮੈਂ ਦਿੱਤੀ ਆ ਕਰਨ ਵਾਸਤੇ, ਉਹਦੀ ਆਪਣੀ ਨਾ ਕਹਿੰਦੇ ਪ੍ਰੂਫ ਰੀਡਿੰਗ, ਉਹਨੂੰ ਟਾਈਮ ਲੱਗੂਗਾ ਜੀ।
0: ਟਾਈਮ
3: ਲਾਈ ਹੋਗਾ ਦੋਸਤ?
0: ਕੋਈ ਨੀ ਜੀ, ਬਿਲਕੁਲ ਜੀ, ਲੱਗ ਜਾਣਾ ਸਮਾਂ, ਔਰ ਅਸੀਂ ਜ਼ਰੂਰ ਇੱਥੇ ਜਦੋਂ ਆ ਗਈ ਤੇ ਫੁੱਲ ਪਲਾਜ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ। ਪਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਇਹਦੇ ਵਾਸਤੇ ਰਹੋ, ਕੱਲ ਮਿਲਦੇ, ਰੱਬ ਰੱਖਾ। ਸੋਰੀ ਦੋਸਤੋ, ਤੁਸੀਂ ਪ੍ਰੋਗਰਾਮ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਕਰਨੀ, ਸਾਡੀ ਟੀਮ ਦਾ ਨੰਬਰ 416-716-7094, ਅਰਸ਼ 416-303-1515। ਭੁਲਾ ਚੁੱਕਾਂ ਦੀ ਮਾਫ਼ੀ। ਹੁਣ ਸੁਣੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ, ਔਰ ਮੇਰੇ ਕੋਲੋਂ ਹੋਈਆਂ ਭੁਲਾ ਚੁੱਕਾਂ ਦੀ ਮਾਫ਼ੀ। ਦਿਓ ਛੁੱਟੀਆਂ, ਰੱਬ ਰਾਖਾ, ਸਤਿ ਸ੍ਰੀ ਅਕਾਲ।
5: This is CJMR, the voice of the city, part of White Oaks Communications Group, your trusted local radio provider for more than 70 years.
6: Aaj hi call lao sarkar. 416-716-7094, Monday to Friday, 11 a.m. to 12 p.m. and 6 p.m. to 10 p.m. To see 24/7 IPTV TV, apne business di promotion kara sakte ho. Aaj hi call karo. 416-716-7094.
2: You're listening to CNN Toronto, Chawla News Network Toronto.
7: Jo aaya se chal si
8: jeuna ja
0: ਦਾ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
7: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ ਕੰਪਨੀ ਡਰਾਈਵਰਸ ਟੀਮ ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390 ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।
8: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ। ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 905-928-8557 ਅਨਾਜ ਮਾਰਟ।
9: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
10: ਵਿਸ਼ਵਾਸ ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੇਵਿਟ 232-8800, 9052328700। ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ ਬੱਲੇ ਬੱਲੇ।
11: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
12: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
11: ਸੱਚੀ?
12: ਓ ਮੁੱਚੀ,
13: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
11: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
13: ਹੁਣ ਐਡਰੈਸ ਵੀ ਲਿਖਾ।
11: ਲੈ ਲਿਖ ਲਾ,
13: 1 Goodmark Place, Etobicoke, Unit 5। ਕਾਲ 647-706-9257, 647-706-9257।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: बेड, डाइनिंग टेबल, सोफा, कर ले लेना या देना तोहफा।
2: हाई एंड डिजाइन एंड क्वालिटी यानी हाई पॉइंट फर्नीचर। कस्टम मेड, कैनेडियन मेड इंपोर्टेड फर्नीचर ले आज ही विजिट करो हाई पॉइंट फर्नीचर।
1: 7550 किम्बल स्ट्रीट, मिसिसागा। कॉल 6473825500।
3: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कैनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो ता मिलो कटारिया टूर्स एंड ट्रैवल 2883 डाई रोड एट एयरपोर्ट रोड 4550 ईब नजरो जून 12 इन ब्रैम्पटन और कॉल अवतार कटारिया 9056781200 9056781200 कटारिया टूर्स एंड ट्रैवल।
4: शहर दी आवाज, दिला दी पुकार, योर सिटी, योर वॉइस, योर रेडियो स्टार। आ गया फेर तो एक बार तुहाडा अपना CJMR 1320।
5: तुसी सुन रहे हो एशियन विजन अर्श चावला दे नाल।
6: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਬਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਅ ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ। 11:07 ਹੋ ਚੁੱਕੇ ਨੇ ਤੇ ਪ੍ਰੋਗਰਾਮ ਰੰਗਲਾ ਪੰਜਾਬ ਏਸ਼ੀਅਨ ਵਿਜ਼ਨ ਦੀ ਵਾਰੀ 1320 AM ਤੇ ਸ਼ੁਰੂ ਹੋ ਚੁੱਕੀ ਹੈ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਨ੍ਹਾਂ ਕੁਝ ਇਕ ਮਿੰਟਾਂ ਦੇ ਵਿਚ ਪਲਾਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਗੱਲਾਂ ਬਾਤਾਂ ਲੈ ਕੇ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੱਖ ਵੱਖ ਅਦਾਰੇ ਸਾਡੀ ਟੀਮ ਨੇ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾ ਅਦਾਰਾ ਫੇਸਬੁੱਕ ਅਤੇ ਯੂਟਿਊਬ ਤੇ ਲਾਈਵ ਦੇਖ ਸਕਦੇ ਹੋ, ਸੁਣ ਸਕਦੇ ਹੋ। ਰੰਗਲਾ ਪੰਜਾਬ ਦਾ ਪੇਜ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ। ਲੰਬੇ ਰੂਟਾਂ ਤੇ ਜਾ ਰਹੇ ਤੁਹਾਡੇ ਵਾਸਤੇ ਲੋਕਲ ਨੰਬਰ ਹੈ ਜੀ, ਕ੍ਰਿਸਟਲ ਕਲੀਅਰ ਸੁਣ ਸਕਦੇ ਹੋ 6479101320 6479101320 ਤੇ ਤੁਸੀਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ। ਐਂਡ ਲੰਬੇ ਰੂਟਾਂ ਤੇ ਜਾ ਰਹੇ ਹੋ ਅਮੈਰੀਕਾ ਦੇ ਤਾਂ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। IPTV ਦੇ ਵੱਖ ਵੱਖ ਸਰਵਰਾਂ ਤੇ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਤੁਸੀਂ ਸਾਨੂੰ ਸੁਣ ਸਕਦੇ ਹੋ ਤੇ ਨਾਲ ਵੱਖ ਵੱਖ ਐਪਸ ਤੇ ਦੇਖ ਵੀ ਸਕਦੇ ਹੋ। iHeart Radio 1320 ਦਾ ਐਪ, ਰੰਗਲਾ ਪੰਜਾਬ ਦਾ ਐਪ ਤੁਸੀਂ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਹੋ, ਨਾਲ ਦੇਖ ਵੀ ਸਕਦੇ ਹੋ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320 ਤੇ ਡਾਇਲ ਕਰਕੇ ਸਾਨੂੰ ਤੁਸੀਂ ਕਾਲ ਕਰਕੇ ਆਪਣੇ ਹੈਲੋ ਹਾਏ ਕਰ ਸਕਦੇ ਹੋ। ਆਓ ਫਿਰ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਸੁਣ ਲੈਂਦੇ ਹਾਂ। ਉਸ ਤੋਂ ਬਾਅਦ ਜਗਰਾਓਂ ਸ਼ਹਿਰ ਤੋਂ ਵੀਰ ਰਾਣਾ ਜੀ ਹਾਜ਼ਰ ਹੋਣਗੇ, ਉਹਨਾਂ ਨਾਲ ਕਰਾਂਗੇ ਆਪਾਂ ਗੱਲਾਂ ਬਾਤਾਂ। ਮੇਰੇ ਪਾਸ ਲੋਕਲ ਨਿਊਜ਼, ਕਾਫੀ ਹਲਚਲ ਹੋ ਰਹੀ ਹੈ ਜੀ। ਮਿਊਨਿਸਪਲ ਇਲੈਕਸ਼ਨ ਦੀਆਂ ਚੋਣਾਂ 26 ਅਕਤੂਬਰ ਨੂੰ ਆਉਣ ਜਾ ਰਹੀਆਂ ਨੇ ਜੀ। ਤੁਸੀਂ ਵੱਖ ਵੱਖ ਕੈਂਡੀਡੇਟ ਸਾਡੇ ਦਰਵਾਜ਼ੇ ਦੇ ਵਿਚ ਦਸਤਕ ਦੇ ਰਹੇ ਨੇ। ਖਾਸ ਕਰਕੇ ਜੇ ਆਪਾਂ ਮਿਸਿਸਾਗਾ ਦੀ ਗੱਲਬਾਤ ਕਰੀਏ ਤਾਂ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਜੀ। ਐਲਵਿਨ ਬੋਨੀ ਕ੍ਰੋਮਬੀ ਤੇ ਮੌਜੂਦਾ ਮੇਅਰ ਕੈਲਨ ਪੈਰਿਸ਼ ਦੇ ਵਿਚ ਕਾਫੀ ਟੱਕਰ ਫਸਵੀਂ ਲੱਗਦੀ ਹੈ। ਉਥੋਂ ਜੇ ਆਪਾਂ ਗੱਲਬਾਤ ਕਰੀਏ ਵੱਖ ਵੱਖ ਕੈਂਡੀਡੇਟਸ ਜੋ ਹੀ ਸਕੂਲ ਟਰੱਸਟੀ, ਰੀਜਨਲ ਕਾਊਂਸਲਰ, ਸਿਟੀ ਕਾਊਂਸਲਰ, ਮੇਅਰ ਦੀ ਚੋਣਾਂ ਦੇ ਵਿਚ ਜਿਹੜੇ ਵੀ ਕੈਂਡੀਡੇਟਸ ਇਸ ਵੇਲੇ ਜਾਣੇ ਮੈਦਾਨ ਦੇ ਵਿਚ ਆਪਣਾ ਲੱਕ ਅਜ਼ਮਾ ਰਹੇ ਨੇ ਜੀ, ਉਹਨਾਂ ਨੂੰ ਆਲ ਦਾ ਵੈਰੀ ਵੈਰੀ ਬੈਸਟ। ਕਾਫੀ ਸਾਡੇ ਨਵੇਂ ਨਵੇਂ ਕੈਂਡੀਡੇਟ ਸਾਨੂੰ ਪ੍ਰੋਗਰਾਮ ਦੇ ਵਿਚ ਅੱਜ ਨਹੀਂ ਬਟ 1-2 ਦਿਨਾਂ ਦੇ ਵਿਚ ਉਹਨਾਂ ਦੀ ਹਾਜ਼ਰੀ ਹੋਵੇਗੀ ਜੀ। ਉਹਨਾਂ ਨਾਲ ਆਪਾਂ ਗੁਫ਼ਤਗੂ ਗੱਲਬਾਤ ਕਰਾਂਗੇ ਜੀ, ਬ੍ਰੈਂਪਟਨ ਨੂੰ ਲੈ ਕੇ, ਮਿਸਿਸਾਗਾ ਨੂੰ ਲੈ ਕੇ, ਪੀਲ ਰੀਜਨ ਨੂੰ ਲੈ ਕੇ, ਖਾਸ ਕਰ ਜਿੱਥੇ ਅਸੀਂ ਰਹਿੰਦੇ ਹਾਂ ਉਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਕਾਫੀ ਵੱਡੇ ਵੱਡੇ ਇੰਡੋਰਸਮੈਂਟਸ ਸਾਹਮਣੇ ਆਏ ਨੇ ਜੀ, ਉਹਦੇ ਬਾਰੇ ਗੱਲਬਾਤ ਕਰਾਂਗੇ ਜੀ। ਇਹ ਇੰਡੋਰਸਮੈਂਟਸ ਵੱਡੀ ਗੱਲ ਹੁੰਦੀ ਹੈ ਜੀ, ਇਹ ਐਵੇਂ ਨੀ ਕੋਈ ਬੰਦਾ ਚੱਕ ਕੇ ਕਹਿੰਦਾ ਕਿ ਹਾਂ ਵੀ ਮੈਂ ਇਸ ਨੂੰ ਐਂਡੋਰਸ ਕਰ ਰਿਹਾ ਜੀ, ਕੋਈ ਵਜ੍ਹਾ ਹੁੰਦੀ ਹੈ, ਕੋਈ ਇੱਕ ਨਾ ਬੰਦੇ ਦੇ ਕੰਮ ਨੂੰ ਦੇਖ ਕੇ ਬੰਦਾ ਐਂਡੋਰਸ ਕਰਦਾ ਜੀ। ਸੋ ਕਾਫੀ ਐਂਡੋਰਸਮੈਂਟਸ ਵੀ ਹੋ ਰਹੀਆਂ ਨੇ, ਬਟ ਕਈਆਂ ਨੂੰ ਚੁੱਭਦੀ ਏ, ਕਈਆਂ ਨੂੰ ਚੰਗੀ ਲੱਗਦੀ ਏ ਜੀ, ਬਈ ਆਪੋ ਆਪਣੇ ਵਿਚਾਰ ਤੁਹਾਡੇ ਆਪੋ ਆਪਣੇ ਜੀ। ਬਟ ਗੱਲ ਇਹ ਹੈ ਕਿ ਜਿਸ ਵਿਅਕਤੀ ਜਾਂ ਜਿਸ ਸੰਸਥਾ ਨੇ ਉਸ ਕੈਂਡੀਡੇਟ ਨੂੰ ਇੰਡੋਰਸ ਕੀਤਾ ਜੀ, ਉਹਨਾਂ ਨੂੰ ਆਲ ਦਾ ਵੈਰੀ ਵੈਰੀ ਬੈਸਟ ਤੇ ਗੱਲਾਂ ਬਾਤਾਂ ਲੈ ਕੇ ਬਹੁਤ ਖੂਬਸੂਰਤ ਪ੍ਰੋਗਰਾਮ ਲੈ ਕੇ ਦਾਸ ਆਯੁਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਇੱਕ ਵਾਰੀ ਫਿਰ ਤੋਂ ਮੈਂ ਮੁਬਾਰਕਾਂ ਦੇਣਾ ਚਾਹਾਂਗਾ ਜੀ ਰੇਡੀਓ ਸੁਰਖਾਬ 3 ਅਕਤੂਬਰ ਨੂੰ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਅਤੇ ਗੁਰਵਿੰਦਰ ਆਲੂਵਾਲੀਆ ਜੀ ਆਪਣਾ ਪ੍ਰੋਗਰਾਮ ਸੈਟਰਡੇ ਅਤੇ ਸੰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਹੋਣਗੇ ਐਵਰੀ ਸੈਟਰਡੇ ਅਤੇ ਸੰਡੇ। ਉਨ੍ਹਾਂ ਨੂੰ CJMR 1320 ਮੁੜ ਵਾਪਸ ਆਉਣ ਦੇ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਆਓ ਫਿਰ ਖਬਰਾਂ ਪੰਜਾਬ ਤੋਂ, ਉਸ ਤੋਂ ਬਾਅਦ ਫਿਰ ਜਗਰਾਉਂ ਸ਼ਹਿਰ ਲੈ ਕੇ ਤੁਹਾਨੂੰ ਚੱਲਾਂਗੇ। ਸੁਣਦੇ ਹਾਂ ਖਬਰਾਂ, ਉਸ ਤੋਂ ਬਾਅਦ ਆਉਂਦੇ ਹਾਂ ਜੀ ਵਾਪਸ।
7: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
8: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸਟੂਡੈਂਟਸ ਦਾ ਦਾਵਾ, ਇਨਫਲੂਐਂਸਰ ਨੇ LPU ਚ ਫੈਲਾਈ ਹਿੰਸਾ। ਜਲੰਧਰ ਚ ਕੰਧਾਂ ਤੇ ਲਿਖੇ BJP ਭਜਾਓ ਦੇ ਨਾਰੇ। ਪੰਜਾਬ ਚ ਕੈਬਨਿਟ ਮੰਤਰੀਆਂ ਦੀ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਸੁਨੀਲ ਜਾਖੜ ਨੂੰ ਪੁਲਿਸ ਨੇ ਰੋਕਿਆ। ਬਠਿੰਡਾ ਏਅਰਪੋਰਟ ਤੋਂ ਪਿਛਲੇ 2 ਹਫ਼ਤਿਆਂ ਤੋਂ ਉਡਾਨਾਂ ਰੱਦ, ਯਾਤਰੀ ਹੋਏ ਖੱਜਲ ਖਵਾਰ। ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਵਾ ਕਰਨ ਵਾਲੀ ਰੂਪ ਕੌਰ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੀਤਾ ਗਿਆ ਬਰਖਾਸਤ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੇ ਫਗਵਾੜਾ ਦੀ LPU ਦੇ ਵਿਚ ਹੰਗਾਮੇ ਨੂੰ ਲੈ ਕੇ ਨਵੇਂ ਨਵੇਂ ਵੀਡੀਓ ਸਾਹਮਣੇ ਆਏ ਨੇ। ਯੂਨੀਵਰਸਿਟੀ ਚ ਇਕ ਸਟੂਡੈਂਟ ਨੇ ਸੋਮਵਾਰ ਸਵੇਰੇ 8 ਵਜੇ ਆਪਣੇ ਇੰਸਟਾ ਅਕਾਊਂਟ ਤੇ ਇਕ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਇਨਫਲੂਐਂਸਰ ਮੁਹੰਮਦ ਫਰਹਤ ਨੇ ਹਿੰਸਾ ਫੈਲਾਈ ਹੈ। ਉਸਨੇ ਕਿਹਾ ਫਰਹਤ ਪਹਿਲਾਂ ਡਿਵੀਜ਼ਨ ਆਫ ਸਟੂਡੈਂਟ ਵੈਲਫੇਅਰ ਆਫਿਸ ਦੇ ਵਿਚ ਦਾਖਲ ਹੋਇਆ, ਇਸ ਤੋਂ ਬਾਅਦ ਉਸਨੇ ਗੁੰਡਿਆਂ ਨੂੰ ਇਸ਼ਾਰਾ ਕਰਕੇ ਅੰਦਰ ਬੁਲਾਇਆ। ਉਸਨੇ CCTV ਕੈਮਰਿਆਂ ਚ ਤੋੜਫੋੜ ਤੋਂ ਬਾਅਦ ਨੁਕਸਾਨ ਪਹੁੰਚਾਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਸਟਾਗ੍ਰਾਮ ਤੇ ਫਰਹਤ ਨੇ ਸਟੇਟਸ ਲਾਇਆ ਜਿਸ ਵਿਚ ਕਿਹਾ ਕਿ ਉਥੇ ਨਹੀਂ ਸੀ ਬਲਕਿ ਤੋੜਫੋੜ ਕਰਨ ਵਾਲੀ ਭੀੜ ਨੂੰ ਸਾਈਡ ਤੇ ਕਰ ਰਿਹਾ ਸੀ। ਫਰਹਤ ਇਸੇ ਯੂਨੀਵਰਸਿਟੀ ਚ ਪੜਿਆ। ਇਸੇ ਵਿਚਕਾਰ ਸੋਸ਼ਲ ਮੀਡੀਆ ਦਾ ਇਕ ਹੋਰ ਸਕਰੀਨ ਸ਼ਾਟ ਸਾਹਮਣੇ ਆਇਆ ਜਿਸ ਵਿਚ LPU ਦੀ ਇਕ ਸਟੂਡੈਂਟ ਦੇ ਨਾਲ ਰੇਪ ਨਾਲ ਦਾਵਾ ਕੀਤਾ ਗਿਆ। ਇਹ ਮੈਸੇਜ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ਤੇ ਫੈਲਾਇਆ ਗਿਆ ਜਿਸ ਦਾ ਟਾਈਟਲ ਸੀ ਇਕ ਮੇਲ ਵਰਕਰ ਨੇ ਹੋਸਟਲ ਚ ਸਟੂਡੈਂਟ ਦੇ ਨਾਲ ਰੇਪ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਜਲੰਧਰ ਦੀਆਂ ਕੰਧਾਂ ਤੇ BJP ਭਜਾਓ ਦੇ ਨਾਰੇ ਲਿਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਨੇ। ਇਹ ਨਾਰੇ ਰੈੱਡ ਕਰਾਸ ਭਵਨ ਦੀਆਂ ਕੰਧਾਂ ਤੇ ਲਿਖੇ ਗਏ। ਸ਼ਾਹ 30 ਸਤੰਬਰ ਨੂੰ ਜਲੰਧਰ ਦੌਰੇ ਤੇ ਆ ਰਹੇ ਨੇ। ਸ਼ਾਹ GT ਰੋਡ ਤੇ ਲਿਲੀ ਰਿਜ਼ੋਰਟ ਦੇ ਕੋਲ ਪਰਾਗਪੁਰ ਦੇ ਵਿਚ ਨਸ਼ਾ ਮੁਕਤ ਯਾਤਰਾ ਨੂੰ ਸੰਬੋਧਨ ਕਰਨਗੇ। ਦੱਸਿਆ ਜਾ ਰਿਹਾ ਕਿ ਕੰਧਾਂ ਤੇ ਕਾਲਕ ਲਾ ਕੇ ਇਨ੍ਹਾਂ ਨਾਰਿਆਂ ਨੂੰ ਮਟਾ ਦਿੱਤਾ ਗਿਆ। ਉਥੇ BJP ਭਜਾਓ ਤੇ ਪੰਜਾਬ ਦਾ ਹੱਲ ਖਾਲਿਸਤਾਨ ਲਿਖਿਆ ਹੋਇਆ ਸੀ। ਇਸ ਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਉਸਨੇ ਕਿਹਾ ਪਹਿਲਾਂ ਇੱਥੇ BJP ਦਾ ਦਫ਼ਤਰ ਸੀ। ਇਸ ਦੌਰਾਨ ਉਸਨੇ BJP ਦੇ ਨਸ਼ੇ ਤੇ ਦੋਸ਼ ਵੀ ਲਾਏ ਨੇ। ਪੰਜਾਬ BJP ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਚੰਡੀਗੜ੍ਹ ਦੇ ਸੈਕਟਰ 39 ਚ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੈਕਟਰ 39 ਦੇ ਸਰਕਟ ਹਾਊਸ ਚ ਕਮਰਾ ਬੁੱਕ ਕਰਵਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਚ ਬਾਹਰੀ ਬੰਦੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਗਮਾਡਾ ਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ BJP ਵੱਲੋਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਚੋਂ ਬਾਹਰੀਆਂ ਨੂੰ ਬਾਹਰ ਕੱਢਿਆ ਜਾਏਗਾ ਤੇ ਉਨ੍ਹਾਂ ਦਾ ਪੰਜਾਬ ਤੋਂ ਸਫਾਇਆ ਕੀਤਾ ਜਾਵੇਗਾ।
9: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515।
8: ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਇਕ ਖੁੱਲਾ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਸਥਾਵਾਂ ਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆਂ ਘਟਨਾਵਾਂ ਦੇ ਮਾਮਲੇ ਚ ਯੋਗ ਮੰਚ ਤੇ ਸਵਾਲ ਚੱਕਣ। ਬਹਿਰੀਨ ਤੋਂ ਆਈ ਇਕ ਬੀਬੀ ਵੱਲੋਂ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਲਾਏ ਗੰਭੀਰ ਦੋਸ਼ਾਂ ਤੇ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾ ਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗਿਆ ਜਾ ਰਿਹਾ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤੈ। ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਦਾਅਵੇ ਤੋਂ ਬਾਅਦ ਅਮਲ ਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੈ। ਉਨ੍ਹਾਂ ਦਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਅਨੁਸ਼ਾਸਨਹੀਨਤਾ ਕਾਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬਕਾਇਦਾ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ। ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਪਿਛਲੇ 2 ਹਫ਼ਤਿਆਂ ਤੋਂ ਪ੍ਰਭਾਵਿਤ ਹੋਈ ਹੈ। ਏਅਰਲਾਈਨ ਵੱਲੋਂ ਪਹਿਲਾਂ ਬੁੱਕ ਨਾ ਕਰਨ ਕਾਰਨ ਉਡਾਨਾਂ ਰੱਦ ਹੋ ਰਹੀਆਂ ਨੇ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ ਦੇ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਬਠਿੰਡਾ ਤੋਂ ਦਿੱਲੀ ਤੇ ਦਿੱਲੀ ਤੋਂ ਬਠਿੰਡਾ ਲਈ ਹਫ਼ਤੇ 'ਚ 5 ਉਡਾਨਾਂ ਨਿਰਧਾਰਿਤ ਨੇ, ਪਰ ਪਿਛਲੇ 2 ਹਫ਼ਤਿਆਂ ਦੌਰਾਨ ਸਿਰਫ 2 ਦਿਨ ਹੀ ਜਹਾਜ਼ ਉਡਾਨ ਭਰ ਸਕਿਆ। ਤੀਜੇ ਹਫ਼ਤੇ ਵੀ ਇਹ ਸਿਲਸਿਲਾ ਜਾਰੀ ਹੈ। ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਅਲਾਇੰਸ ਏਅਰ ਵੱਲੋਂ ਇਹ ਹਵਾਈ ਸੇਵਾ ਦਿੱਤੀ ਜਾ ਰਹੀ ਹੈ। ਚੇਤੇ ਰਹੇ ਕਿ ਅਲਾਇੰਸ ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਆਮ ਨਾਗਰਿਕ ਉਡਾਨ ਦੀ ਖੇਤਰੀ ਕਨੈਕਟੀਵਿਟੀ ਸਕੀਮ ਤਹਿਤ ਬਠਿੰਡਾ ਦੇ ਵਿਚ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਸੁਪਰੀਮ ਕੋਰਟ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੇ ਕੰਮਕਾਜ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋਇਆ। ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਦੀ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ। ਅਦਾਲਤ ਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇਕ ਬਹੁ ਮੈਂਬਰੀ ਸੰਸਥਾ ਹੈ ਅਤੇ ਕਾਨੂੰਨੀ ਢਾਂਚੇ ਦੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਰਜ਼ਾਮੰਦੀ ਨਾਲ ਲਏ ਜਾਣੇ ਚਾਹੀਦੇ ਨੇ, ਜਦਕਿ ਮਤਭੇਦ ਦੀ ਸਥਿਤੀ ਚ ਫੈਸਲਾ ਬਹੁਮਤ ਦੇ ਆਧਾਰ ਤੇ ਹੋਣਾ ਚਾਹੀਦਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
7: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
10: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
11: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
10: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
12: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ, ਕਾਲ 905-450-6464।
13: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
14: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
15: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।

0: 8956 या 416-474-6836. Oracle Construction, strong foundations, lasting results.
1: Peel Regional Council ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕਾਉਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
4: All right, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਜ਼ ਬ੍ਰਾਟ ਯੂ ਬਾਈ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਬਡਿਆਲ ਅਤੇ ਸੁੱਖਾ ਢੇਸੀ ਵੀਰ ਅਤੇ ਸਮੋਸਾ ਐਂਡ ਸਵੀਟ ਫੈਕਟਰੀ ਦੀ ਸਮੁੱਚੀ ਮੈਨੇਜਮੈਂਟ NRI ਮੈਰਿਜ ਬਿਊਰੋ ਤੋਂ ਪ੍ਰਦੀਪ ਜੀ, ਰਾਜਵਿੰਦਰ ਜੀ। ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਤਾਂ NRI ਮੈਰਿਜ ਬਿਊਰੋ 6478886000 ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਗਰ ਤੁਸੀਂ CJMR 1320 AM ਤੇ ਆਪਦਾ ਖੁਦ ਦਾ ਰੇਡੀਓ ਸਟਾਰਟ ਕਰਨਾ ਚਾਹੁੰਦੇ ਹੋ ਜੀ, ਸਾਡੇ ਕੋਲ ਕੁਝ ਇੱਕ ਟਾਈਮ ਸਲੋਟਸ ਅਵੇਲੇ ਨੇ। ਅਸੀਂ ਡੇ ਬਾਏ ਡੇ ਇੱਕ ਇੱਕ ਜਿਹੜਾ ਵੀ ਸਾਡਾ ਹੋਸਟ ਹੈ ਉਸ ਦੀ ਅਨਾਊਂਸਮੈਂਟ ਅਸੀਂ ਕਰਨ ਜਾ ਰਹੇ ਹਾਂ ਤੇ ਪਹਿਲਾਂ ਤਾਂ ਪਰਮਜੀਤ ਸਿੰਘ ਬਿਰਦੀ ਸਾਹਿਬ ਨੂੰ ਤੇ ਗੁਰਮਿੰਦਰ ਆਲੂਵਾਲੀਆ ਜੀ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਜੋ ਰੇਡੀਓ ਸਰਖਾਬ ਪ੍ਰੋਗਰਾਮ ਐਵਰੀ ਸੈਟਰਡੇ ਅਤੇ ਸੰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਹਾਡੇ ਵਾਸਤੇ ਪੇਸ਼ ਹੋਣਗੇ। ਮੁੜ ਵਾਪਸ ਆਪਣੇ ਘਰ ਆ ਚੁੱਕੇ ਨੇ ਜੀ ਰੇਡੀਓ ਸੁਰਖਾਬ। ਪ੍ਰੋਗਰਾਮ ਨੂੰ ਗਾਂ ਤੋਰਦੇ ਹੋਏ ਰਾਣਾ ਜੀ ਸਟੈਂਡ ਬਾਏ ਸਾਡੇ ਨਾਲ ਰੈਡੀ ਨੇ ਜਗਰਾਓਂ ਸ਼ਹਿਰ ਤੋਂ, ਜਿਸ ਨੂੰ ਲੋਟਸ ਫਿਨੋ ਹੋਮ ਕ੍ਰੀਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਹੋਣਾ ਵੱਲੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ। ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲ ਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ 6475478188। ਬੈਸਟ ਰੈਨੋਵੇਸ਼ਨ ਤੋਂ ਵੀਰ ਸਤਵਿੰਦਰ ਜੀ, ਬੇਸਮੈਂਟ ਦੇ ਵਿੱਚ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕ ਅਜਿਹਾ ਇੰਜੈਕਸ਼ਨ ਲੈ ਕੇ ਆਉਂਦੇ ਨੇ ਐਪੋਕਸੀ ਇੰਜੈਕਸ਼ਨ, ਜਿਸ ਦੇ ਵਿੱਚ ਝਟਪਟ ਉਥੋਂ ਲੀਕੇਜ ਬੰਦ ਹੋ ਜਾਂਦੀ ਹੈ ਤੇ 25 ਸਾਲ ਦੀ ਨਾਲ ਵਾਰੰਟੀ ਗਰੰਟੀ ਤੁਹਾਨੂੰ ਦਿੰਦੇ ਨੇ। ਬੈਸਟ ਰੈਨੋਵੇਸ਼ਨ ਦੇ ਵੀਰ ਸਤਵਿੰਦਰ ਜੀ 416-451-4565। ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀ ਜੀ, ਓਸੀਆਈ ਪੀਆਰ ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤੇ ਕਟਾਰੀਆ ਟੂਰ ਐਂਡ ਟਰੈਵਲ 9056781200। ਨਨੁਆ ਐਂਡ ਆਈਓਫੀ ਲੋਇਰਜ਼ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਲਿਟੀਗੇਸ਼ਨ ਲੋਇਰਜ਼ ਨੇ ਜੀ, ਅਗਰ ਤੁਹਾਡਾ ਪੈਸਾ ਬਿਲਡਰਾਂ ਨੇ ਜਾਂ ਕਲੋਜ਼ਿੰਗ ਵੇਲੇ ਜਿਹੜੇ ਸੈਲਰਜ਼ ਨੇ ਜਾਂ ਬਾਇਰਸ ਨੇ ਕਲੋਜ਼ਿੰਗ ਨਹੀਂ ਕਰਾਈ, ਤੁਹਾਨੂੰ ਲਿਟੀਗੇਸ਼ਨ ਲੋਇਰ ਦੀ ਜ਼ਰੂਰਤ ਹੈ ਤਾਂ ਨਨੁਆ ਅਤੇ ਆਈਓਫੀ ਲੋਇਰਜ਼ ਨੂੰ ਕਾਲ ਕਰ ਸਕਦੇ ਹੋ। ਐਕਸੀਡੈਂਟ ਬੈਨੀਫਿਟ, ਇੰਪਲੋਇਮੈਂਟ ਲਾਅ, ਕਮਰਸ਼ਲ ਲਿਟੀਗੇਸ਼ਨ, ਗੁਰਦੀਪ ਸਿੰਘ ਨਨੁਆ ਨੂੰ ਕਾਲ ਕਰ ਸਕਦੇ ਹੋ ਜਾਂ ਡੈਨਿਸ ਨੂੰ ਕਾਲ ਕਰ ਸਕਦੇ ਹੋ। ਨਨੁਆ ਐਂਡ ਆਈਓਫੀ ਲੋਇਰਜ਼ ਨੂੰ 6477836889 ਤੇ ਤੁਸੀਂ ਡਾਇਰੈਕਟਲੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਆਓ ਫਿਰ ਜਗਰਾਓਂ ਸ਼ਹਿਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਵੀਰ ਰਾਣਾ ਜੀ, ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1320 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਅਰਸ਼ਭਾ ਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ?
5: ਬਿਲਕੁਲ ਤੰਦਰੁਸਤ ਆ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਆ। ਤੇ ਜ਼ਰੂਰੀ ਬੇਨਤੀ ਹੈ ਵੀ ਮੈਂ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਵੀ ਪੰਜਾਬ ਦੇ ਵਿੱਚ ਨਾ ਇੱਕ ਮੇਲਾ ਬੜਾ ਮਸ਼ਹੂਰ ਲੱਗਦਾ, ਛਪਾਰ ਦਾ ਮੇਲਾ। ਸੋਰੀ, ਕਿਤੇ ਕਿਤੇ ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਵੀ ਜੇ ਕਿਤੇ ਡਿਸਟਰਬਿੰਗ ਹੋਈ ਤਾਂ ਮੈਂ ਮੇਲੇ ਦੇ ਵਿੱਚ ਗਿਆ ਸੀ ਤੇ ਹਾਜ਼ਰੀ ਲਾਉਣੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਵੀ ਜ਼ਰੂਰੀ ਆ ਤੇ ਸਰਕਾਰ ਦੇ ਆਉਣ ਵਾਲੀ ਦੇ ਕਾਰਨਾਮੇ ਵੀ ਦੱਸਣੇ ਜ਼ਰੂਰੀ ਤੇ ਹੋਰ ਕੀ ਬਰੀਕ ਬਰੀਕੀਆਂ ਇਹ ਵੀ ਦੱਸਣੀਆਂ ਜ਼ਰੂਰੀ ਸੀ। ਇਸ ਕਰਕੇ ਮੈਂ ਛਪਾਰ ਦੇ ਮੇਲੇ ਤੋਂ ਬਾਹਰ ਹੋ ਕੇ ਗੱਲ ਕਰ ਰਿਹਾ ਜੀ।
4: ਬਾਤ ਇੰਜੋਏ ਕਰੋ ਮੇਲੇ ਨੂੰ ਜੀ, ਐਂਡ ਅਸੀਂ ਤੁਹਾਡੇ ਨਾਲ ਇੰਜੋਏ ਕਰ ਰਹੇ ਹਾਂ। ਆਓ ਫਿਰ ਕੁਝ ਇੱਕ ਚੋਣਵੀਆਂ ਖਾਸ ਖਬਰਾਂ ਤੁਹਾਡੇ ਨਾਲ ਸਰੋਤੇ, ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਲਾਈਵ ਫੇਸਬੁੱਕ ਤੇ, ਯੂਟਿਊਬ ਤੇ, 1320 AM ਤੇ, ਐਪਸ ਤੇ ਐਂਡ ਲੋਕਲ ਨੰਬਰ ਤੇ ਸਾਨੂੰ ਸੁਣ ਸਕਦੇ ਹੋ 647-910-1320 6479-1320। ਰਾਣਾ ਜੀ ਨੂੰ ਕੋਈ ਸਵਾਲ ਪੁੱਛ

0: ਨਾਲ ਚਾਹੁੰਦੇ ਹੋ ਤਾਂ 905-813-1320। ਪੈਸਾ ਪੰਜਾਬ ਦਾ, ਮੁਨਾਫਾ ਰਾਜਸਥਾਨ ਵਾਲਿਆਂ ਨੂੰ। ਕਿਆ ਬਾਤ ਹੈ ਆਮ ਆਦਮੀ ਪਾਰਟੀ ਵਾਲੇ, ਉਹ ਸੱਦ ਕੇ ਜਾਈਏ ਤੁਹਾਡੇ, ਕੀ ਖਬਰ ਹੈ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਸਭ ਨੂੰ ਪਤਾ ਪੂਰੇ ਪੰਜਾਬ ਚ ਨਾ ਇੱਕ ਰਾਸ਼ਨ ਕਿੱਟਾਂ ਮੰਨੀਆਂ ਗਈਆਂ ਮਾਨ ਸਰਕਾਰ ਵੱਲੋਂ ਦਲਿਤ ਬਤੇਗਰੀ ਪਰਿਵਾਰਾਂ ਨੂੰ, ਵੀ ਇੱਕ ਰਾਸ਼ਨ ਕਿੱਟ ਜਿਹਦੇ ਵਿੱਚ ਹਲਦੀ, ਨੂਣ, ਦਾਲਾਂ, ਮਿਰਚ, ਮਸਾਲੇ, ਹੋਰ ਕਾਫੀ ਆਟੇ ਦੀ ਸਮੱਗਰੀ। ਪਰ ਸੋਚਣ ਵਾਲੀ ਗੱਲ ਇਹ ਆ ਕਿ ਆਟੇ ਦੇ ਉੱਪਰ ਲੋਗੋ ਰਾਜਸਥਾਨ ਕੰਪਨੀਆਂ ਦੇ,
0: ਅੱਛਾ,
1: ਦਾਲਾਂ ਦੇ ਉੱਪਰ ਲੋਗੋ ਰਾਜਸਥਾਨ ਕੰਪਨੀਆਂ ਦੇ, ਹਲਦੀ ਦੇ ਉੱਪਰ ਰਾਜਸਥਾਨ ਕੰਪਨੀਆਂ ਦੇ। ਹੁਣ ਇਹ ਤਾਂ ਹੈ ਨੀ ਕਿ ਹਲਦੀ ਰਾਜਸਥਾਨ ਹੀ ਬਣਾਉਂਦਾ, ਹਲਦੀ ਤਾਂ ਪੰਜਾਬ ਦੇ ਵਿੱਚ ਵੀ ਬਣਦੀ ਆ, ਦਾਲਾਂ ਪੰਜਾਬ ਦੇ ਵਿੱਚ ਵੀ ਬਣਦੀਆਂ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਿੰਨੀ ਵੀ ਕਿੱਟ ਦੇ ਵਿੱਚ ਸਮੱਗਰੀ ਆ ਇਹ ਸਾਰੀ ਰਾਜਸਥਾਨ ਦੇ ਲੋਗੋ ਲਿਖੇ ਹੋਏ ਆ, ਇਹ ਰਾਜਸਥਾਨ ਦੀਆਂ ਕੰਪਨੀਆਂ ਤੋਂ ਖਰੀਦੀ ਗਈ ਆ। ਹਲਦੀ, ਲੂਣ, ਮਿਰਚ, ਮਸਾਲੇ ਇਹ ਸਾਰੇ ਦੇ ਸਾਰੇ ਰਾਜਸਥਾਨ ਤੋਂ ਖਰੀਦੇ ਗਏ ਆ, ਤੇ ਇਹ ਪੰਜਾਬ ਦੇ ਵਿੱਚ ਕਿੱਟਾਂ ਪੈ ਕੇ ਹੋ ਕੇ ਆਈਆਂ। ਹੁਣ ਪੰਜਾਬ ਦਾ ਪੈਸਾ ਦਿੱਤਾ ਜਾ ਰਿਹਾ ਰਾਜਸਥਾਨ ਨੂੰ, ਕਿੱਟਾਂ ਦਿੱਤੀਆਂ ਜਾ ਰਹੀਆਂ ਫ੍ਰੀ ਗਰੀਬਾਂ ਨੂੰ। ਹੁਣ ਅਸ ਭਾਜੀ ਸੋਚਣ ਵਾਲੀ ਗੱਲ ਇਹ ਆ ਕਿ ਕੀ ਪੰਜਾਬ ਦੇ ਵਿੱਚ ਹਲਦੀ ਨੀ ਬਣਦੀ, ਪੰਜਾਬ ਦੇ ਵਿੱਚ ਦਾਲਾਂ ਨੀ ਬਣਦੀਆਂ, ਪੰਜਾਬ ਦੇ ਵਿੱਚ ਨਮਕ ਨੀ ਬਣਦਾ, ਪੰਜਾਬ ਦੇ ਵਿੱਚ ਹੋਰ ਵੀ ਜਿੰਨੀਆਂ ਜਿਹੜੀਆਂ ਕਿੱਟਾਂ ਆਟੇ ਦੀਆਂ ਕਿੱਟਾਂ ਜਾਂ ਹੋਰ ਕਿੱਟਾਂ ਸਾਰੀਆਂ ਪੰਜਾਬ ਦੇ ਵਿੱਚ ਬਣਦੀਆਂ। ਤੇ ਫਿਰ ਮਾਨ ਸਾਹਿਬ ਨੂੰ ਐਸੀ ਕਿਹੜੀ ਨੌਬਤ ਆ ਗਈ ਸੀ ਕਿ ਜਿਹੜਾ ਭਾਈ ਮੈਂ ਰਾਜਸਥਾਨ ਚੋਂ ਸਮਾਨ ਖਰੀਦਿਆ ਇਹ ਮੈਂ ਪੰਜਾਬ ਚ ਫ੍ਰੀ ਦੇਣਾ? ਕਦੇ ਰਾਜਸਥਾਨ ਨੇ ਐਸਾ ਕੀਤਾ ਕਿ ਪੰਜਾਬ ਦੀਆਂ ਕੰਪਨੀਆਂ ਤੋਂ ਦਾਲਾਂ ਚੱਕ ਕੇ ਤੇ ਆਪਦੀ ਸਟੇਟ ਚ ਦਿੱਤੀਆਂ ਹੋਣ? ਪੰਜਾਬ ਦੇ ਆੜਤੀਏ ਪੰਜਾਬ ਦੀਆਂ ਜਿੰਨੀਆਂ ਫੈਕਟਰੀਆਂ, ਦਾਲ ਫੈਕਟਰੀਆਂ, ਮਿੱਲਾਂ ਲੱਗੀਆਂ ਉਹ ਵੀ ਪੰਜਾਬ ਦੀਆਂ ਬੈਠੀਆਂ, ਕਿਸੇ ਵੀ ਕੰਪਨੀ ਨੂੰ ਕਹਿੰਦਾ ਕਿ ਮੈਂ ਕਿੱਟਾਂ ਦੇਣੀਆਂ, ਹਜ਼ਾਰਾਂ ਲੱਖਾਂ ਕਿੱਟ ਪੰਜਾਬ ਦੇ ਵਿੱਚ ਜਾਣੀ ਸੀ, ਤੇ ਕਿਸੇ ਵੀ ਕੰਪਨੀ ਨੂੰ ਕਹਿੰਦਾ ਕਿ ਭਾਈ ਮੈਂ ਕਿੱਟਾਂ ਤਿਆਰ ਕਰਕੇ ਦਿਓ, ਤੇ ਨਾਲੇ ਤਾਂ ਪੰਜਾਬ ਦਾ ਪੈਸਾ ਪੰਜਾਬ ਦੇ ਕੁਛ ਵਪਾਰੀਆਂ ਨੂੰ ਜਾਂਦਾ ਤੇ ਨਾਲੇ ਤਾਂ ਵਪਾਰੀ ਖੁਸ਼, ਨਾਲੇ ਪੰਜਾਬ ਦਾ ਵਰਗ ਖੁਸ਼, ਦੋਨੇ ਚੀਜ਼ਾਂ ਖੁਸ਼ ਹੋ ਜਾਣੀਆਂ ਸੀ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮਾਨ ਸਰਕਾਰ ਨੇ ਸਰਕਾਰ ਬਣਾਉਣੀ ਆ, ਮੈਂ ਨੀ ਚਾਹੁੰਦਾ ਕਿ ਨਾ ਬਣੇ, ਜੇਕਰ ਬਣਾਉਣੀ ਆ ਤਾਂ ਫਿਰ ਇਹ ਉਹਨਾਂ ਪੰਜਾਬ ਦੇ ਜਿਹੜੇ ਮਿੱਲਾਂ ਦੇ ਆ, ਜਿਹੜੇ ਮਿੱਲਾਂ ਚਲਾ ਰਹੇ, ਦਾਲ ਮਿੱਲਾਂ ਜਾਂ ਹੋਰ ਹਲਦੀ, ਲੂਣ, ਮਿਰਚ, ਮਸਾਲੇ ਜਿੰਨੀਆਂ ਵੀ ਆ, ਇਹਨਾਂ ਤੋਂ ਇਹ ਚੀਜ਼ ਲਈ ਹੁੰਦੀ ਤਾਂ ਇਹਨਾਂ ਨੇ ਆਪਦੇ 100 ਬੰਦੇ ਨੂੰ ਹੋਰ ਕਹਿਣਾ ਸੀ ਕਿ ਵੋਟ ਪਾਓ, ਕਹਿਣਾ ਸੀ ਕਿ ਨਹੀਂ ਕਿ ਭਾਈ ਸਾਡੀ ਮਿੱਲ ਚੋਂ ਕਿੱਟਾਂ ਤਿਆਰ ਹੋਈਆਂ, ਸਾਨੂੰ ਮੁਨਾਫਾ ਹੋਇਆ, ਸਾਨੂੰ ਪੈਸਾ ਬਚਿਆ। ਹੁਣ ਇਹ ਤਾਂ ਹੈ ਨੀ ਕਿ ਰਾਜਸਥਾਨ ਵਾਲਿਆਂ ਨੇ ਫ੍ਰੀ ਮਾਨ ਸਾਹਿਬ ਨੂੰ ਕਿੱਟਾਂ ਪੈਕ ਕਰਕੇ ਦਿੱਤੀਆਂ, ਪੈਸੇ ਤਾਂ ਉਹਨਾਂ ਨੂੰ ਵੀ ਦਿੱਤੇ ਆ, ਪਰ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਦਿੱਤਾ ਗਿਆ ਨਾ, ਤੇ ਫਿਰ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਜਿਹਦੇ ਘਰ ਦੇਣਾ ਹੀ ਸੀ ਤਾਂ ਫਿਰ ਪੰਜਾਬੀ ਭਾਈਚਾਰੇ ਨੂੰ ਕਿਉਂ ਨੀ ਦਿੱਤਾ ਗਿਆ? ਸਾਡਾ ਆਪਣਾ ਕੋਈ ਭਾਈਚਾਰਾ ਹੁੰਦਾ, ਸਾਡਾ ਆਪਣਾ ਕੋਈ ਚਾਹੇ ਜੋ ਮਰਜ਼ੀ ਫੈਕਟਰੀ ਵਾਲਾ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਕਿ ਪੰਜਾਬ ਦਾ ਪੈਸਾ ਯਾਰ ਪੰਜਾਬ ਦੇ ਵਿੱਚ ਹੀ ਵਰਤਿਆ ਗਿਆ, ਚਲੋ ਕੋਈ ਗੱਲ ਨੀ, ਦੁੱਖ ਵਾਲੀ ਵੱਡੀ ਗੱਲ ਨਹੀਂ। ਹੁਣ ਅਫਸੋਸ ਤਾਂ ਇਸ ਚੀਜ਼ ਦਾ ਹੋ ਰਿਹਾ ਕਿ ਪੰਜਾਬ ਦਾ ਪੈਸਾ ਅਕਸਰ ਅਦਰ ਸਟੇਟ ਨੂੰ ਗਿਆ ਰਿਹਾ, ਉਹ ਵੀ ਰਾਜਸਥਾਨ ਨੂੰ ਪੈਸਾ ਦਿੱਤਾ ਜਾ ਰਿਹਾ, ਪੰਜਾਬ ਦੇ ਖਜ਼ਾਨੇ ਚੋਂ ਪੈਸਾ ਦਿੱਤਾ ਰਿਹਾ ਜਾ ਰਿਹਾ, ਤੇ ਉੱਪਰ ਉੱਪਰਲੇ ਪਾਸੇ ਮਾਨ ਸਾਹਿਬ ਦੀ ਫੋਟੋ ਲੱਗੀ ਆ, ਵੱਡੀ ਲੱਗੀ ਆ ਕਿੱਟ ਦੇ ਉੱਪਰ ਫੋਟੋ, ਜਿਹੜੀ ਕਿੱਟ ਪੈਕ ਹੋ ਕੇ ਜਾਂਦੀ ਆ, ਤੇ ਅੰਦਰਲੇ ਪਾਸੇ ਜਿਹੜੀਆਂ ਕੰਪਨੀਆਂ ਦੇ ਲੋਗੋ ਲੱਗੇ ਹੋਏ ਆ, ਲਿਫਾਫਿਆਂ ਤੇ ਲੋਗੋ ਲੱਗੇ ਹੋਏ ਜਿਹਦੇ ਵਿੱਚ 2-3 ਕਿਲੋ ਛੋਲਿਆਂ ਦੀ ਦਾਲ ਆ, 2-3 ਕਿਲੋ ਚਾਵਲ ਆ, ਹਲਦੀ, ਮਿਰਚ, ਲੂਣ, ਮਸਾਲੇ, ਸਾਰੀ ਰਸੋਈ ਦੀ ਸਮੱਗਰੀ ਆ ਜਿਹੜੀ ਆਪਣੇ ਘਰੇਲੂ ਘਰਾਂ ਦੇ ਵਿੱਚ ਦਾਲ ਵਰਤੀ ਜਾਂਦੀ, ਸਾਰੇ ਉਹਨਾਂ ਦੇ ਲਿਫਾਫਿਆਂ ਦੇ ਉੱਪਰ ਜਿੰਨੀ ਵੀ ਪੈਕਿੰਗ ਆ ਉਹਨਾਂ ਤੇ ਰਾਜਸਥਾਨ ਦੇ ਲੋਗੋ ਲੱਗੇ ਹੋਏ ਆ। ਤੇ ਮਾਨ ਸਰਕਾਰ ਨੂੰ ਹੁਣ ਜਿਹੜੇ ਆਪਣੇ ਮੇਰੇ ਵੀਰ ਟਿੱਪਣੀ ਕਰਦੇ ਹੁੰਦੇ ਆ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਹੈ ਕਿ ਪੰਜਾਬ ਚ ਫਿਰ ਮਾਨ ਸਾਹਿਬ ਨੂੰ ਵੀ ਪਤਾ, ਤੇ ਬਲਕਿ ਮਾਨ ਸਾਹਿਬ ਇਹ ਵੀ ਗੱਲ ਕਹਿ ਚੁੱਕਿਆ ਕਿ ਕਿੱਟਾਂ ਦੇ ਵਿੱਚ ਜਿਹੜਾ ਸਮਾਨ ਆ ਉਹ ਆਰਗੈਨਿਕ ਆ, ਕੋਈ ਸਪਰੇ ਨਹੀਂ, ਕੋਈ ਵਧੀਆ ਚੀਜ਼ਾਂ, ਕੋਈ ਮਾੜੀ ਚੀਜ਼ ਨੀ ਦਾਲ। ਪਰ ਮਾਨ ਸਾਹਿਬ ਨੂੰ ਪੰਜਾਬ ਚ ਰਹਿ ਕੇ ਇੱਕ ਗੁਰਦਾਸ ਮਾਨ ਦਾ ਗੀਤ ਆਇਆ ਸੀ ਕਿ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ ਮੰਗੀਦਾ। ਹੁਣ ਮਾਨ ਸਾਹਿਬ ਨੂੰ ਇੰਨਾ ਪਤਾ ਕਿ ਜੇ ਪੰਜਾਬ ਦੇ ਵਿੱਚ ਸਾਰਾ ਕੈਮੀਕਲ ਹੀ ਚੱਲ ਰਿਹਾ, ਫਿਰ
0: ਲੋ ਜੀ
1: ਮਾਨ ਸਾਹਿਬ ਕਹਿੰਦੇ
0: ਮੈਂ ਕਹਿੰਦਾ ਆਪਾਂ ਕਾਲ ਲੈ ਲਈਏ ਰਾਣਾ ਜੀ, ਕਾਲਾਂ ਆਣੀਆਂ ਸ਼ੁਰੂ ਹੋ ਗਈਆਂ ਨੇ, ਤਾਂ ਆਪਾਂ ਪਹਿਲਾਂ ਕਾਲ ਲੈ ਲੈਂਦੇ ਜੀ, ਤੁਸੀਂ ਸਵਾਲ ਪੁੱਛਿਆ ਪਹਿਲਾਂ ਆਪਾਂ ਕਾਲ ਲੈ ਲਈਏ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵੱਧਦੇ ਹਾਂ ਖਬਰਾਂ ਦੇ ਵੱਲ। ਸਤਿ ਸ੍ਰੀ ਅਕਾਲ ਸਰ।
2: ਅਰਸ਼ਵੀਰ ਜੀ ਤੇ ਰਾਣਾ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
2: ਰਾਣਾ ਭਾਜੀ, ਕੱਲ ਦੀ ਖਬਰ ਹੈ ਇਹ, ਅਮੈਰੀਕਾ ਦੇ ਸੈਨੇਟਰ 27-28 ਬੰਦੇ ਦਰਬਾਰ ਸਾਹਿਬ ਕੱਲ ਮੱਥਾ ਟੇਕਣ ਗਏ, ਚਾਹੇ ਤੁਹਾਡੇ ਨੌਲੇਜ ਦੇ ਵਿੱਚ ਹੋਵੇ ਇਹ ਖਬਰ, ਤੇ ਉੱਥੇ ਦੱਸਦੇ ਆ ਵੀ ਖਾਲਿਸਤਾਨ ਦੇ ਵੀ ਨਾਰੇ ਲੱਗੇ, ਤੇ ਜਿੰਨੇ ਵੀ ਆਪਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਹੁਤ ਹੀ ਭਰਮਾ ਸਵਾਗਤ ਕੀਤਾ ਤੇ ਗੋਡ ਬਲੈਸ ਅਮੈਰੀਕਾ ਕਿਹਾ, ਤੇ ਇਹਨਾਂ ਨੇ ਵੀ ਆਪਣੇ ਆਪ ਨੂੰ ਦੱਸਿਆ ਵੀ ਜਿੱਦਾਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਨਾਲ ਅਮੈਰੀਕਾ ਦਾ ਜਿੱਦਾਂ ਸੰਬੰਧ ਸੀਗਾ, ਵੀ ਉਹਨੇ ਵੀ ਕਾਫੀ ਖੁੱਲ ਕੇ ਸਪੋਰਟ ਕੀਤੀ ਹੈ, ਤੇ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਪਏ? ਸੈਂਟਰ ਸਰਕਾਰ ਇਹਨੂੰ ਕਿੱਦਾਂ ਦੇਖਦੀ, ਜਿਹੜੇ ਅਮੈਰੀਕਾ ਦੇ ਸੈਨੇਟਰ ਉੱਥੇ ਮੱਥਾ ਟੇਕ ਕੇ ਆਏ ਆ, ਤੇ ਕਿੱਦਾਂ ਬਾਕੀ ਹੋਰ
1: ਬਿਲਕੁਲ ਅਰਸ਼ ਭਾਜੀ, ਕੱਲ ਅਮਰੀਕਾ ਤੋਂ ਕਾਫੀ ਜਿਹੜੇ ਸੱਜਣ ਉੱਥੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਗਏ ਤਾਂ ਉਹਨਾਂ ਨੇ ਇਹ ਜਰੂਰ ਕਿਹਾ ਕਿ ਖਾਲਿਸਤਾਨ ਜਿੰਦਾਬਾਦ, ਠੀਕ ਆ, ਖਾਲਿਸਤਾਨ ਮੁੜ ਜਾਈਦਾ। ਪਰ ਤੁਹਾਨੂੰ ਪਤਾ ਕਿ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਖਾਲਿਸਤਾਨ ਲੜਕਿਆ ਕਿਰੂ ਨੀ, ਚਾਹੇ ਸਮੇਂ ਦੀਆਂ ਮੌਜੂਦਾ ਸਰਕਾਰਾਂ ਹੋਈਆਂ ਚਾਹੇ ਸੈਂਟਰ ਸਰਕਾਰ ਹੋਈ। ਪਰ ਵੱਡੀ ਗੱਲ ਇਹ ਕਿ ਅੱਧੇ ਸਿੱਖਾਂ ਨੂੰ ਵੀ ਨਹੀਂ, ਬਾਕੀ ਬਹੁਤ ਸਾਰੀ ਕੌਮ ਸਿੱਖ ਹੈ ਜਿਹੜੀ ਚਾਹੁੰਦੀ ਕਿ ਖਾਲਿਸਤਾਨ ਨਾ ਆਵੇ ਤੇ ਅੱਧੀ ਸਿੱਖ ਕੌਮ ਚਾਹੁੰਦੀ ਕਿ ਖਾਲਿਸਤਾਨ ਆ ਜਾਏ। ਪਰ ਹਲੇ ਤੱਕ ਖਾਲਿਸਤਾਨ ਦਾ ਸਹੀ ਫਲਸਲਾ ਵਾ ਕਿਸੇ ਨੂੰ ਪਤਾ ਹੀ ਨਹੀਂ ਕਿ ਖਾਲਿਸਤਾਨ ਹੁੰਦਾ ਕੀ ਆ। ਖਾਲਿਸਤਾਨ ਸੀ ਮਹਾਰਾਜਾ ਰਣਜੀਤ ਸਿੰਘ ਮੌਕੇ ਰਾਜ ਸੀ ਖਾਲਿਸਤਾਨ ਦਾ, ਜਿੱਥੇ ਸ਼ਾਂਤੀ ਸ਼ਾਂਤੀ ਚਾਰੇ ਪਾਸੇ, ਕੋਈ ਲੁੱਟ ਖੋਹ ਨੀ। ਅੱਜ ਖਾਲਿਸਤਾਨ ਬਣ ਜੂ, ਅੱਜ ਦਾ ਇੱਥੇ ਨਾਲ ਦੀ ਬੀਬੀ ਨੂੰ ਇਹ ਨੀ ਪਤਾ ਲੱਗਣਾ ਕਿ ਉਹਦੀਆਂ ਵਾਲੀਆਂ ਕਦੋਂ ਲਾ ਕੇ ਲੈ ਗਿਆ ਕੋਈ ਕੰਨਾਂ ਚੋਂ, ਇੱਥੇ ਝੋਲਾ ਖੋ ਕੇ ਲੈ ਜਾਣਾ ਬੀਬੀ। ਹੁਣ ਤਾਂ ਬੀਬੀ ਅੱਗੇ ਤਾਂ ਬੀਬੀਆਂ ਨਾ ਫੋਨ ਤੇ ਗੱਲ ਕਰਦੀਆਂ ਬਾਜ਼ਾਰ ਦੇ ਵਿੱਚ ਜਾਂਦੀਆਂ ਸੀ, ਹੁਣ ਬੀਬੀਆਂ ਫੋਨ ਵੀ ਲੁਕੋ ਲੈਂਦੀਆਂ ਬੇਚਾਰੀਆਂ, ਉਹਨਾਂ ਨੂੰ ਪਤਾ ਕਿਤੇ ਕੰਨ ਚ ਲੱਗੇ ਹੋਰ ਨਾ ਕੋਈ ਲਾ ਕੇ ਨਿਕਲ ਜੇ ਫੋਨ, ਕਿਉਂਕਿ ਅਕਸਰ ਇਹੀ ਲੁੱਟ ਖੋ ਚੱਲਦੀ ਪਈ ਕਿ ਫੋਨ ਕੰਨ ਨੂੰ ਲਾਇਆ। ਹੁਣ ਮੈਂ ਬਹੁਤ ਵਾਰੀ ਦੇਖਿਆ ਨਾ, ਅੱਜ ਇੱਥੇ ਮੈਂ ਛਪਾਰ ਦੇ ਮੇਲੇ ਤਾਂ ਮੈਂ ਦੇਖਦਾ ਕਿ ਬੀਬੀ ਕੋਈ ਕੰਨ ਨੂੰ ਫੋਨ ਨਹੀਂ ਲਾ ਰਹੀ, ਕਿਉਂਕਿ ਪਹਿਲਾਂ ਹੀ ਵੱਡੇ ਵੱਡੇ ਸ਼ਬਦਾਂ ਚ ਬੋਰਡ ਲੱਗੇ ਹੋਏ ਆ ਕਿ ਬੀਬੀ ਕੰਨ ਨੂੰ ਫੋਨ ਨਹੀਂ ਲਾਉਣਾ, ਤੁਹਾਡਾ ਫੋਨ ਲਾ ਕੇ ਕਿਸੇ ਨੇ ਲੈ ਜਾਣਾ। ਤੇ ਜਿਸ ਸੂਬੇ ਦੇ ਵਿੱਚ ਇਹ ਹਾਲਾਤ ਹੋਣ ਕਿ ਜਿੱਥੇ ਤੁਹਾਨੂੰ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਕੇ ਦੱਸਣਾ ਪਵੇ ਕਿ ਬਗਾਨੇ ਬੰਦੇ ਤੋਂ ਦੇਖ ਨਾ ਲਿਓ, ਆਪਣੇ ਫੋਨ ਪਰਸ ਸਾਂਭ ਕੇ ਰੱਖੋ, ਠੀਕ ਆ ਨਾ, ਕੋਈ ਪਤਾ ਨੀ ਤੁਹਾਡੇ ਨਾਲ ਤੇਰਾ ਹੋ ਸਕਦਾ, ਤੇ ਉਹ ਸੂਬੇ ਦੇ ਹਾਲਾਤ ਕੀ ਹੋਣਗੇ ਉਸ ਦੱਸਣ ਦੀ ਕੀ ਲੋੜ ਪੈਂਦੀ ਜਿੱਥੇ ਗੁਰਦੁਆਰਿਆਂ ਦੇ ਵਿੱਚ ਆਪਾਂ ਜਾਂਦੇ ਹਾਂ। ਹੁਣ ਮੈਂ ਉਸ ਸਥਾਨ ਜਿਹੜਾ ਸਾਡੇ ਲਈ ਸਰਮੋਹਰ ਆ, ਸ੍ਰੀ ਅਕਾਲ ਤਖ਼ਤ ਸਾਹਿਬ ਵੀ ਇਹ ਅਨਾਉਂਸਮੈਂਟ ਹੁੰਦੀ ਜਦੋਂ ਤੁਸੀਂ ਲੰਗਰ ਨੂੰ ਜਾਂਦੇ ਉੱਪਰ, ਬਹੁਤ ਸਾਰੇ ਸੱਜਣ ਜਾਂਦੇ ਆ ਪ੍ਰਸ਼ਾਦ ਚੱਕਣ, ਤੇ ਅਨਾਉਂਸਮੈਂਟ ਹੁੰਦੀ ਆ ਕਿ ਕਿਸੇ ਪਰਾਏ ਬੰਦੇ ਤੋਂ ਦੇਖ ਲੈ ਕੇ ਨੀ ਖਾਣੀ, ਤੁਸੀਂ ਆਪਣੇ ਸਮਾਨ, ਆਪਣੇ ਮੋਬਾਈਲ, ਆਪਣੇ ਪਰਸ ਆਪਣੇ ਜੇਬਾਂ ਵਿੱਚ ਸਾਂਭ ਕੇ ਰੱਖੋ, ਠੀਕ ਆ, ਕੋਈ ਪਤਾ ਨੀ ਤੁਹਾਡੇ ਨਾਲ ਕਿਹੜਾ ਬੰਦਾ ਲਟੇਰਾ ਹੋ ਸਕਦਾ। ਤੇ ਜਿੱਥੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਸਾਡਾ ਸਰਮੋਹਰ ਸਾਰਾ ਕੌਮ ਜਿੱਥੇ ਨਮਸਕਾਰ ਕਰਦੀ ਹੋਵੇ, ਝੁਕਦੀ ਹੋਵੇ, ਜੇ ਉੱਥੇ ਅਜਿਹੀਆਂ ਅਨਾਉਂਸਮੈਂਟਾਂ ਹੋਣ ਤਾਂ ਕਿੱਥੇ ਆਪਾਂ ਕਹਿ ਸਕਦੇ ਕਿ ਖਾਲਿਸਤਾਨ ਆਜੂਗਾ, ਸੂਬਾ ਸਾਡਾ ਵਧੀਆ। ਉਹ ਸੂਬੇ ਦਾ ਜਿੱਥੇ ਤੁਸੀਂ ਮੇਲਿਆਂ ਤੇ ਜਾ ਕੇ ਵੱਡੇ ਵੱਡੇ ਫਲੈਕਸੀਆਂ ਲੱਗੀਆਂ ਹੋਣ ਕਿ ਬੀਬੀ ਆਪਣੇ ਕੰਨਾਂ ਨੂੰ ਤੁਸੀਂ ਫੋਨ ਨਾ ਲਾਓ, ਆਪਣੇ ਪਰਸਾਂ ਨੂੰ ਸਾਂਭ ਕੇ ਰੱਖੋ, ਹੱਥ ਵਿੱਚ ਲਿਫਾਫੇ ਲਮਕਾ ਕੇ ਨਾ ਤੁਰੋ, ਤੇ ਫਿਰ ਐਸੇ ਸੂਬੇ ਦੀ ਤਾਂ ਰੱਬ ਆਸਰਾ ਹੀ ਚੱਲ ਸਕਦਾ ਅਰਸ਼ ਭਾਜੀ। ਹੁਣ ਆਪਾਂ ਇਹ ਤਾਂ ਕਹਿ ਨੀ ਸਕਦੇ ਕਿ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਆ ਜਿਵੇਂ ਮਾਨ ਸਾਹਿਬ ਆ, ਕਿਉਂਕਿ ਸਰਕਾਰਾਂ ਝੂਠ ਬੋਲ ਸਕਦੀਆਂ, ਆਪਾਂ ਆਪਸ ਵਿੱਚ ਝੂਠ ਨਹੀਂ ਬੋਲ ਸਕਦੇ, ਅਸੀਂ ਤਾਂ ਉਹ ਦੱਸਾਂਗੇ ਜੋ ਸੱਚ ਹੈ, ਉਹ ਚਾਹੇ ਕਿਸੇ ਨੂੰ ਰੜ ਕੇ, ਚਾਹੇ ਕਿਸੇ ਦੇ ਖੱਬੇ ਲੱਗੇ ਤੇ ਚਾਹੇ ਸੱਜੇ ਵੱਜੇ।
0: ਜੀ, 905-813-1300 ਤੇ ਆਪਣਾ ਅਗਲਾ ਸਵਾਲ ਤੁਸੀਂ ਪੁੱਛ ਸਕਦੇ ਹੋ। ਭਗਵੰਤ ਮਾਨ ਦਾ ਨਾਮ ਲੈ ਕੇ ਹਰਭਜਨ ਸਿੰਘ ਨੇ ਕੀਤੇ ਖੁਲਾਸੇ, ਕਿਹੜੇ ਖੁਲਾਸੇ ਕੀਤੇ ਜੀ?
1: ਬਿਲਕੁਲ ਬਿਲਕੁਲ ਜੀ, ਅੱਜ ਹਰਭਜਨ ਮਾਨ ਹਰਭਜਨ ਸਿੰਘ ਕ੍ਰਿਕਟ ਸੁਧਾਰੀ ਖਿਡਾਰੀ ਸੀ ਜਿਹੜੇ ਆਪਾਂ ਨੂੰ ਪਤਾ ਕਿ ਚੋਣ ਜਿੱਤੇ ਸੀ, ਤੇ ਵੱਡੀ ਗੱਲ ਇਹ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋਏ ਸੀਗੇ, ਤੇ ਜਿਨ੍ਹਾਂ ਦੇ ਘਰ ਦੇ ਮੂਹਰੇ ਗਦਾਰ ਲਿਖਿਆ ਗਿਆ ਸੀ ਸਭ ਨੂੰ ਪਤਾ। ਅੱਜ ਉਹਨਾਂ ਨੇ ਇਸੇ ਚੀਜ਼ ਦਾ ਖੁਲਾਸਾ ਕੀਤਾ, ਕਹਿੰਦਾ ਦਿੱਲੀ ਤੋਂ ਬੈਠ ਕੇ ਪੰਜਾਬੀਆਂ ਨੂੰ ਉਤਸ਼ਾਹਿਤ ਕਰਕੇ ਮੇਰੇ ਘਰ ਦੇ ਮੂਹਰੇ ਗਦਾਰ ਲਿਖਾਉਣ ਵਾਲੇ ਹੋ, ਕਹਿੰਦਾ ਤੁਸੀਂ ਕਿੰਨੇ ਕਦੋਂ ਧੋਤੇ ਹੋ, ਕਹਿੰਦਾ ਤੁਸੀਂ ਕੋਠੀਆਂ ਨੱਪੀਆਂ ਇੰਨਾ। ਮੈਂ ਕਹਿੰਦਾ ਉਹਨੇ ਕੱਲੀ ਕੱਲੀ ਗੱਲ ਕਲੀਅਰ ਕੀਤੀ, ਕਹਿੰਦਾ ਤੁਸੀਂ ਮੈਨੂੰ ਪਤਾ ਕਿੰਨਾ ਨੇ ਮੇਰੇ ਘਰ ਦੇ ਮੂਹਰੇ ਕਹਿੰਦਾ ਗਦਾਰ ਲਿਖਾਇਆ, ਜੇ ਮੈਂ ਬੀਜੇਪੀ ਚ ਸ਼ਾਮਲ ਹੋਇਆ ਕਿੰਨਾ ਨੇ ਮੇਰੇ ਘਰ ਦੇ ਮੂਹਰੇ ਆਹ ਕੁਛ ਲਿਖਾਇਆ, ਕਹਿੰਦਾ ਮੈਨੂੰ ਸਾਰਾ ਕੁਛ ਪਤਾ, ਦਿੱਲੀ ਤੋਂ ਹੁਕਮ ਆਉਂਦਾ ਸੀ ਤੇ ਪੰਜਾਬ ਦੇ ਉਹ ਬੰਦੇ ਲਿਖਦੇ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਸੀ, ਕਹਿੰਦਾ ਅਕਾਲੀਆਂ ਨੇ ਨੀ ਲਿਖਿਆ, ਕਾਂਗਰਸ ਨੇ ਨੀ ਲਿਖਿਆ, ਕਹਿੰਦਾ ਜਿੰਨਾ ਆਮ ਆਦਮੀ ਪਾਰਟੀ ਨੇ ਮੇਰਾ ਕੂੜ ਪ੍ਰਚਾਰ ਕੀਤਾ, ਕਹਿੰਦਾ ਕਦੇ ਆਮ ਆਦਮੀ ਪਾਰਟੀ ਨੂੰ ਪੁੱਛ ਲਓ ਕਿ ਅਸੀਂ ਕਿਹੜੀ ਕੋਠੀ ਨੱਪੀ, ਤੇ ਸਵਾਲ ਉਸੇ ਤਰ੍ਹਾਂ ਹੀ ਫੇਰ ਆ ਗਿਆ ਜਿਵੇਂ ਕੱਲ ਮੈਂ ਤੇ ਚਾਵਲਾ ਸਾਹਿਬ ਗੱਲ ਕਰਦੇ ਪਏ ਸੀ ਕਿ ਦਿੱਲੀ ਦੇ ਵਿੱਚ 3 ਕੋਠੀਆਂ ਤੇ ਕਬਜ਼ਾ ਜਿਹੜਾ ਸੀਐਮ ਹਾਊਸ ਦੇ ਵਿੱਚ 3 ਕੋਠੀਆਂ ਤੇ ਕਬਜ਼ਾ ਜਿਹੜਾ ਦਿੱਲੀ ਵਾਲੇ ਮੰਤਰੀਆਂ ਦਾ ਕੀਤਾ ਹੋਇਆ, ਤੇ ਉਹੀ ਕੋਠੀਆਂ ਦੇ ਵਿੱਚ ਵਾਰ ਵਾਰ ਅੱਜ ਫਿਰ ਤੋਂ ਹਰਭਜਨ ਸਿੰਘ ਨੇ ਟਿੱਪਣੀ ਖੜੀ ਕਰ ਦਿੱਤੀ ਕਿ ਭਾਈ ਉਸੇ ਕੋਠੀਆਂ ਤੇ ਕਬਜ਼ਾ, ਕਹਿੰਦਾ ਅਸੀਂ ਤਾਂ ਨੀ ਕੀਤਾ, ਕਹਿੰਦਾ ਉਹਦਾ ਦਿੱਲੀ ਵਾਲਿਆਂ ਨੇ ਆ ਕੇ ਕੀਤਾ ਨਾ ਕਬਜ਼ਾ, ਕਹਿੰਦਾ ਜੇ ਅਸੀਂ ਕਬਜ਼ਾ ਕੀਤਾ ਤਾਂ ਸਾਨੂੰ ਦੱਸੋ, ਤੇ ਕਹਿੰਦਾ ਫਿਰ ਸਾਡੇ ਘਰਾਂ ਮੂਹਰੇ ਗਦਾਰ ਕਿਉਂ ਲਿਖਿਆ ਗਿਆ, ਕਹਿੰਦਾ ਗਦਾਰ ਤਾਂ ਤੁਹਾਡੇ ਘਰਾਂ ਮੂਹਰੇ ਲਿਖਣਾ ਚਾਹੀਦਾ ਸੀ। ਤੇ ਹੁਣ ਇਹ ਵੀ ਗੱਲ ਕੀਤੀ, ਕਹਿੰਦਾ ਮੈਂ ਦਿੱਲੀ ਦੀ ਡੋਰ ਲੈ ਕੇ ਬਾਂਦਰਾਂ ਨੂੰ ਟੱਪਦਾ ਨਹੀਂ, ਕਹਿੰਦਾ ਮੈਂ ਆਪਣੇ ਯੂਰਪ ਦੇ ਕੰਮ ਕਰਦਾ, ਕਹਿੰਦਾ ਮੈਂ ਪਾਰਟੀ ਛੱਡਣ ਦਾ ਮੇਰਾ ਕਾਰਨ ਵੀ ਇਹੀ ਗੱਲ ਹੋਈ ਕਿ ਮੇਰੀ ਬਾਗਡੋਰ ਕਿਸੇ ਹੋਰ ਦੇ ਹੱਥ ਸੀ ਤੇ ਨਚਾਉਣਾ ਮੈਨੂੰ ਕੋਈ ਚਾਹੁੰਦਾ ਸੀ, ਕਹਿੰਦਾ ਫਿਰ ਮੈਥੋਂ ਇਹ ਤਰੀਕੇ ਨਾਲ ਨੱਚਿਆ ਨੀ ਗਿਆ, ਕਹਿੰਦਾ ਇਸ ਕਰਕੇ ਮੇਰਾ ਪਾਰਟੀ ਛੱਡਣ ਦਾ ਆਮ ਆਦਮੀ ਪਾਰਟੀ ਛੱਡਣ ਦਾ ਕਾਰਨ ਵੀ ਇਹੀ ਰਿਹਾ, ਕਹਿੰਦਾ ਜੇ ਮੈਂ ਸਿਰ ਤੇ ਪੱਗ ਬੰਨੀ ਹੋਈ ਆ ਤਾਂ ਮੈਂ ਉਸ ਪੱਗ ਦੀ ਲਾਜ ਰੱਖੀ ਆ, ਕਹਿੰਦਾ ਕੱਲ ਨੂੰ ਮੈਨੂੰ ਚਾਹੇ ਅੱਜ ਕੌਮ ਕੁਛ ਵੀ ਕਵੇ, ਗਦਾਰ ਕਵੇ, ਕਹਿੰਦਾ ਮੈਂ ਪਰ ਪੱਗ ਦਸਤਾਰ ਲੈ ਕੇ ਕਿਸੇ ਦੇ ਅੱਗੇ ਝੁਕਿਆ ਨੀ ਤੇ ਨਾ ਮੈਂ ਝੁਕਣਾ ਚਾਹੁੰਦਾ ਵਾ।
0: ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਬਲਾ ਨਿਊਜ਼ ਨੈਟਵਰਕ ਏਸ਼ੀਅਨ ਵਿਜ਼ਨ 905-813-1320 905-813-1320 ਸਾਡੇ ਸਟੂਡੀਓ ਦੇ ਨੰਬਰ ਨੇ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਕਾਲੇ ਕੱਪੜੇ ਅਤੇ ਕਾਲੀਆਂ ਪੱਟੀਆਂ ਬੰਨ ਕੇ ਸਰਕਾਰ ਤੇ ਘਰਾਓ ਕੀਤਾ ਜੀ। ਪਰੰਤੂ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ, ਇੱਕ ਕਾਲ ਆ ਚੁੱਕੀ ਹੈ, ਪਹਿਲਾਂ ਕਾਲ ਲੈ ਲਈਏ ਔਨ ਦੀ ਏਅਰ। ਸਤਿ ਸ਼੍ਰੀ ਅਕਾਲ ਕਾਲਰ
3: ਜੀ। ਭਾਜੀ ਮੈਂ ਤੁਸੀਂ ਕਮੈਂਟ ਕਰ ਰਹੇ ਸੀਗੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਹੁੰਦੀਆਂ ਨੇ ਇੱਦਾਂ ਦੀਆਂ ਤੇ ਵਾਰਨਿੰਗ ਦਿੱਤੀ ਜਾਂਦੀ ਹੈ ਲੋਕਾਂ ਨੂੰ, ਪਰ ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਤਾਂ ਆਪਣਾ ਇੱਕੋ ਭਾਈਚਾਰੇ ਦੇ ਲੋਕ ਰਹਿੰਦੇ ਨੇ ਤੇ ਜੇ ਫਿਰ ਵੀ ਸੁਧਾਰ ਨਾ ਹੋਇਆ ਤੇ ਜੇ ਖਾਲਿਸਤਾਨ ਚ ਤੁਸੀਂ ਮੁੱਖ ਮੰਤਰੀ ਤਾਂ ਫਿਰ ਉਸਨੂੰ ਉਹਨਾਂ ਨੀ ਬਣਨਾ, ਫਿਰ ਕਿੰਨਾ ਕੁ ਤੁਸੀਂ ਸੋਚ ਲਓ ਸੁਧਾਰ ਹੋ ਜੂਗਾ, ਪਾਵਰ ਤਾਂ ਤੁਹਾਡੇ ਕੋਲ ਹੀ ਹੈ ਨਾ। ਕਾਂਗਰਸ ਵੇਲੇ ਵੀ, ਅਕਾਲੀਆਂ ਵੇਲੇ ਵੀ ਤੇ ਆਮ ਆਦਮੀ ਪਾਰਟੀ ਵੇਲੇ ਵੀ, ਤੇ ਆਹ ਵੇਖੋ ਸਾਡਾ ਪੰਜਾਬ ਕਿੰਨਾ ਸੁਖ ਸ਼ਾਂਤੀ ਨਾਲ ਰਹਿੰਦਾ। ਇਹ ਮਿਸਾਲ ਕਾਇਮ ਕਰਦੇ ਨਾ, ਨਾ ਕਿ ਤੁਸੀਂ ਕਹੋ ਕਿ ਇਹਦਾ ਬਦਲ ਸਿਰਫ ਖਾਲਿਸਤਾਨ ਹੈ, ਨਹੀਂ ਹੋ ਸਕਦਾ
0: ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਤੁਹਾਡੇ ਵਿਚਾਰ ਆਉਂਦੀ ਹੈ। ਰਾਣਾ ਜੀ, ਸ਼੍ਰੋਮਣੀ ਅਕਾਲੀ ਦਲ ਦੀ ਗੱਲਬਾਤ ਕਰ ਰਹੇ ਸੀ ਜੀ ਆਪਾਂ, ਕੀ ਕਿਹਾ?
1: ਬਿਲਕੁਲ ਬਿਲਕੁਲ, ਪਹਿਲਾਂ ਮੈਂ ਭਾਜੀ ਦੀ ਗੱਲ ਦਾ ਜਵਾਬ ਦੇ ਦੇਵਾਂ
0: ਜੀ,
1: ਜਿਹੜੀ ਭਾਜੀ ਨੇ ਬਿਲਕੁਲ ਭਾਜੀ, ਗੱਲ ਇਹ ਆ ਕਿ ਮੈਂ ਬਿਲਕੁਲ ਸੀਗਾ, ਪਰ ਗੱਲ ਇਹ ਆ ਕਿ ਮਾਨ ਸਾਹਿਬ ਨੇ ਤਾਰੇ ਵੀਡੀਓ ਚ ਇਹੀ ਗੱਲ ਕਹਿੰਦੇ ਕਿ ਮੇਰਾ ਪੰਜਾਬ ਚ ਅਮਨ ਸ਼ਾਂਤੀ ਆ, ਮੇਰੇ ਪੰਜਾਬ ਦੇ ਵਿੱਚ ਬਰਕਰਾਰ ਅਮਨ ਸ਼ਾਂਤੀ। ਇਹ ਵੀਡੀਓ ਦੇਖ ਦੇਖ ਕੇ ਅੱਧਿਆਂ ਸਾਡੇ ਤਾਂ ਕੰਨ ਪੱਕੇ ਪਏ ਆ, ਜਿੱਥੇ ਵੀ ਭਾਸ਼ਣ ਦਿੰਦੇ ਤੇ ਉੱਥੇ ਇਹ ਵੀਡੀਓ ਚੱਲਦੀ ਹੁੰਦੀ ਹੈ ਮਾਨ ਸਾਹਿਬ ਦੀ, ਕਿ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਹੈ, ਸੂਬੇ ਦੀ ਅਮਨ ਸ਼ਾਂਤੀ ਮੈਂ ਭੰਗ ਨਹੀਂ ਹੋਣ ਦਿੱਤੀ। ਮੈਂ ਉਹ ਗੱਲ ਕਰ ਰਿਹਾ ਕਿ ਮਾਨ ਸਾਹਿਬ ਕਹਿ ਰਹੇ ਅਮਨ ਸ਼ਾਂਤੀ ਭੰਗ ਨਹੀਂ, ਪਰ ਜੇ ਗੁਰਦੁਆਰਿਆਂ ਦੇ ਵਿੱਚ ਐਸੀ ਅਨਾਉਂਸਮੈਂਟਾਂ ਹੋ ਰਹੀ ਆ ਤੇ ਮੇਲਿਆਂ ਤੇ ਐਸੀਆਂ ਅਨਾਉਂਸਮੈਂਟਾਂ, ਫਿਰ ਅਮਨ ਸ਼ਾਂਤੀ ਦੇ ਗੋਗੇ ਆਪਾਂ ਨੂੰ ਨਹੀਂ ਗਾਉਣੇ ਚਾਹੀਦੇ। ਫਿਰ ਤਾਂ ਇਹ ਕਹਿ ਦੇਵੇ ਕਿ ਰੱਬ ਦੇ ਆਸਰੇ ਪੰਜਾਬ ਚੱਲ ਰਿਹਾ, ਮੈਂ ਠੀਕ ਹਾਂ ਮੁੱਖ ਮੰਤਰੀ ਹੈ ਪਰ ਪੰਜਾਬ ਰੱਬ ਦੇ ਆਸਰੇ ਚੱਲ ਰਿਹਾ, ਇਹ ਗੱਲ ਸੀ। ਦੂਸਰੀ ਗੱਲ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਮੈਨੂੰ ਇਹ ਗੱਲ ਆ ਬਈ, ਅਸਪਾ ਜੀ ਪੰਜਾਬ ਦੀ ਕਹਾਵਤ ਹੈ ਕਿ ਸੌ ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ। ਅੱਜ ਮੈਂ ਤਾਂ ਉਹਨਾਂ ਦੇ ਹੈਰਾਨ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਲੀਆਂ ਪੱਟੀਆਂ ਬੰਨ ਕੇ, ਕਾਲੇ ਮੂੰਹਾਂ ਤੇ ਰੁਮਾਲ ਬੰਨ ਕੇ ਪ੍ਰਦਰਸ਼ਨ ਕੀਤਾ, ਕਿਹਦੇ ਵਿਰੁੱਧ? ਨਸ਼ੇ ਦੇ ਵਿਰੁੱਧ। ਹੁਣ ਇਹ ਵੀ ਗੱਲ ਕਹਿ ਰਹੇ ਕਿ 9 ਸਾਲ ਹੋ ਗਏ ਸਾਨੂੰ ਪਾਰਟੀ ਚੋਂ ਬਾਹਰ ਹੋਇਆ ਨੂੰ, ਪੰਜਾਬ ਤੋਂ ਬਾਹਰ ਹੋਇਆ ਨੂੰ, ਪਰ ਸਾਡੇ ਕੋਲ ਪੰਜਾਬ ਦੀ ਬਾਗਡੋਰ ਨਹੀਂ ਆਈ, ਪਰ ਕਹਿੰਦੇ ਨਸ਼ਾ ਤਾਂ ਹੁਣ ਵੀ ਨਹੀਂ ਬੰਦ ਹੋਇਆ। ਪਰ ਮੈਨੂੰ ਇੱਕ ਸਮਝ ਨਹੀਂ ਆਈ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਵੀ ਤੁਸੀਂ ਵੀ ਕਹਿੰਦੇ ਸੀ ਕਿ ਨਸ਼ਾ ਬੰਦ ਹੋਣਾ, ਔਰ ਮੈਨੂੰ ਇੰਨਾ ਗੱਲ ਯਾਦ ਆ ਅਰਸ਼ ਭਾਜੀ ਕਿ ਚਿੱਟੇ ਨੇ ਪੰਜਾਬ ਦੇ ਵਿੱਚ ਦਸਕਤੀ ਉਦੋਂ ਦਿੱਤੀ ਜਦੋਂ ਸ਼੍ਰੋਮਣੀ ਅਕਾਲੀ ਦਲ ਰਹੀ, ਉਦੋਂ ਪਹਿਲਾਂ ਚਿੱਟਾ ਨਹੀਂ ਆਇਆ ਸੀ। ਜਦੋਂ ਸ਼੍ਰੋਮਣੀ ਅਕਾਲੀ ਦਲ ਰਹੀ ਪੰਜਾਬ ਦੇ ਵਿੱਚ, ਚਿੱਟੇ ਦੇ ਪੈਰ ਵੀ ਪੰਜਾਬ ਦੇ ਵਿੱਚ ਉਹਦੇ ਪਸਾਰੇ। ਔਰ ਵੱਡੀ ਗੱਲ ਇਹ ਕਿ ਮੈਂ ਅਕਸਰ ਹੀ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਚਿੱਟੀਆਂ ਪੱਟੀਆਂ ਲੈ ਕੇ ਖੜ ਜਾਂਦੀ ਆ ਜੀ, ਬੰਦੀ ਸਿੰਘਾਂ ਨੂੰ ਰਿਹਾ ਕਰੋ ਜੀ, ਸਾਡੇ ਬੰਦੀ ਸਿੰਘ ਆ ਜੀ, ਸਾਡੀ ਕੌਮ ਦੇ ਹੀਰੇ ਆ। ਜਦੋਂ ਤੁਹਾਡੇ ਕੋਲੇ ਸਰਕਾਰ ਸੀ ਉਦੋਂ ਤੁਹਾਡੀ ਕੌਮ ਦੇ ਕੀ ਸੀ? ਉਦੋਂ ਹੀਰੇ ਨਹੀਂ ਸੀ ਕੌਮ ਦੇ। ਅੱਜ ਤੁਸੀਂ ਪੱਟੀਆਂ ਪਾ ਪਾ ਗੁਰਦੁਆਰਿਆਂ ਚ ਖੜਦੇ ਹੋ ਵੀ ਸਾਡੀ ਕੌਮ ਦੇ ਹੀਰਿਆਂ ਨੂੰ ਆਜ਼ਾਦ ਰਿਹਾ ਕੀਤਾ ਜਾਵੇ। ਜਦੋਂ ਤੁਹਾਡੇ ਕੋਲੇ ਪੰਜਾਬ ਦੀ ਬਾਗਡੋਰ ਸੀ, ਤੁਸੀਂ ਇੱਕ ਐਸਾ ਐਪਲੀਕੇਸ਼ਨ ਨੋਟਿਸ ਦਿਖਾਓ ਜਿਹੜਾ ਤੁਸੀਂ ਜਾ ਕੇ ਸਰਕਾਰ ਨੂੰ ਦਿੱਤਾ ਹੋਵੇ। ਤੁਸੀਂ ਸਾਂਝੀ ਸਰਕਾਰ ਬਣਾਈ, ਸੈਂਟਰ ਸਰਕਾਰ ਨਾਲ ਸਾਂਝੀ ਸਰਕਾਰ ਬਣਾਈ ਤੁਸੀਂ ਬੀਜੇਪੀ ਨਾਲ, ਉਦੋਂ ਤੁਹਾਡੇ ਹੱਥ ਸੀਗੀ ਚਾਬੀ, ਉਦੋਂ ਤੁਸੀਂ ਬੰਦੀ ਸਿੰਘਾਂ ਦੇ ਹੱਕ ਚ ਇੱਕ ਵੀ ਨਾ ਹਾਂ ਦਾ ਨਾਰਾ ਮਾਰਿਆ, ਇੱਕ ਵੀ ਐਪਲੀਕੇਸ਼ਨ ਦਿੱਤੀ? ਤੁਸੀਂ ਦੱਸੋ, ਤੁਸੀਂ ਤਾਂ ਇਹ ਕਹਿੰਦੇ ਰਹੇ ਸ਼੍ਰੋਮਣੀ ਅਕਾਲੀ ਦਲ ਕਿ ਜੇਕਰ ਬੰਦੀ ਸਿੰਘ ਇੱਥੇ ਆ ਗਏ ਤਾਂ ਉਹਨਾਂ ਨੇ ਫਿਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਾ, ਇਹਨਾਂ ਤੋਂ ਬਚੋ ਬੰਦੀ ਸਿੰਘਾਂ ਤੋਂ, ਇਹਨਾਂ ਨੂੰ ਛੱਡਿਆ ਨਾ ਜਾਵੇ। ਇਹ ਬਾਦਲਾਂ ਦੀ ਆਪਦੀ ਸਟੇਟਮੈਂਟ ਸੀ ਕਿ ਬਈ ਇਹਨਾਂ ਨੂੰ ਛੱਡਤਾ ਤਾਂ ਪੰਜਾਬ ਦਾ ਫਿਰ ਮਾਹੌਲ ਪੰਜਾਬ ਦੇ ਵਿੱਚ ਫਿਰ ਤੋਂ ਅੱਤਵਾਦ ਆਊਗਾ। ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਜਿਸ ਦਾ ਕੀ ਹਾਲਾਤ ਹੋ ਗਏ, ਜਿਸ ਦੀ ਅੱਜ ਤੱਕ ਪੰਜਾਬ ਦੇ ਵਿੱਚ ਜੇਲ੍ਹ ਚੜ ਗਈ ਤੇ ਉਸਦੇ ਲਈ ਕਿੰਨੀਆਂ ਵਾਰ ਐਪਲੀਕੇਸ਼ਨਾਂ ਲੱਗੀਆਂ, ਕਿੰਨੇ ਵਾਰ ਉਹਦੀ ਅਪੀਲ ਲਾਈ ਕਿ ਭਾਈ ਇਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਭੇਜੋ ਤਾਂ ਜੋ ਇਹਨਾਂ ਨੂੰ ਪਰਿਵਾਰ ਮਿਲ ਤਾਂ ਸਕੇ, ਨੇੜੇ ਤੇੜੇ ਰੱਖੋ, ਪੰਜਾਬ ਦੇ ਵਿੱਚ ਰੱਖੋ। ਉਹ ਨੀ ਤੁਹਾਡੇ ਤੋਂ ਹੋ ਸਕਿਆ ਜੋ ਤੁਹਾਡੀ ਸਰਕਾਰ ਸੀ। ਅੱਜ ਤੁਸੀਂ ਭੱਟੀਆਂ ਪਾ ਪਾ ਕੇ ਕਿਤੇ ਦੁਹਾਈਆਂ ਦਿੰਦੇ ਹੋ ਤੇ ਅੱਜ ਤੁਸੀਂ ਨਸ਼ੇ ਦੇ ਲਈ ਸੀਐਮ ਦਫ਼ਤਰ ਦਾ ਘਰਾਓ ਕਰ ਰਹੇ ਸੀ ਪੱਟੀਆਂ ਬੰਨ ਕੇ ਕਾਲੀਆਂ। ਹੁਣ ਅਰਸ਼ ਭਾਜੀ ਮੇਰੀ ਇੱਕ ਗੱਲ ਸਮਝ ਨੀ ਆਈ, ਸੋਚਣ ਵਾਲੀ ਗੱਲ ਆ ਕਿ ਜਿਸ ਬੰਦੇ ਨੇ ਮੂੰਹ ਤੇ ਕਾਲੀ ਪੱਟੀ ਬੰਨ ਲਈ ਉਹ ਬੋਲੂ ਕਿਵੇਂ? ਇਹ ਸੋਚਣ ਵਾਲੀ ਗੱਲ ਆ ਕਿ ਜੇਕਰ ਤੁਸੀਂ ਕਾਲੀਆਂ ਪੱਟੀਆਂ ਬੰਨ ਕੇ ਚੱਲੇ ਹੋ, ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਹੈ ਅਸੀਂ ਗੁੰਗੇ ਆ, ਪਰ ਸਾਡੀ ਸਮਝ ਲਓ ਕੋਈ ਗੱਲ
0: ਸਾਡੇ ਨਾਲ। ਦੋ ਤਿੰਨ ਕਾਲ ਫਲੈਸ਼ ਕਰ ਰਹੇ ਨੇ ਆਪਾਂ ਨਾਲ ਦੇ ਨਾਲ, ਆਪਾਂ ਉਹਨਾਂ ਦੇ ਵਿਚਾਰ ਵੀ ਲਈਏ ਜੀ। ਨੈਕਸਟ ਕਾਲ ਆਉਂਦੀ ਹੈ, ਸਤਿ ਸ਼੍ਰੀ ਅਕਾਲ ਜੀ। Neelam ji, please hold on. I'll call you in 5 minutes, please. ठीक है जी. Thank you. Thank you so much. जी राणा जी, please continue. हाँ जी.
1: बिल्कुल. और अर्चपा जी, आपां नूं पता बोलू कौन जिदे मुंह ते रुमाल ना बन्या हो, उही चिट्टे बरदो बोलू. इन्हां ने मुंहां ते पट्टियां बन्ह लिया टट टट करके, भी असीं बोलना नहीं, असीं दिखाउणा ही आ तुहानूं. इहदा मतलब तुसीं इह कहना चाहुंदे भी असीं गुंगे आ सरकार दे मूहरे, सरकार जो मर्जी करे. इह किहड़ा मैनूं प्रदर्शन समझ नहीं आया. श्रोमणी अकाली दल दा मत्थे ते कालियां पट्टियां, मुंहां ते कालियां पट्टियां, इशारियां नाल गल्लां करदियां, बोलना है नहीं. ਇਹ ਕਿਹੜਾ, ਜੇ ਤਾਂ ਤੁਸੀਂ ਬੋਲਣ ਦੀ ਜ਼ਰੂਰਤ ਰੱਖਦੇ ਹੋ ਤਾਂ ਬੋਲੋ ਸਰਕਾਰ ਦੇ ਖਿਲਾਫ, ਤੇ ਜੇ ਕਾਲੀਆਂ ਪੱਟੀਆਂ ਬੰਨ ਕੇ ਮੂੰਹਾਂ ਤੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਨਸ਼ਾ ਕੀ ਕਾਲੀਆਂ ਪੱਟਾਂ ਬੰਨ ਨਾ ਅਰਸ਼ ਭਾਜੀ, ਨਸ਼ਾ ਬੰਦ ਹੋਜੂ ਪੰਜਾਬ ਚੋਂ?
0: ਨਹੀਂ ਨਹੀਂ ਨਹੀਂ,
1: ਦੱਸੋ ਕਾਲੀਆਂ ਪੱਟੀਆਂ ਮੂੰਹਾਂ ਤੇ ਤੁਸੀਂ ਬੰਨ ਲਈ, ਤੁਸੀਂ ਤਾਂ ਇਹ ਸਾਬਤ ਕਰਨਾ ਚਾਹੁੰਦੇ ਵੀ ਅਸੀਂ ਨਸ਼ਾ ਖਾਂਦੇ ਸੀ, ਮੂੰਹ ਤੇ ਕਾਲੀਆਂ ਪੱਟੀਆਂ ਬੰਨ ਲੀਆਂ. ਨਸ਼ੇ ਵਾਲਿਆਂ ਦੇ ਮੂੰਹ ਤੇ ਬੰਨੂ ਨਾ, ਕਾਲੀਆਂ ਪੱਟੀਆਂ ਨਹੀਂ ਖਾਂਦੇ ਆ. ਇਹ ਸਿਰਫ ਇੱਕ ਜਦੋਂ ਇਲੈਕਸ਼ਨ ਨੇੜੇ ਆਉਂਦੇ ਉਦੋਂ ਟਕਬੰਜ ਬਣਾਇਆ ਹੁੰਦਾ. ਕੱਲ ਨੂੰ ਮੈਂ ਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ, ਕੋਈ ਵੀ ਸਰਕਾਰ ਆ ਜਾਂਦੀ ਆ, ਉਹਦਾ ਹਾਲਾਤ ਇਹੀ ਹੋਣੇ ਪੰਜਾਬ ਦੇ ਵਿੱਚ. ਇਹ ਤਾਂ ਅਹਿਮ ਦਿਸ਼ਾ ਅਬਦਾਲੀ ਤੋਂ ਲੈ ਕੇ ਅੱਜ ਦੇਖ ਲਓ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੀ ਆ. ਦੱਸੋ ਕੀ ਸਰਕਾਰ ਨੇ, ਜੇ ਅਸੀਂ ਬਦਲਾਉ ਲਿਆਂਦਾ ਸੀ ਤਾਂ ਬਦਲਾਉ ਲਿਆ ਕੇ ਅੱਜ ਆਹ ਹਾਲਾਤ ਆ ਸਾਡੇ.
0: ਰਾਣਾ ਜੀ, ਆਪਾਂ ਜੀ ਇਹ ਤੁਹਾਡੀ ਤੁਹਾਡੀ ਗੱਲਾਂ ਬੜੀਆਂ ਅਹਿਮ ਨੇ ਜੀ. ਐਂਡ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ, ਖਾਸ ਕਰਕੇ ਜੇ ਆਪਾਂ ਥੋੜੀ ਜੀ ਇਸ ਨੂੰ ਡਾਇਵਰਟ ਕਰੀਏ ਗੱਲ ਨੂੰ, ਸਮਾਂ ਸਾਨੂੰ ਵੀ ਆਗਿਆ ਨਹੀਂ ਦੇ ਰਿਹਾ ਅੱਗੇ ਵਧਣ ਦਾ, ਪਰੰਤੂ ਤੁਹਾਡੇ ਮੈਂ ਵਿਚਾਰ ਲੈਣਾ ਚਾਹਾਂਗਾ. ਜੋ ਐਲਪੀਓ ਦੇ ਵਿੱਚ ਇਸ ਵੇਲੇ ਮਾਮਲਾ ਹੋਇਆ ਪਿਆ ਜੀ, ਉਹ ਵੀ ਬਹੁਤ ਵੱਡਾ ਇੱਕ ਮੁੱਦਾ ਖੜਾ ਹੋਇਆ ਜੀ. ਐਂਡ ਜਿਸ ਬੱਚੀ ਦੇ ਨਾਲ ਇਹ ਕਾਂਡ ਹੋਇਆ ਜੀ, ਉਹ ਵੀ ਉਹਦਾ ਪਰਿਵਾਰ ਐਂਡ ਪੂਰਾ ਯੂਥ ਇਸ ਵੇਲੇ ਪੂਰਾ ਗਰਮਾਇਆ ਹੋਇਆ ਜੀ, ਅੱਗਾਂ ਲਾ ਦਿੱਤੀਆਂ ਜੀ. ਐਂਡ ਸਰਕਾਰ ਇਸ ਵੇਲੇ ਕੁਛ ਕਰ ਰਹੀ ਹੈ ਇਹਦੇ ਬਾਰੇ ਕਿ ਨਹੀਂ?
1: ਸਰ, ਸਰਕਾਰ ਦੀ ਮੈਂ ਜਿਵੇਂ ਆਪਾਂ ਹਰ ਵਾਰੀ ਅਰਸ਼ਪਾ ਜੀ ਗੱਲ ਕਰਦੇ ਕਿ ਸਰਕਾਰ ਤਾਂ ਆਪਣੇ ਮੋਢਿਆਂ ਤੋਂ ਲਾ ਕੇ ਦੂਸਰੇ ਦੇ ਮੋਢਿਆਂ ਤੋਂ ਸਿੱਟਣ ਜਾਣਦੀ ਆ. ਸਰਕਾਰ ਦਾ ਸਿਰਫ ਇਹੀ ਆ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ, ਸਰਕਾਰ ਦੇ ਕੋਲੇ ਜਿੰਨੇ ਆਉਣੇ ਕੰਮ ਸਟੰਟ ਬਾਜੀਆਂ ਆਉਣੀਆਂ, ਹੋਰ ਸਰਕਾਰ ਦੇ ਕੋਲੇ ਕੁਛ ਨੀ ਹੋਣਾ. ਹਰੇਕ ਨੂੰ ਇਹ ਆ ਕਿ ਸੱਤਾ ਮੇਰੇ ਹੱਥ ਚ ਆ ਜੇ, ਮੈਂ 4 ਨੰਬਰ ਬਣਾਉਣਾ. ਹਰੇਕ ਨੂੰ ਇਹੀ ਆ ਵੀ ਮੈਂ 4 ਨੰਬਰ ਬਣਾਉਣਾ. ਪਰ ਕਈ ਵਾਰੀ ਨਾ ਨੰਬਰ ਬਣਾਉਂਦੇ ਬਣਾਉਂਦੇ ਹਫਲੇ ਇੰਨੇ ਕੁ ਫਿਰਦੇ ਆ ਨਾ, ਜਿਵੇਂ 2027 ਦੇ ਇਲੈਕਸ਼ਨ ਆ ਰਹੇ, ਇਹ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਆਪ ਹੀ ਛੱਡ ਜਾਂਦੇ ਆ. ਜਿਵੇਂ ਆਪਾਂ ਦੇਖਿਆ ਗਾਇਤਰੀ ਬਿਸ਼ਨੋਈ ਕਾਹਲੀ ਚ ਬੋਲਦੀ ਬੋਲਦੀ ਇੱਕ ਕੋਠੀ ਹੋਰ ਦਾ 969 ਦਾ ਨਾਂ ਵੀ ਲੈ ਗਈ. 3 ਕੋਠੀਆਂ ਦਾ ਪਤਾ ਹੀ ਸੀ ਸਾਨੂੰ, ਉਹ ਚੌਥੀ ਆਪਦੇ ਮੂੰਹ ਖੁਲਾਸਾ ਕਰਗੀ.
0: ਬਿਲਕੁਲ.
1: ਤੇ ਉਹੀ ਗੱਲ ਇਹਨਾਂ ਦੀ ਆ ਵੀ ਜਦੋਂ ਜਦੋਂ ਜਦੋਂ ਜਦੋਂ ਅਰਸ਼ ਭਾਜੀ ਸਰਕਾਰ ਨੇੜੇ ਆਉਂਦਾ ਸਮਾਂ ਨਾ
0: ਜੀ,
1: ਸਰ ਹਰੇਕ ਆਪਣੇ ਆਪਣੇ ਪੈਰ ਜਮਾਉਣ ਦੇ ਲਈ ਵੱਖਰੀਆਂ ਵੱਖਰੀਆਂ ਸਟੰਟ ਬਾਜੀਆਂ ਕਰਦੇ ਫਿਰਦੇ ਆ. ਇਹ ਤਾਂ ਸਾਨੂੰ ਲੋਕਾਂ ਨੂੰ ਗਿਆਨ ਹੋਣਾ ਚਾਹੀਦਾ, ਸਾਰੇ ਸੂਝਵਾਨ ਆ. ਅੱਜ ਪਹਿਲਾਂ, ਅੱਜ ਤੋਂ 15-20 ਸਾਲ ਪਹਿਲਾਂ ਅਰਸ਼ ਭਾਜੀ ਕੀ ਚੱਲਦਾ ਸੀ ਕਿ ਬੰਦੇ ਜਿਹੜੀ ਸਿੱਖਿਆ ਵਾ ਉਹ ਘੱਟ ਸੀ, ਚਲੋ 20-25 ਸਾਲ ਪਹਿਲਾਂ ਉਦੋਂ ਪਾਰਟੀਆਂ ਸੀ. ਪਰ ਮੈਨੂੰ ਇੱਕ ਸਮਝ ਨਹੀਂ ਆਉਂਦੀ, ਅੱਜ ਵੀ ਉਹੀ ਹਾਲਾਤ ਆ ਜਿਹੜੇ ਸਾਡੇ 20-25 ਸਾਲ ਪਹਿਲਾਂ ਸੀ. ਇਹ ਨਾ ਕਹੋ ਕਿ ਅਸੀਂ ਡਿਵੈਲਪਮੈਂਟ ਹੋ ਗਏ, ਅਸੀਂ ਵਧੀਆ ਨੌਕਰੀਆਂ ਪੜ੍ਹ ਗਏ ਵੋਟਾਂ ਦੀ ਖਾਤਰ. ਸਾਡੇ ਅੱਜ ਵੀ ਉਹੀ ਹਾਲਾਤ ਆ ਜਿਹੜੇ ਅਨਪੜ੍ਹ ਡੰਗਰਾਂ ਵਾਲੇ ਸੀ, ਵੀ ਜਿੱਧਰ ਨੂੰ ਪਾਰਟੀ ਨੇ ਹੱਕ ਲਿਆ ਸੀ ਉਧਰ ਨੂੰ ਤੁਰ ਪੈਣਾ. ਅਸੀਂ ਸੋਚਦੇ ਨੀ. ਹੁਣ ਤੁਸੀਂ ਦੇਖੋ ਵੀ ਆਪਣੇ ਨਾਲ ਉਸ ਦਿਨ ਕਿੰਨੀਆਂ ਟਿੱਪਣੀਆਂ ਬਾਈ ਜੀ ਨੇ ਕੀਤੀਆਂ, ਤੇ ਹੁਣ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਪੰਜਾਬ ਦੇ ਹਾਲਾਤ ਦੇਖਦੇ ਕਿਉਂ
0: ਜੀ. ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ ਰਾਣਾ ਜੀ, ਸਾਨੂੰ ਟਾਈਮ ਹੁਣ ਆਗਿਆ ਨਹੀਂ ਦੇ ਰਿਹਾ ਜੀ. ਕੱਲ ਦੇ ਪ੍ਰੋਗਰਾਮ ਦੇ ਵਿੱਚ ਰਾਣਾ ਜੀ ਹੋਰ ਖੁੱਲ ਕੇ ਗੱਲਾਂ ਪਤਾ ਕਰਾਂਗੇ ਜੀ. ਤੁਸੀਂ ਕਰੋ ਮੇਲੇ ਦਾ ਆਨੰਦ, ਤੇ ਮਿਲਦਾ ਜੀ ਕੱਲ ਨੂੰ. ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ.
1: ਥੈਂਕ ਯੂ ਸੋ ਮਚ.
0: ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ. ਤੁਸੀਂ ਇਸ ਵੇਲੇ ਸੁਣ ਰਹੇ ਹੋ ਸ਼ਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਇਸ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਸਪਾਂਸਰ ਕਰ ਰਹੇ ਸਨ ਜੀ ਮੋਰਗੇਜ ਅਲਾਇੰਸ ਤੋਂ, ਮੋਰਗੇਜ ਕੁਈਨ ਬ੍ਰੋਕਰ ਨੀਲਮ ਸੈਦੋਫ ਜੀ. 6477398710, ਫਸਟ ਸੈਕਿੰਡ ਏ ਬੀ ਲੈਂਡਿੰਗ ਤੁਹਾਨੂੰ ਚਾਹੀਦੀ ਹੈ ਪ੍ਰਾਈਵੇਟ ਫੰਡਸ. ਮੈਂ ਕਹਿੰਦਾ ਜੀ 4 ਵਜੇ ਤੋਂ ਪਹਿਲਾਂ ਹੱਥਾਂ ਦੀਆਂ ਹਥੇਲੀਆਂ ਦੇ ਵਿੱਚ ਪੈਸੇ ਤੁਸੀਂ ਚਾਹੁੰਦੇ ਹੋ. ਮੰਨਿਆ ਪਰਮੰਨਿਆ ਹੰਡਿਆ ਹੋਇਆ ਨਾਮ ਕੁਈਨ ਨੀਲਮ ਜੀ ਸਾਡੇ ਨਾਲ ਆ ਚੁੱਕੇ ਨੇ ਲਾਈਨ ਤੇ, ਕਰਦੇ ਉਹਨਾਂ ਦਾ ਸਵਾਗਤ. ਨੀਲਮ ਜੀ ਸਵਾਗਤ ਹੈ.
4: ਥੈਂਕ ਯੂ ਸਰ. ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਹੈਪੀ ਟਿਊਜ਼ਡੇ.
0: ਹੈ ਵੈਰੀ ਹੈਪੀ ਟਿਊਜ਼ਡੇ ਜੀ. ਐਂਡ ਤੁਸੀਂ ਲੀਫਸ ਦੇ ਫੈਨ ਹੋ?
4: ਕਾਈਂਡ ਆਫ ਯੈਸ, ਕਾਈਂਡ ਆਫ ਨੋ.
0: ਚਲੋ ਅੱਜ ਮੈਂ ਤਾਂ ਕਹਿ ਸਕਦਾ ਕਿ ਹੈਪੀ ਸਟੈਨਲੀ ਕੱਪ ਡੇ. ਕੋਸ਼ਿਸ਼ ਮੈਂ ਤਾਂ ਕਹਿਣਾ ਚਾਹੁੰਦਾ ਕਿ ਸ਼ਾਇਦ ਮੇਰੇ ਮੂੰਹ ਚ ਇਹ ਘਿਓ ਸ਼ੱਕਰ ਵਾਂਗੂ ਨਿਕਲੇ ਕਿ ਅਸੀਂ ਵੀ ਸਟੈਨਲੀ ਕੱਪ ਘਰ ਲੈ ਕੇ ਆਈਏ.
4: ਬਿਲਕੁਲ ਬਿਲਕੁਲ. ਪਰ ਪਤਾ ਕੀ, ਸਾਡੇ ਮੇਰੇ ਗ੍ਰੈਂਡ ਕਿਡਸ, ਮੇਰੇ ਬੱਚੇ, ਉਹ ਸਾਰੇ ਫੈਨਸ ਨੇ. ਮੈਨੂੰ ਸਪੋਰਟ ਤੇ ਥੋੜਾ ਜਿਹਾ ਘੱਟ ਪਿਆ.
0: ਤੁਸੀਂ ਤੁਸੀਂ ਤੁਸੀਂ ਸਿਰਫ ਪੈਸੇ ਵੰਡਦੇ ਹੋ ਲੋਕਾਂ ਨੂੰ?
4: ਬਿਲਕੁਲ ਬਿਲਕੁਲ.
0: ਯੈਸ, ਅੱਜ ਦਾ ਟੌਪਿਕ ਕੀ ਹੋਵੇਗਾ ਨੀਲਮ ਜੀ?
4: ਅੱਜ ਦਾ ਟੌਪਿਕ ਹੈ, ਬਹੁਤ ਸਾਰੇ ਕਾਲਸ, ਮੈਨੀ ਕਾਲਸ ਰਾਦਰ, ਇਸ ਸਿਲਸਿਲੇ ਚ ਆਉਂਦੀ ਪਿਆ ਕਿ ਆਪਣੀ ਰਿਨਿਊਅਲ ਆ ਗਈ, ਆਪਾਂ 2021 ਦੇ ਵਿੱਚ ਘਰਾਂ ਨੂੰ ਮੋਰਗੇਜ ਕਰਾਈ ਸੀ. ਹੁਣ 21 ਤਾਂ ਇਸ ਵੇਲੇ ਇਸ ਜ਼ਮੀਨ ਸਮਾਨ ਦਾ ਫਰਕ ਹੈ.
0: ਰਾਈਟ.
4: ਕਪਲ ਆਫ ਥਿੰਗਸ. ਨੰਬਰ 1 ਇਹ ਹੈ ਕਿ ਘਰਾਂ ਦੀ ਸੇਮ ਪ੍ਰਾਈਸ ਹੈ ਨੀਗੀ. ਦੂਜੀ ਗੱਲ, ਉਸ ਹਿਸਾਬ ਦੀਆਂ ਜੋਬਸ ਹੈ ਨੀ ਗਿਆ
0: ਰਾਈਟ
4: ਤੀਜੀ ਗੱਲ ਕਿਉਂਕਿ ਜੋਬਸ ਹੈ ਨੀ ਕਿਸੇ ਆਪਾਂ ਪੈਸੇ ਪੂਸੇ ਕਾਫੀ ਜਗ੍ਹਾ ਤੇ ਖਰਚੇ ਹੋਏ ਕ੍ਰੈਡਿਟ ਕਾਰਡ ਸਾਰੇ ਫੁੱਲ ਨੇ ਨਾ ਤਾਂ ਘਰ ਚ ਐਕੁਇਟੀ ਹੈ ਨਾ ਹੀ ਘਰ ਚ ਜਿਆਦਾ ਸਾਰੇ ਪੈਸੇ ਨੇ ਬਸ ਵੀ ਡੋਂਟ ਨੋ ਵਟ ਟੂ ਡੂ ਬੈਂਕ ਤੋਂ ਕਹਿਣਾ ਪਿਆ ਕਿ ਆਪਾਂ ਤੁਹਾਨੂੰ ਰੀਫਾਈਨਾਂਸ ਨਾਟ ਰੀਫਾਈਨਾਂਸ ਰੀਨਿਊਅਲ ਕਰ ਦਿੰਦੇ ਹਾਂ ਪਰ ਦਾ ਨਵਾਂ ਰੇਟ ਇਜ਼ ਆਲਮੋਸਟ 3.9% ਯੂ ਕੈਨ ਡੂ ਕਪਲ ਆਫ ਥਿੰਗਸ ਵਨ ਤੁਸੀਂ ਉਹਨਾਂ ਨੂੰ ਉਸੇ ਵੇਲੇ ਫੋਨ ਕਰਕੇ ਕਹੋ ਆਪਾਂ ਕਿਸੇ ਹੋਰ ਬੈਂਕ ਤੇ ਚੱਲੇ ਆਪਾਂ ਨੇ ਤੁਹਾਨੂੰ ਦੇਣਾ ਸਾਨੂੰ ਦੂਜਾ ਬੈਂਕ ਇਜ਼ ਆਫਰਿੰਗ
0: 3.6
4: ਦੇ ਵਿਲ ਨੈਗੋਸ਼ੀਏਟ ਐਸ ਵੈਲ ਏ ਬੈਂਕ ਦੇ ਡੂ ਵਾਂਟ ਯੂ ਜੇ ਤੁਸੀਂ ਚੰਗੇ ਕਲਾਇੰਟ ਹੋ ਠੀਕ ਹੋ ਬੈਂਕ ਡੂ ਵਾਂਟ ਟੂ ਕੀਪ ਯੂ ਸੋ ਉਹ ਕੀ ਕਰੂਗੇ ਤੁਹਾਨੂੰ ਨੈਗੋਸ਼ੀਏਟ ਕਰਕੇ ਥੋੜਾ ਜਿਹਾ ਰੇਟ ਵਧੀਆ ਦੇ ਦੇਣਗੇ ਸੋ ਦੈਟਸ ਨੰਬਰ ਵਨ ਜੇ ਆਪਾਂ ਕੋਲ ਮੰਨ ਲਓ ਘਰ ਚ ਐਕੁਇਟੀ ਹੈਗੀ ਆ ਪਰ ਆਪਾਂ ਹੈਪਨ ਟੂ ਬੀ ਬਹੁਤ ਜ਼ਿਆਦਾ ਕ੍ਰੈਡਿਟ ਕਾਰਡ ਪਲੰਟੀ ਭਰਤੇ ਹੋਏ ਵਧੀਆ ਵਧੀਆ ਜਿਹੜੇ ਇੰਟਰਸਟ ਜਿਹੜੇ ਸੋਚ ਤੋਂ ਵੀ ਬਾਹਰ ਨੇ ਨਾ ਆਪਾਂ ਉਹ ਦਿੱਤੇ ਹੋਏ ਆ ਵਿਚ ਮੀਨਿੰਗ ਬੈਡ ਵੈਰੀ ਬੈਡ 20%, 25% ਜਾਂ ਕਾਰਾਂ ਦੇ ਜਾਂ ਫਰਨੀਚਰ ਦੇ ਉੱਤੇ ਕੋਈ ਵੀ ਆਪਾਂ ਜਿਹੜੇ ਡੈਟਸ ਦਿੱਤੇ ਹੋਏ ਆ ਉਹਦੀਆਂ ਪੇਮੈਂਟਾਂ ਦੇਣ ਦੇ ਲਈ ਸਾਨੂੰ ਮੌਤ ਪੈਂਦੀ ਆ ਕਿ ਲਾਈਕ ਵਟ ਇਜ਼ ਦਿਸ ਪਹਿਲੇ ਇੱਕ ਪਾਸੇ ਮੋਰਗੇਜ ਭਰੋ ਫਿਰ ਤੁਹਾਡੀ ਪ੍ਰੋਪਰਟੀ ਟੈਕਸ ਆ ਗਿਆ ਫਿਰ ਫਰਨੀਚਰ ਦੀ ਕਿਸ਼ਤ ਆ ਗਈ ਕਾਰ ਦੀ ਕਿਸ਼ਤ ਆ ਗਈ ਇੰਸ਼ੋਰੈਂਸ ਦੀ ਕਿਸ਼ਤ ਆ ਗਈ ਐਂਡ ਦੈਨ ਹੈਪਨ ਟੂ ਬੀ ਜਿਹੜੇ ਕ੍ਰੈਡਿਟ ਕਾਰਡ ਉਹਨਾਂ ਨੇ ਮਿਨੀਮਮ ਪੇਮੈਂਟਾਂ ਕਰੀ ਜੋ ਜਿਹੜਾ ਖੂਹ ਖਾਤੇ ਚ ਪੈਸੇ ਜਾਂਦੇ ਸੋ ਵੀ ਆਰ ਸਿਕ ਐਂਡ ਥਾਇਰਡ ਨਾ ਹੀ ਅੱਜ ਦੇ ਟਾਈਮ ਦੇ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਕਿ ਬਾਰ ਬਾਰ ਉਹੀ ਚੀਜ਼ਾਂ ਦੇਖੀ ਜੋ ਕਿਹੜੀ ਰਹਿ ਗਈ ਕਿਹੜੀ ਚੱਲ ਗਈ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੰਸੋਲੀਡੇਟ ਕਰਕੇ ਵਨ ਮੋਰਗੇਜ ਪੇਮੈਂਟ ਦੇ ਵਿੱਚ ਬੈਟਰ ਇੰਟਰਸਟ ਵਿੱਚ ਇਜ਼ 3.678 ਡਿਪੈਂਡਿੰਗ ਅਪੋਨ ਰਾਈਟ ਉਸ ਹਿਸਾਬ ਦੇ ਨੇੜੇ ਤੇੜੇ ਇੱਕ ਮੋਰਗੇਜ ਪੇਮੈਂਟ ਬਣਾ ਕੇ ਦੇ ਸਕਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਤੁਹਾਨੂੰ ਕੁਛ ਵੀ ਨਹੀਂ ਚਾਹੀਦਾ ਨਾਲ ਦਾ ਘਰ ਸਸਤਾ ਲੱਗਾ ਹੋਇਆ ਪਰ ਤੁਸੀਂ ਸੋਚਿਆ ਸੀ ਓ ਮਾਈ ਗੋਡ ਜੇ ਆਪਾਂ ਕੋਲ 20% ਹੁੰਦਾ ਇਸ ਲਈ ਘਰਾਂ ਦੇ ਪ੍ਰਾਈਸ ਬਹੁਤ ਵਧੀਆ ਤੇ ਆਪਾਂ ਇਹ ਵਾਲਾ ਘਰ ਲੈ ਲੈਂਦੇ ਯੂ ਡੋਂਟ ਨੀਡ ਨੰਬਰ ਵਨ ਯੂ ਡੋਂਟ ਹੈਵ ਟੂ ਹੈਵ 20% ਟੂ ਕਲੋਜ਼ ਦੀ ਸੈਕਿੰਡ ਪ੍ਰੋਪਰਟੀ ਜੇ ਤੁਸੀਂ ਸੈਕਿੰਡ ਪ੍ਰੋਪਰਟੀ ਲੈਣ ਦੀ ਸੋਚਦੇ ਪਿਓ ਦੇ ਆਰ ਮੈਨੀ ਵੇਜ਼ ਆਫ ਡੂਇੰਗ ਥਿੰਗਸ ਸੋ ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਆਪਣੇ ਘਰ ਚੋਂ ਐਕੁਇਟੀ ਕਢਾਓ ਦੂਜਾ ਜਿਹੜਾ ਨਾਲ ਦਾ ਘਰ ਹੈ ਜੇ ਤੁਸੀਂ 10% ਡਾਊਨ ਪੇਮੈਂਟ ਦੇ ਬੇਸ ਤੇ ਲੈਣਾ ਤਾਂ ਯੈਸ ਦਿਸ ਕੈਨ ਬੀ ਡਨ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ 6477398710 ਸਾਰੀਆਂ ਚੀਜ਼ਾਂ ਤੋਂ ਹਟ ਕੇ ਕੁਛ ਵੀ ਨਹੀਂ ਕਰਾਉਣਾ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲਓ ਦਿਸ ਇਜ਼ ਜਸਟ ਲਾਈਕ ਤੁਸੀਂ ਕੋਈ ਪੈਸਾ ਨਹੀਂ ਖਰਚਣਾ ਕੱਖ ਨਹੀਂ ਕਰਨਾ ਜਿਹੜੇ ਬੈਂਕ ਨਾਲ ਹੈਗੇ ਹੋ ਜੇ ਉਹਨੂੰ ਕਹਿੰਦੇ ਹੋ ਕਰ ਦੋ ਤਾਂ ਇਫ ਦੇ ਡੂ ਇਟ ਹੀ ਲੋਕ ਦੈਟਸ ਫਾਈਨ ਇਫ ਦੇ ਡੋਂਟ ਡੂ ਇਟ ਆਲ ਗੈਟ ਦ ਬੈਂਕ ਸਵਿਚ ਫੋਰ ਯੂ ਵਿਦਆਊਟ ਐਨੀ ਹੈਜੀਟੇਸ਼ਨ ਵਿਦਆਊਟ ਐਨੀ ਸੀਰੀਅਸਲੀ ਉਹ ਇਟਸ ਅ ਵੈਰੀ ਗੁੱਡ ਥਿੰਗ ਇਟ ਇਜ਼ ਸੱਚ ਅ ਗੁੱਡ ਥਿੰਗ ਫਿਊਚਰ ਚ ਤੁਹਾਡੇ ਆਲਵੇਜ਼ ਕੰਮ ਆਉਣ ਵਾਲੀ ਚੀਜ਼ ਹੈ ਨਹੀਂ ਕੰਮ ਆਏਗੀ ਤਾਂ ਜਿੱਦਾਂ ਤੁਹਾਡਾ ਬੈਂਕ ਚ ਸੋਨਾ ਲੋਕਰ ਚ ਪਿਆ ਹੋਇਆ ਉਦਾਂ ਹੀ ਤੁਹਾਡੀ ਇਹ ਚੀਜ਼ ਪਈ ਰਹੇਗੀ 6477387010 ਐਨੀਥਿੰਗ ਟੂ ਡੂ ਵਿਦ ਮੋਰਗੇਜ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ
0: 6477398710 ਸਾਡੇ ਤੋਂ ਵੀ ਨੰਬਰ ਤੁਸੀਂ ਐਨੀ ਟਾਈਮ ਲੈ ਸਕਦੇ ਹੋ 6477398710 ਨੀਲਮ ਜੀ ਬਹੁਤ ਬਹੁਤ ਸ਼ੁਕਰੀਆ ਹੈਵ ਅ ਵੰਡਰਫੁਲ ਡੇ
4: Thank you so much.
0: 6477-739-8710 ਤੇ ਕਾਲ ਕਰ ਸਕਦੇ ਹੋ ਸਾਡੇ ਨਾਲ ਕਾਲਰ ਨੇ ਆਪਾਂ ਕਾਲ ਲੈ ਲਈ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ
5: ਹਾਂਜੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ
5: ਤੁਸੀਂ ਅਰਸ਼ ਬੋਲਦੇ ਹੋ
0: ਜੀ ਅਰਸ਼ ਬੋਲਦਾ ਪਿਆ ਜੀ
5: ਬੇਟਾ ਅਸੀਂ ਮਿਸਾਗਾ ਤੇ ਸਕੇਲਿਆ ਦਾ ਏਰੀਆ ਨੇ ਜਿਹੜਾ ਬ੍ਰਹਮਪੰਡ ਦਾ ਉੱਥੇ ਰਹਿੰਦੇ ਆ
0: ਜੀ
5: ਇਸ ਵੇਲੇ ਤੁਹਾਡੀ ਆਵਾਜ਼ ਬਹੁਤ ਸੋਹਣੀ ਆਉਂਦੀ ਹੈ
0: ਕੀ ਬਾਤ ਹੈ ਜੀ
5: ਤੇ ਸ਼ਾਮ ਨੂੰ 7:15 ਤੋਂ ਬਾਅਦ ਇੱਕ ਲਫ਼ਜ਼ ਨਹੀਂ ਪਤਾ ਲੱਗਦਾ ਕੀ ਹੁੰਦਾ
0: ਉਹ ਵੀ ਅੱਜ ਹਾਂਜੀ ਹਾਂਜੀ ਅੰਕਲ ਜੀ ਤੁਹਾਡੀ ਗੱਲਾਂ ਦੀ ਸਿਰ ਮੱਥੇ ਜੀ ਇਹਨੂੰ ਜਦੋਂ ਆਪਾਂ ਬਾਰ ਬਾਰ ਦੱਸਦੇ ਆ ਰਹੇ ਹਾਂ ਕਿ ਸਾਡਾ ਟਾਵਰ ਦੇ ਵਿੱਚ ਕੰਮ ਚੱਲ ਰਿਹਾ ਜੀ ਤੁਹਾਡੇ ਰਾਤ ਦੇ ਵਾਸਤੇ ਕੰਮ ਚੱਲ ਰਿਹਾ ਜੀ ਅੱਜ ਦੇਖਿਓ ਮੈਨੂੰ ਦੱਸ ਕੇ ਠੀਕ ਹੈ ਸ਼ਾਮ ਨੂੰ
5: ਅਸੀਂ ਪੱਟੀ ਸਾਹਿਬ ਨੂੰ ਸੁਣਨਾ ਹੁੰਦਾ ਉਹਦੀ ਇੱਕ ਗੱਲ ਨਹੀਂ ਸਮਝ ਆਉਂਦੀ
0: ਪੱਟੀ ਸਾਹਿਬ ਸ਼ਾਮ ਨੂੰ ਨਹੀਂ ਆਉਂਦੇ ਸਵੇਰੇ ਆਉਂਦੇ ਆ ਜੀ
5: ਸ਼ਾਮ ਨੂੰ ਦੂਜੇ ਕਿਹੜੇ ਆਉਂਦੇ ਹੁੰਦੇ ਆ
0: ਸ਼ਾਮ ਨੂੰ ਮਿੰਟੂ ਜੀ ਆਉਂਦੇ ਆ ਤੇ ਕੀਦਾ ਸਾਹਿਬ ਆਉਂਦੇ
5: ਮਿੰਟੂ ਜੀ
0: ਤੁਸੀਂ ਅੱਜ ਦਾ ਪ੍ਰੋਗਰਾਮ ਸੁਣਿਓ ਤੇ ਮੈਨੂੰ ਦੱਸਿਓ ਕਿ ਆਵਾਜ਼ ਆਉਂਦੀ ਕਲੀਅਰ ਕਿ ਨਹੀਂ ਆਉਂਦੀ ਠੀਕ ਹੈ ਜੀ ਅੱਜ ਮੈਨੂੰ ਤੁਸੀਂ ਸਪੈਸ਼ਲੀ ਕਾਲ ਕਰਨਾ ਜੀ ਠੀਕ ਹੈ ਥੈਂਕ ਯੂ ਸੋ ਮਚ ਜੀ ਅਸੀਂ ਬਾਰ ਬਾਰ ਇਹ ਬੇਨਤੀ ਕਰਦੇ ਆ ਰਹੇ ਹਾਂ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਕਿ ਇਹ ਜਿਹੜਾ ਪਹਿਲੋ ਟਾਵਰ ਹੁੰਦਾ ਸੀ ਇਹਦਾ ਸਟੇਸ਼ਨ ਬੰਦ ਹੋਣ ਦਾ ਕਾਰਨ ਇਹ ਸੀ ਕਿ ਜਿੱਥੇ ਪਹਿਲੋ ਇਹ ਟਾਵਰ ਹੁੰਦੇ ਸੀ ਜੀ ਇਹ ਕਿਤੇ ਹੋਰ ਲੋਕੇਸ਼ਨ ਤੇ ਸੀ ਜਿੱਥੇ ਉਦੋਂ ਬਿਲਡਰਾਂ ਨੇ ਉਹ ਜਗ੍ਹਾ ਲੈ ਲਈ ਜਿਸ ਕਾਰਨ ਕਰਕੇ ਇਹ ਟਾਵਰ ਨੂੰ ਡੀਕਮਿਸ਼ਨ ਕਰਨਾ ਪਿਆ ਹੁਣ ਅਸੀਂ ਟਾਵਰ ਇੱਕ ਹੋਰ ਜਗ੍ਹਾ ਤੇ ਲਾਇਆ ਤੇ ਉੱਥੇ ਇਕੱਲਾ ਟਾਵਰ ਦਾ ਨਹੀਂ ਕੰਮ ਹੈ ਜੀ ਇਹ ਬੜਾ ਟੈਕਨੀਕਲ ਕੰਮ ਹੁੰਦਾ ਜੀ ਸ਼ਾਇਦ ਜਿੰਨਾ ਚਿਕਰ ਅਸੀਂ ਇਸ ਚੀਜ਼ ਦੇ ਵਿੱਚ ਪੜ੍ਹਦੇ ਨਹੀਂ ਸਾਨੂੰ ਪਤਾ ਨਹੀਂ ਹੈ ਕਿ ਕੀ ਹੁੰਦਾ ਅੱਜ ਦੀ ਡੇਟ ਦੇ ਵਿੱਚ ਹੁਣ ਪਤਾ ਲੱਗਦਾ ਕਿ ਕਿਸ ਕੀ ਰੇਜ਼ ਹੁੰਦੇ ਨੇ ਕੀ ਆਰ ਐਫ ਹੁੰਦਾ ਹੈ ਕੀ ਫ੍ਰੀਕੁਐਂਸੀ ਹੁੰਦੀ ਹੈ ਜੀ ਸੋ ਮੈਂ ਤੁਹਾਨੂੰ ਵੀ ਨਾਲ ਐਜੂਕੇਟ ਕਰਨਾ ਚਾਹਾਂਗਾ ਕਿ ਜਦੋਂ ਆਮ ਕਹਿ ਲੋ ਕਿ ਰਾਤ ਹੁੰਦੀ ਹੈ ਜੀ, ਤਾਂ ਰਾਤਾਂ ਨੂੰ ਜੋ ਅਮਰੀਕਾ ਸਾਡੇ ਉੱਤੇ ਭਾਰੀ ਹੋ ਜਾਂਦਾ ਜੀ, ਉਹਨਾਂ ਦੀਆਂ ਰੇਜ਼ ਭਾਰੀ ਹੋ ਜਾਂਦੀਆਂ, ਜਿਸ ਕਾਰਨ ਕਰਕੇ ਹਰ ਇੱਕ ਰੇਡੀਓ ਸਟੇਸ਼ਨ ਨੂੰ ਟੋਰਾਂਟੋ ਦੇ ਵਿੱਚ ਪਾਵਰ ਡਾਊਨ ਕਰਨਾ ਹੁੰਦਾ ਜੀ। ਇਸ ਕਾਰਨ ਕਰਕੇ ਸਾਨੂੰ ਇੱਕ ਪਾਰਟ ਮੰਗਾਇਆ ਸੀ, ਉਹ ਪਾਰਟ ਆ ਤਾਂ ਗਿਆ, ਚੱਲਿਆ ਵੀ ਇੱਕ ਦੋ ਦਿਨ, ਫਿਰ ਦੁਬਾਰਾ ਕਹਿ ਲਓ ਕਿ ਟੈਕਨੋਲੋਜੀ ਆ ਤਾਂ ਉਸ ਦੇ ਨਾਲ ਥੋੜੀ ਜਿਹਾ ਛੇੜਖਾਨੀ ਹੋਈ, ਜਿਸ ਕਾਰਨ ਕਰਕੇ ਸਾਨੂੰ ਦੁਬਾਰਾ ਰੀ ਮੁੜ ਕੇ ਵਾਪਸ ਪਾਰਟ ਮੰਗਾਉਣਾ ਪਿਆ। ਤੇ ਹੁਣ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਜ਼ਰੂਰ ਸੁਣਿਓ ਜੀ। ਆਈ ਹੋਪ ਪ੍ਰੋਗਰਾਮ ਅੱਜ ਵਧੀਆ ਹੋਵੇਗਾ ਮੇਰੇ ਮੁਤਾਬਕ ਕੁਆਲਿਟੀ ਵਾਈਜ਼, ਜੇ ਨਹੀਂ ਤਾਂ ਗਾਈਜ਼ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਜੀ, ਵੱਧ ਤੋਂ ਵੱਧ ਅਸੀਂ ਦੇਖੋ ਇਹਦੇ ਵਿੱਚ ਮੈਂ ਕਹਿ ਸਕਦਾ ਕਿ ਜ਼ਮੀਨ ਆਸਮਾਨ ਦਾ ਫਰਕ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਤੁਹਾਨੂੰ ਰੇਂਜ ਮਿਲੇ, ਬਟ ਇਹ ਰੇਡੀਓ ਹੈ, ਰੇਡੀਓ ਦੇ ਤੁਹਾਨੂੰ ਇੱਕ ਹੋਰ ਸਰਪ੍ਰਾਈਜ਼ ਬਹੁਤ ਜਲਦ ਦੇਵਾਂਗੇ ਜੀ, ਪਰੰਤੂ ਸਾਨੂੰ ਇਹ ਪੜਾਅ ਕਹਿ ਲਓ ਕਿ ਪਾਰ ਕਰਨਾ ਪੈਣਾ, ਜਿਸ ਕਾਰਨ ਕਰਕੇ ਫਿਰ ਸਾਨੂੰ ਜਦੋਂ ਇਹ ਪਾਰ ਪੜਾਅ ਹੋ ਗਿਆ ਫਿਰ ਅਸੀਂ ਤੁਹਾਨੂੰ ਗੁੱਡ ਨਿਊਜ਼ ਦੇਵਾਂਗੇ ਜੀ। ਸੋ ਜਿਹੜੀ ਸਾਡੀ ਇਸ ਵੇਲੇ ਸਵੇਰ ਦੀ ਪ੍ਰੋਗਰਾਮਿੰਗ ਹੈ ਉਹ ਦੂਰ ਤੱਕ ਸੁਣਾਈ ਦਿੰਦੀ ਹੈ ਜੀ 100%, ਬਟ ਤੁਹਾਨੂੰ ਥੋੜੀ ਜਿਹੀ ਆਪਾਂ ਐਜੂਕੇਟ ਕਰ ਦਈਏ ਕਿ ਰਾਤ ਦੇ ਪ੍ਰੋਗਰਾਮ ਦੇ ਵਿੱਚ ਕੁਛ ਕੁ ਸਾਨੂੰ ਪਾਵਰ ਡਾਊਨ ਕਰਨਾ ਪੈਂਦਾ ਆ, ਉਸ ਪਾਵਰ ਡਾਊਨ ਦੇ ਨਾਲ ਸਾਨੂੰ ਥੋੜੀ ਜਿਹੀਆਂ ਤਕਲੀਫਾਂ ਆ ਰਹੀਆਂ ਨੇ, ਬਟ ਕੋਈ ਗੱਲ ਨਹੀਂ ਜੀ, ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੀ ਹੈ ਜੀ। ਅੱਜ ਨਹੀਂ ਤਾਂ ਕੱਲ ਇਹ ਪ੍ਰੋਗਰਾਮ ਗੂੰਜੇਗਾ ਜੀ, ਰਾਤ ਨੂੰ ਵੀ ਗੂੰਜੇਗਾ, ਬਟ ਅੱਜ ਜ਼ਰੂਰ ਸੁਣਿਓ ਜੀ ਜੇ ਤੁਹਾਨੂੰ ਲੱਗਦਾ ਕਿ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਕੁਆਲਿਟੀ ਚੇਂਜ ਹੋਈ ਜਾਂ ਨਹੀਂ। ਖੈਰ, ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਵਾਪਸ।
6: You're listening to CNN Toronto, Chawla News Network Toronto.
7: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ, ਐਨੀ ਟਾਈਮ ਹੋਮ ਰੈਨੋਵੇਸ਼ਨ, ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ, ਪਲੰਬਿੰਗ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ, ਐਨੀ ਟਾਈਮ ਹੋਮ ਰੈਨੋਵੇਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-35 647-271-1735 ਐਨੀ ਟਾਈਮ ਹੋਮ ਰੈਨੋਵੇਸ਼ਨ।
8: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: ਯਾਰ ਨਾ ਤਾਂ ਦੱਸ ਦੇ
1: ਸਵੀਟ ਮਹਿਲ ਸਵੀਟ ਮਹਿਲ ਸਵੀਟ ਮਹਿਲ
2: ਟਾਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨਾਨ ਵੈਜ ਖਾਣਾ 100 ਤੋਂ 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ ਸਵੀਟ ਮਹਿਲ ਦੇ ਨਵੇਂ ਤੇ ਤੀਜੇ ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ 416-689-9991
1: ਸਵੀਟ ਮਹਿਲ
3: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-7094
4: अगर तुसी खेतां विच कम करके ढेर सारे डेली डालर कमाउणा चाहुंदे हो तां इह सूचना तुहाडे लई है। संपर्क करो अजैब सिंह सहोता जो मिल्टन कैलडन ब्रैम्पटन माल्टन मिसिसागा विचों घरों पिकअप करदे हन ते वापसी ते पेमेंट डेली भी तुसी लै सकदे हो 7 डेज कम। वधेरे जानकारी लई कॉल करो अजैब सिंह सहोता 416-561-8882 416-561-8882
5: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
7: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। 11:55 ਆਪਣੇ ਸਮੇਂ ਦੇ ਮੁਤਾਬਿਕ ਟਾਈਮ ਚੱਲਦਾ ਜਾ ਰਿਹਾ ਜੀ, ਐਂਡ ਤੁਹਾਡੀ ਸਾਡੀ ਮੁਲਾਕਾਤ ਸ਼ਾਮ ਨੂੰ 6 ਵਜੇ ਤੋਂ ਲੈ ਕੇ ਤਕਰੀਬਨ 9 ਵਜੇ ਤੱਕ ਇੱਕ ਵਾਰੀ ਫਿਰ ਤੋਂ ਹੁੰਦੀ ਹੈ ਜੀ। ਅਗੇਨ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਅਗਰ ਆਪਣਾ ਪ੍ਰੋਗਰਾਮ ਸਵੇਰ ਨੂੰ, ਸ਼ਾਮ ਨੂੰ, ਦੁਪਹਿਰ ਨੂੰ ਸਟਾਰਟ ਕਰਨਾ ਚਾਹੁੰਦੇ ਹੋ, ਕੁਝ ਸਾਡੇ ਕੋਲ ਸਲੋਟਸ ਅਵੇਲੇਬਲ ਨੇ ਸੈਟਰਡੇ ਸੰਡੇ, ਕੁਝ ਸਲੋਟਸ ਅਵੇਲੇਬਲ ਨੇ ਇਫ ਯੂ ਵਾਂਟ ਟੂ ਸਟਾਰਟ ਯੋਰ ਓਨ ਰੇਡੀਓ ਸ਼ੋ। ਐਂਡ ਤੁਸੀਂ ਇੱਕ ਮੌਜੂਦਾ ਸਟੇਸ਼ਨ ਤੇ ਕਿਤੇ ਕਰਦੇ ਹੋ ਜਾਂ ਤੁਸੀਂ ਆਪਣੇ ਇੱਕ ਬਰੋਡਰ ਵਿਜ਼ਨ ਨੂੰ ਦੂਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ, ਤਾਂ ਸਾਡਾ ਜਿਹੜਾ ਫ੍ਰੀਕੁਐਂਸੀ ਦਾ ਇਹ ਮੋਟਿਵ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਤੁਹਾਨੂੰ ਰੇਂਜ ਦਿੱਤੀ ਜਾਵੇ ਤੇ ਵੱਧ ਤੋਂ ਵੱਧ ਦੂਰ ਤੱਕ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਾਈ ਜਾਵੇ। ਸੋ ਉਸਦੇ ਵਾਸਤੇ ਮੈਂ ਸਰੋਤਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਸਾਨੂੰ ਕਾਲ ਕਰ ਲਿਓ 416-303-1515। ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨ ਲਈ, ਐਡਵਰਟਾਈਜ਼ਮੈਂਟ ਕਰਨ ਲਈ ਮੇਰਾ ਨੰਬਰ 416-303-1515 416-303-1515 ਤੇ ਮੇਰੀ ਟੀਮ ਦੇ ਨਾਲ ਅਮੀਨ ਭਾਵ 1320 ਦੀ ਮੈਨੇਜਮੈਂਟ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਹੋਰ ਜ਼ਰੂਰੀ ਸੂਚਨਾ ਕਿ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਅੱਜ ਜ਼ਰੂਰ ਤੁਸੀਂ ਸੁਣਿਓ ਜੇ ਕਿਤੇ ਕੋਈ ਚੇਂਜਿਸ ਨਜ਼ਰ ਆਈਆਂ। ਮੈਨੂੰ ਲੱਗਦਾ ਕਾਫੀ ਹੱਦ ਤੱਕ ਚੇਂਜਿਸ ਤੁਹਾਨੂੰ ਨਜ਼ਰ ਆ ਸਕਦੀਆਂ ਨੇ। ਅਗੇਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਤੁਹਾਡੀ ਜਿੱਥੇ ਸਾਡੀ ਰੇਂਜ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੁਆਲਿਟੀ ਨੂੰ ਕੰਪਰੋਮਾਈਜ਼ ਨਾ ਕੀਤਾ ਜਾਵੇ, ਬਟ ਅਗੇਨ ਮੈਂ ਬਾਰ ਬਾਰ ਇਹ ਰਿਪੀਟ ਕਰਨਾ ਚਾਹਾਂਗਾ ਕਿ ਇੱਕ ਨਵਾਂ ਟਾਵਰ ਹੈ ਜਿੱਥੇ ਅਸੀਂ ਲਾਇਆ ਹੈ, ਉਸ ਟਾਵਰ ਨੂੰ ਫਾਈਨ ਟਿਊਨ ਕਰਨ ਲਈ ਥੋੜਾ ਜਿਹਾ ਟਾਈਮ ਸਾਨੂੰ ਲੱਗ ਰਿਹਾ ਜੀ, ਜਿਸ ਦੇ ਵਿੱਚ ਤੁਹਾਡਾ ਸਾਡੇ ਰੱਬ ਵਰਗੇ ਸਰੋਤਿਆਂ ਦਾ ਸਾਥ ਹਮੇਸ਼ਾ ਚਾਹੀਦਾ ਹੈ। ਸੋ ਅਗੇਨ ਮੈਂ ਇੱਕ ਵਾਰੀ ਫਿਰ ਤੋਂ, ਤੁਸੀਂ ਅਗਰ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਰੇਡੀਓ ਸਟੇਸ਼ਨ ਦੇ ਉੱਤੇ ਆਪਣਾ ਖੁਦ ਦਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ, ਮੇਰਾ ਨੰਬਰ 416-303-1515 416-303-1515 ਤੇ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਗਾਈਸ, ਸਾਨੂੰ ਤੁਸੀਂ ਹੁਣ ਇੱਥੇ ਦਿਓ ਆਗਿਆ, ਮਿਲਾਂਗੇ ਸ਼ਾਮ ਨੂੰ 6 ਵਜੇ। ਖੂਬਸੂਰਤ ਗੀਤ ਦੀ ਰਿਕੁਐਸਟ ਆਈ ਹੈ ਜੀ, ਤੇ ਉਸ ਗੀਤ ਦੇ ਨਾਲ ਤੁਹਾਡੇ ਤੋਂ ਅਸੀਂ ਲਾਵਾਂਗੇ ਹੁਣ ਆਗਿਆ, ਮਿਲਦੇ ਹਾਂ ਸ਼ਾਮ ਨੂੰ। ਮੇਰਾ ਨਾਮ ਹੈ ਅਰਸ਼ ਚਾਵਲਾ, ਤੁਸੀਂ ਸੁਣ ਰਹੇ ਸੀ ਏਸ਼ੀਅਨ ਵਿਜ਼ਨ 1320 AM ਤੇ।

encouraging community, culture, and unity. CJMR 1320.

0: JMR 1320.
1: ਵੇਖੋ ਜੀ ਵੇਖੋ ਤੇ ਮੁੰਡੇ ਖੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ ਤੁਹਾਡਾ ਸ਼ਹਿਰ ਕਿਹੜਾ ਹੈ ਮੁੰਡਿਓ

voice for your community. The voice of the city. CJMR 1320.

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ।
1: Your home for culture, community and unity here on CJMR 1320.

0: Mithaiya, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: Electronics di market de vich mashhoor naam Top Choice Electronics. Itho tusi har company de har size da television, fridge, stove, dishwasher, laundry li washer and dryer de naal agar tusi apne ghar de vich home theater system set up karna hai ya fir ghar di kitchen de vich aalishan appliances lagwana chahunde ho, delivery on time lain li cheti rakho. Top Choice Electronics, 16 Intermall Drive at Airport Road in Brampton. Number 905-799-0045. 0575 Top Choice Electronics.
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
3: ਨੰਗੇ

0: तन ते पाया कपड़ा जो भी पाड़ पाड़ के लाउना ओए मना ना कर मन आईया एक दिन पैना ही पछताउना।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ। ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।

0: ਜਿੰਨਾ ਟਾਈਮ ਜੇਬਾਂ ਇੱਥੇ ਰਹਿਣ ਢਿੱਲੀਆਂ, ਜਿੰਨਾ ਚਿਰ ਜੇਬਾਂ ਇੱਥੇ ਰਹਿਣ ਢਿੱਲੀਆਂ, ਓਨਾ ਟਾਈਮ ਨੇੜੇ ਨੇੜੇ ਨੇੜੇ ਨੇੜੇ ਨੇੜੇ ਨੇੜੇ ਨੇੜੇ ਨੇੜੇ ਬਹਿਣ ਬੇਲੀਆਂ। ਜਿੰਨਾ ਟਾਈਮ ਜੇਬਾਂ ਇੱਥੇ ਰਹਿਣ ਢਿੱਲੀਆਂ, ਓਨਾ ਟਾਈਮ ਨੇੜੇ ਨੇੜੇ ਨੇੜੇ ਨੇੜੇ ਬਹਿਣ ਬੇਲੀਆਂ। ਇੱਟ ਵਾਂਗ ਜਿਹੜੇ ਪੱਕੀ ਯਾਰੀ ਦੱਸਦੇ, ਇੱਟ ਵਾਂਗ ਜਿਹੜੇ ਪੱਕੀ ਯਾਰੀ ਦੱਸਦੇ, ਉਹੀ ਇੱਟਾਂ ਵਿੱਚੋਂ ਦਿਸਦੀਆਂ ਪਿੱਲੀਆਂ। ਪੈਸੇ ਬਿਨਾਂ ਕਿੱਥੇ ਪੁੱਗਦੀਆਂ ਯਾਰੀਆਂ, ਯਾਰੀਆਂ ਚੋਂ ਔਖੇ ਫਰਮਾਨ ਹੋ ਗਏ। ਜਿਹੜੇ ਜਿਹੜੇ ਚਿਹਰੇ ਸਾਡੇ ਖਾਸ ਸੀ ਕਦੇ, ਉਹੀ ਅੱਜ ਸਤਿਆ ਸ਼ੈਤਾਨ ਹੋ ਗਏ, ਸ਼ੈਤਾਨ ਹੋ ਗਏ। ਕਰਦੇ ਕਲੋਲਾਂ ਉਹ ਵੀ ਗੱਲ ਗੱਲ ਤੇ ਬੋਲਣ ਦਾ, ਵੱਲ ਜਿਨ੍ਹਾਂ ਸਾਥੋਂ ਸਿੱਖਿਆ ਸੀ ਉਹੀ ਸਾਨੂੰ ਦਿੰਦੇ ਨੇ ਗਿਆਨ। ਵੇਖ ਲਓ ਇਲਮ ਦਾ ਹੱਲ ਜਿਨ੍ਹਾਂ ਸਾਥੋਂ ਸਿੱਖਿਆ, ਮੂੰਹ ਉੱਤੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ, ਕਹਿਣ ਵਾਲੇ ਵੀ ਮੰਦਾ ਬੋਲ ਪਿੱਠ ਤੇ ਮਹਾਨ ਹੋ ਗਏ। ਜਿਹੜੇ ਜਿਹੜੇ ਚਿਹਰੇ ਸਾਡੇ ਖਾਸ ਸੀ ਕਦੇ, ਉਹੀ ਅੱਜ ਸਤਿਆ ਸ਼ੈਤਾਨ ਹੋ ਗਏ। ਜਿੰਨਾ ਟਾਈਮ ਜੇਬਾਂ ਇੱਥੇ ਰਹਿਣ ਢਿੱਲੀਆਂ, ਓਨਾ ਟਾਈਮ ਨੇੜੇ ਨੇੜੇ ਨੇੜੇ ਨੇੜੇ ਨੇੜੇ ਨੇੜੇ ਰਹਿਣ ਬਿੱਲੀਆਂ। ਇੱਟ ਵਾਂਗ ਜਿਹੜੇ ਪੱਕੀ ਯਾਰੀ ਦੱਸਦੇ, ਉਹੀ ਇੱਟਾਂ ਵਿੱਚੋਂ ਦਿਸਦੀਆਂ ਪਿੱਲੀਆਂ। ਪੈਸੇ ਬਿਨਾਂ ਕਿੱਥੇ ਪੁੱਗਦੀਆਂ ਯਾਰੀਆਂ, ਤੇ ਯਾਰੀਆਂ ਚੋਖੇ ਫਰਮਾਨ ਹੋ ਗਏ। ਜਿਹੜੇ ਜਿਹੜੇ ਚਿਹਰੇ ਸਾਡੇ ਖਾਸ ਸੀ ਕਦੇ, ਉਹੀ ਅੱਜ ਸਤਿਆ ਸ਼ੈਤਾਨ ਹੋ ਗਏ, ਸ਼ੈਤਾਨ ਹੋ ਗਏ। ਸੱਤਾ ਫਰੀਦ ਸਰਾਏ ਸਾਹਿਬ ਦੀਆਂ ਸਤਰਾਂ ਦੇ ਨਾਲ ਸ਼ਾਮ ਦੀ ਅੱਜ ਦੀ ਇਸ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ। ਸਾਡੀ ਸਾਰੀ ਟੀਮ ਤੁਹਾਡੀ ਹਾਜ਼ਰ ਹੈ ਜੀ। ਪੰਜਾਬ ਤੋਂ ਚਰਨਜੀਤ ਸਿੰਘ ਜੋਗੀ, ਰੀਮਾ ਗੁਗਲਾਨੀ ਜੀ ਖਬਰਾਂ ਪੇਸ਼ ਕਰਨਗੇ ਦੋ ਹਿੱਸਿਆਂ ਦੇ ਵਿਚ। ਮੇਰੇ ਪਾਸ ਖਬਰਾਂ ਨੇ, ਉਹ ਪੇਸ਼ ਕੀਤੀਆਂ ਜਾਣਗੀਆਂ ਹਿੰਦੀ ਸਮਾਚਾਰ ਨਾਰਥ ਅਮਰੀਕਾ ਦੇ। ਅਜੇ ਕੋ ਹੋਸਟ ਅੰਜੂ ਜੀ ਹਾਜ਼ਰ ਹੋਣਗੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਪਿੰਟੂ ਗੁਰਸਰੀਆ ਜੀ ਐਜੇ ਟੈਕਨੀਸ਼ੀਅਨ ਕਰਨ ਧੁੰਨਾ ਸਾਡਾ ਸਾਥ ਦੇਣਗੇ। ਸਵੇਰੇ ਏਸ਼ੀਅਨ ਵਿਜ਼ਨ ਨਰਸ਼ ਚਾਵਲਾ ਪੇਸ਼ ਕਰਦੇ ਨੇ ਤੇ ਸਰਦਾਰ ਜਸਬੀਰ ਸਿੰਘ ਪੱਟੀ ਤੇ ਵੀਰ ਰਣਜੀਤ ਰਾਣਾ ਜੀ ਹਾਜ਼ਰ ਹੁੰਦੇ ਨੇ ਫਰੋਮ ਜਗਰਾਓਂ। 10 ਜਣੇ ਦੀ ਟੀਮ ਹੈ ਤੇ ਤੁਹਾਡਾ ਸਾਥ ਤੇ 11ਵੇਂ ਸਤਪਾਲ ਸਿੰਘ ਜੌਲ ਅੱਜ ਕੱਲ੍ਹ ਬੀਜੀ ਨੇ ਆਪਣੇ ਚੋਣ ਇਲੈਕਸ਼ਨ ਦੇ ਵਿਚ ਸਮੇਂ ਦਰ ਸਮੇਂ ਸਾਡੇ ਨਾਲ ਉਹ ਹਾਜ਼ਰੀ ਭਰਦੇ ਨੇ। ਸਭਨਾਂ ਦਾ ਸਵਾਗਤ ਹੈ ਜੀ। ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਸੁਨੇਹਿਆਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਕੇ ਤੁਸੀਂ ਸਾਨੂੰ ਆਪਣੇ ਧੰਨਵਾਦੀ ਬਣਾ ਸਕਦੇ ਹੋ। ਸਟੂਡੀਓ ਦੇ ਨੰਬਰ ਨੇ 905-813-1320-9058-13-1320, ਲੋਕਲ ਨੰਬਰ ਨੇ 647-910-1320-6479-1010-1320, ਅਮਰੀਕਾ ਦੇ ਵਿਚ 641-741-1919 ਲੋ ਪਹਿਲੀਆਂ ਖ਼ਬਰਾਂ ਤੁਹਾਡੀ ਸੇਵਾ ਦੇ ਵਿਚ ਪੇਸ਼ ਕਰਾਂਗੇ ਜਿਸ ਨੂੰ ਲੋਟਸ ਫਿਰੋਨ ਹੋਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੇਅਰ ਐਕਸਡਲ 3-4 ਵੱਲ ਕਿਚਨਰ, 647-547-8188, ਵਤਨ ਪੈਸੇ ਭੇਜਣ ਸਮੇਂ ਲੁਧਿਆਣਾ ਟ੍ਰੇਡਿੰਗ ਇੰਕ ਰਿਲਾਸਨ ਤੇ ਮਿਕਲੋਗਲਨ ਦਾ ਏਰੀਆ। 24 ਘੰਟਿਆਂ ਦੇ ਅੰਦਰ ਤੁਸੀਂ ਇੰਡੀਆ ਪੈਸੇ ਆਪਣੇ ਬੈਂਕ ਅਕਾਊਂਟ ਦੇ ਵਿਚ ਦੇਖ ਸਕਦੇ ਹੋ ਤੇ ਉਥੋਂ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 905-909-5300 ਤੇ ਕਾਲ ਕੀਤੀ ਜਾ ਸਕਦੀ ਹੈ। ਪੀਜ਼ਾ ਮਸ਼ੀਨ ਆਪਣੀ ਰੈਨੋਵੇਸ਼ਨ ਤੋਂ ਬਾਅਦ ਦੁਬਾਰਾ 2 ਫਿਲੋਸਫਰ ਸਟੇਲ ਬ੍ਰੈਂਪਟਨ ਹਾਸਪਿਟਲ ਦੇ ਨਜ਼ਦੀਕ ਇਸ ਵਕਤ ਖੁੱਲੇ ਹੋਏ ਨੇ। 2 ਲਾਰਜ ਪੀਜ਼ਾਜ ਵਿਦ ਫੂਡ ਟੋਪਿੰਗ ਈਚ, 2 ਡਿਪਿੰਗ ਸਾਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਇਸ ਵਕਤ ਪੀਜ਼ਾ ਉਤੋਂ ਪਿਕ ਕਰ ਸਕਦੇ ਹੋ। ਨੰਬਰ ਹੈ 905-490-1222, 905-490-1222। ਆਲਸੋ ਦਿਸ ਪ੍ਰੋਗਰਾਮ ਸਪਾਂਸਰ ਬਾਏ ਸਵੀਟ ਮਹਿਲ ਐਂਡ ਪੈਜਨ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ, 416-679-9999 ਤੇ ਲਓ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਆਪ ਜੀ ਦੀ ਕਚਹਿਰੀ ਦੇ ਵਿਚ ਚੋਣਵੀਆਂ ਖ਼ਬਰਾਂ ਜਿਸ ਨੂੰ ਲੈ ਕੇ ਸਾਡੀ ਟੀਮ ਦੇ ਨੁਮਾਇੰਦੇ ਹਾਜ਼ਰ ਨੇ। IPTV ਬਾਕਸ ਦੀ ਸਰਵਿਸ ਤੁਸੀਂ ਵਾਇਆ ਰੰਗਲਾ ਪੰਜਾਬ ਲੈ ਸਕਦੇ ਹੋ। 12 ਮਹੀਨਿਆਂ ਦਾ $100, 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। ਨੰਬਰ ਟੂ ਕਾਲ 6475845859। CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਦੀ ਇਸ ਸ਼ਾਮ ਦੀ ਮਹਿਫਲ ਨਾਲ ਜੁੜ ਲਈ ਆਪ ਸਭ ਦਾ ਧੰਨਵਾਦ। ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੰਗਲਾ ਪੰਜਾਬ ਸੁਣ ਰਹੇ ਹੋ। ਤੇ ਲੋਪੇਸ਼ਨ ਇਹ ਆਈ ਜੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ, ਉਸ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦੇ ਹਾਂ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸਟੂਡੈਂਟਸ ਦਾ ਦਾਅਵਾ, ਇਨਫਲੂਐਂਸਰ ਨੇ LPU ਚ ਫੈਲਾਈ ਹਿੰਸਾ। ਜਲੰਧਰ ਚ ਕੰਧਾਂ ਤੇ ਲਿਖੇ BJP ਭਜਾਓ ਦੇ ਨਾਰੇ। ਪੰਜਾਬ ਚ ਕੈਬਨਿਟ ਮੰਤਰੀਆਂ ਦੀ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਸੁਨੀਲ ਜਾਖੜ ਨੂੰ ਪੁਲਿਸ ਨੇ ਰੋਕਿਆ। ਬਠਿੰਡਾ ਏਅਰਪੋਰਟ ਤੋਂ ਪਿਛਲੇ 2 ਹਫ਼ਤਿਆਂ ਤੋਂ ਉਡਾਨਾਂ ਰੱਦ, ਯਾਤਰੀ ਹੋਏ ਖੱਜਲ ਖਵਾਰ। ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਰੂਪ ਕੌਰ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੀਤਾ ਗਿਆ ਬਰਖਾਸਤ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੇ ਫਗਵਾੜਾ ਦੀ LPU ਦੇ ਵਿਚ ਹੰਗਾਮੇ ਨੂੰ ਲੈ ਕੇ ਨਵੇਂ ਨਵੇਂ ਵੀਡੀਓ ਸਾਹਮਣੇ ਆਏ ਨੇ। ਯੂਨੀਵਰਸਿਟੀ ਚ ਇਕ ਸਟੂਡੈਂਟ ਨੇ ਸੋਮਵਾਰ ਸਵੇਰੇ 8 ਵਜੇ ਆਪਣੇ ਇੰਸਟਾ ਅਕਾਊਂਟ ਤੇ ਇਕ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਇਨਫਲੂਐਂਸਰ ਮੁਹੰਮਦ ਫਰਹਤ ਨੇ ਹਿੰਸਾ ਫੈਲਾਈ ਹੈ। ਉਸਨੇ ਕਿਹਾ ਫਰਹਤ ਪਹਿਲਾਂ ਡਿਵੀਜ਼ਨ ਆਫ ਸਟੂਡੈਂਟ ਵੈਲਫੇਅਰ ਆਫਿਸ ਦੇ ਵਿਚ ਦਾਖਲ ਹੋਇਆ, ਇਸ ਤੋਂ ਬਾਅਦ ਉਸਨੇ ਗੁੰਡਿਆਂ ਨੂੰ ਇਸ਼ਾਰਾ ਕਰਕੇ ਅੰਦਰ ਬੁਲਾਇਆ। ਉਸਨੇ CCTV ਕੈਮਰਿਆਂ ਚ ਤੋੜਫੋੜ ਤੋਂ ਬਾਅਦ ਨੁਕਸਾਨ ਪਹੁੰਚਾਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਸਟਾਗ੍ਰਾਮ ਤੇ ਫਰਹਤ ਨੇ ਸਟੇਟਸ ਲਾਇਆ ਜਿਸ ਵਿਚ ਕਿਹਾ ਕਿ ਉਥੇ ਨਹੀਂ ਸੀ ਬਲਕਿ ਤੋੜਫੋੜ ਕਰਨ ਵਾਲੀ ਭੀੜ ਨੂੰ ਸਾਈਡ ਤੇ ਕਰ ਰਿਹਾ ਸੀ। ਫਰਹਤ ਇਸੇ ਯੂਨੀਵਰਸਿਟੀ ਚ ਪੜਿਆ। ਇਸੇ ਵਿਚਕਾਰ ਸੋਸ਼ਲ ਮੀਡੀਆ ਦਾ ਇਕ ਹੋਰ ਸਕਰੀਨ ਸ਼ਾਟ ਸਾਹਮਣੇ ਆਇਆ ਜਿਸ ਵਿਚ LPU ਦੀ ਇਕ ਸਟੂਡੈਂਟ ਦੇ ਨਾਲ ਰੇਪ ਨਾਲ ਦਾਅਵਾ ਕੀਤਾ ਗਿਆ। ਇਹ ਮੈਸੇਜ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ਤੇ ਫੈਲਾਇਆ ਗਿਆ ਜਿਸ ਦਾ ਟਾਈਟਲ ਸੀ ਇਕ ਮੇਲ ਵਰਕਰ ਨੇ ਹੋਸਟਲ ਚ ਸਟੂਡੈਂਟ ਦੇ ਨਾਲ ਰੇਪ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਜਲੰਧਰ ਦੀਆਂ ਕੰਧਾਂ ਤੇ BJP ਭਜਾਓ ਦੇ ਨਾਰੇ ਲਿਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਨੇ। ਇਹ ਨਾਰੇ ਰੈੱਡ ਕਰਾਸ ਭਵਨ ਦੀਆਂ ਕੰਧਾਂ ਤੇ ਲਿਖੇ ਗਏ। ਸ਼ਾਹ 30 ਸਤੰਬਰ ਨੂੰ ਜਲੰਧਰ ਦੌਰੇ ਤੇ ਆ ਰਹੇ ਨੇ। ਸ਼ਾਹ GT ਰੋਡ ਤੇ ਲਿਲੀ ਰਿਜ਼ੋਰਟ ਦੇ ਕੋਲ ਪਰਾਗਪੁਰ ਦੇ ਵਿਚ ਨਸ਼ਾ ਮੁਕਤ ਯਾਤਰਾ ਨੂੰ ਸੰਬੋਧਨ ਕਰਨਗੇ। ਦਸਿਆ ਜਾ ਰਿਹਾ ਕਿ ਕੰਧਾਂ ਤੇ ਕਾਲਕ ਲਾ ਕੇ ਇਨ੍ਹਾਂ ਨਾਰਿਆਂ ਨੂੰ ਮਟਾ ਦਿੱਤਾ ਗਿਆ। ਉਥੇ BJP ਭਜਾਓ ਤੇ ਪੰਜਾਬ ਦਾ ਹੱਲ ਖਾਲਿਸਤਾਨ ਲਿਖਿਆ ਹੋਇਆ ਸੀ। ਇਸ ਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਉਸਨੇ ਕਿਹਾ ਪਹਿਲਾਂ ਇਥੇ BJP ਦਾ ਦਫ਼ਤਰ ਸੀ। ਇਸ ਦੌਰਾਨ ਉਸਨੇ BJP ਦੇ ਨਸ਼ੇ ਤੇ ਦੋਸ਼ ਵੀ ਲਾਏ ਨੇ। ਪੰਜਾਬ BJP ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਚੰਡੀਗੜ੍ਹ ਦੇ ਸੈਕਟਰ 39 ਚ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੈਕਟਰ 39 ਦੇ ਸਰਕਟ ਹਾਊਸ ਚ ਕਮਰਾ ਬੁੱਕ ਕਰਵਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਚ ਬਾਹਰੀ ਬੰਦੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਗਮਾਡਾ ਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ BJP ਵੱਲੋਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਚੋਂ ਬਾਹਰੀਆਂ ਨੂੰ ਬਾਹਰ ਕੱਢਿਆ ਜਾਏਗਾ ਤੇ ਉਨ੍ਹਾਂ ਦਾ ਪੰਜਾਬ ਤੋਂ ਸਫਾਇਆ ਕੀਤਾ ਜਾਵੇਗਾ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
1: ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਇਕ ਖੁੱਲਾ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਸਥਾਵਾਂ ਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆਂ ਘਟਨਾਵਾਂ ਦੇ ਮਾਮਲੇ ਚ ਯੋਗ ਮੰਚ ਤੇ ਸਵਾਲ ਚੱਕਣ। ਬਹਿਰੀਨ ਤੋਂ ਆਈ ਇਕ ਬੀਬੀ ਵੱਲੋਂ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਲਾਏ ਗੰਭੀਰ ਦੋਸ਼ਾਂ ਦੇ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾ ਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗਿਆ ਜਾ ਰਿਹਾ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ। ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਦਾਅਵੇ ਤੋਂ ਬਾਅਦ ਅਮਲ ਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ। ਉਨ੍ਹਾਂ ਦਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਅਨੁਸ਼ਾਸਨਹੀਨਤਾ ਕਾਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬਕਾਇਦਾ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ। ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਪਿਛਲੇ 2 ਹਫ਼ਤਿਆਂ ਤੋਂ ਪ੍ਰਭਾਵਿਤ ਹੋਈ ਹੈ। ਏਅਰਲਾਈਨ ਵੱਲੋਂ ਪਹਿਲਾਂ ਬੁੱਕ ਨਾ ਕਰਨ ਕਾਰਨ ਉਡਾਨਾਂ ਰੱਦ ਹੋ ਰਹੀਆਂ ਨੇ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ ਦੇ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਬਠਿੰਡਾ ਤੋਂ ਦਿੱਲੀ ਤੇ ਦਿੱਲੀ ਤੋਂ ਬਠਿੰਡਾ ਲਈ ਹਫ਼ਤੇ 'ਚ 5 ਉਡਾਨਾਂ ਨਿਰਧਾਰਿਤ ਨੇ, ਪਰ ਪਿਛਲੇ 2 ਹਫ਼ਤਿਆਂ ਦੌਰਾਨ ਸਿਰਫ 2 ਦਿਨ ਹੀ ਜਹਾਜ਼ ਉਡਾਨ ਭਰ ਸਕਿਆ। ਤੀਜੇ ਹਫ਼ਤੇ ਵੀ ਇਹ ਸਿਲਸਿਲਾ ਜਾਰੀ ਹੈ। ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਅਲਾਇੰਸ ਏਅਰ ਵੱਲੋਂ ਇਹ ਹਵਾਈ ਸੇਵਾ ਦਿੱਤੀ ਜਾ ਰਹੀ ਹੈ। ਚੇਤੇ ਰਹੇ ਕਿ ਅਲਾਇੰਸ ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਆਮ ਨਾਗਰਿਕ ਉਡਾਨ ਦੀ ਖੇਤਰੀ ਕਨੈਕਟੀਵਿਟੀ ਸਕੀਮ ਤਹਿਤ ਬਠਿੰਡਾ ਦੇ ਵਿਚ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਸੁਪਰੀਮ ਕੋਰਟ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੇ ਕੰਮਕਾਜ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋਇਆ। ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਦੀ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ। ਅਦਾਲਤ ਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇਕ ਬਹੁ ਮੈਂਬਰੀ ਸੰਸਥਾ ਹੈ ਅਤੇ ਕਾਨੂੰਨੀ ਢਾਂਚੇ ਦੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਰਜ਼ਾਮੰਦੀ ਨਾਲ ਲਏ ਜਾਣੇ ਚਾਹੀਦੇ ਨੇ, ਜਦਕਿ ਮਤਭੇਦ ਦੀ ਸਥਿਤੀ ਚ ਫੈਸਲਾ ਬਹੁਮਤ ਦੇ ਆਧਾਰ ਤੇ ਹੋਣਾ ਚਾਹੀਦਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: Real news, real impact, showing you real world. CJMR 1320. CJMR 1320. The voice of the city. Tusi sun rahe ho Chawla News Network Toronto.
4: Jo aaya so chal si.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
5: 10 & 410 ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 905-928-8557 ਅਨਾਜ ਮਾਰਟ।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
9: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
11: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
12: ਓ ਯਾਰ ਕਾਵਿਆ, ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
13: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ 6477602779
14: ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
0: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲਸ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-795-2555। ਇਫ ਯੂ ਨੀਡ ਯੂਰ ਹੋਮ ਫਿਕਸਡ, ਕਾਲ ਹੋਮ ਫਿਕਸ।
14: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-464-5064-64।
15: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
16: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਇਹ ਹੈ ਟਾਟਾ ਆਟੋ ਇਲੈਕਟ੍ਰਿਕ, ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
17: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
18: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
19: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
20: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
21: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ।

0: ਸਵਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਿਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ। ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6478488487। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
1: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: ਪੰਜਾਬੀ ਦਿਲ, ਅੰਗਰੇਜ਼ੀ ਵਾਈਵ, CJMR ਇਜ ਬੈਕ ਅਲਾਈਵ, CJMR 1320 ਆ ਗਿਆ ਹੋਏ, ਛਾ ਗਿਆ ਹੋਏ।
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

ਯਾਦ ਆਏ ਨੇ ਕਈ ਦੋਸਤ ਵੀ ਦੁਸ਼ਮਣ ਦੀ ਤਰ੍ਹਾਂ, ਯਾਦ ਆਏ ਨੇ ਕਈ ਦੋਸਤ ਵੀ ਦੁਸ਼ਮਣ ਦੀ ਤਰ੍ਹਾਂ, ਦਿਨ ਜਵਾਨੀ ਦੇ ਗੁਜ਼ਰ ਗਏ ਬਚਪਨ ਦੀ ਤਰ੍ਹਾਂ। ਝੂਠ ਤਾਂ ਝੂਠ ਹੈ, ਇਸ ਝੂਠ ਦਾ ਤਿਲਸਮ ਤੋੜੋ। ਸੱਚ ਸੋਹਣਾ ਹੈ, ਕੁਠਾਲੇ ਚ ਹੈ ਕੁੰਦਨ ਦੀ ਤਰ੍ਹਾਂ। ਯਾਦ ਆਏ ਨੇ ਕਈ ਦੋਸਤ ਵੀ ਦੁਸ਼ਮਣ ਦੀ ਤਰ੍ਹਾਂ, ਦਿਨ ਜਵਾਨੀ ਦੇ ਗੁਜ਼ਰ ਜਾਣਗੇ ਬਚਪਨ ਦੀ ਤਰ੍ਹਾਂ। ਝੂਠ ਤਾਂ ਝੂਠ ਹੈ, ਇਸ ਝੂਠ ਦਾ ਤਿਲਸਮ ਤੋੜੋ। ਸੱਚ ਸੋਹਣਾ ਹੈ, ਕੁਠਾਲੀ ਚ ਹੈ ਕੁੰਦਨ ਦੀ ਤਰ੍ਹਾਂ। ਦੋਸਤ ਮਿਲਦੇ ਨੇ ਗਲੇ ਮਿਲ ਕੇ, ਵਿਛੜ ਜਾਂਦੇ ਨੇ। ਦੋਸਤ ਮਿਲਦੇ ਨੇ ਗਲੇ ਮਿਲ ਕੇ, ਵਿਛੜ ਜਾਂਦੇ ਨੇ। ਤੂੰ ਮੇਰੀ ਜਾਤ ਚ ਸ਼ਾਮਲ ਨਾ ਹੋ ਬੰਧਨ ਦੀ ਤਰ੍ਹਾਂ। ਤੂੰ ਅਗਰ ਚਾਹੇ ਯੋਹੰਨਮ ਨੂੰ ਬਣਾ ਦੇ ਜੰਨਤ, ਮੌਤ ਸੱਚ ਤੱਕ ਕੇ ਚਲੀ ਆਏਗੀ ਦੁਲਹਨ ਦੀ ਤਰ੍ਹਾਂ। ਕੀ ਪਤਾ ਹੈ ਕਿ ਉਹ ਕਿਸ ਭੇਸ ਚ ਮਿਲ ਜਾਏਗਾ, ਕੀ ਪਤਾ ਹੈ ਕਿ ਉਹ ਕਿਸ ਭੇਸ ਚ ਮਿਲ ਜਾਏਗਾ। ਉਹ ਮੇਰਾ ਦੋਸਤ ਰਹਿਬਰ ਕਦੇ ਰਹਿਜ਼ਨ ਦੀ ਤਰ੍ਹਾਂ, ਮੋਮਬੱਤੀ ਦੀ ਤਰ੍ਹਾਂ ਜਿਸਮ ਪਿੰਘਲ ਜਾਏਗਾ, ਯਾਦ ਰਹਿ ਜਾਏਗੀ ਇੱਕ ਆਂਚ ਦੇ ਚੁੰਬਨ ਦੀ ਤਰ੍ਹਾਂ, ਚੁੰਬਨ ਦੀ ਤਰ੍ਹਾਂ। ਸ਼ਬਾਸ਼ ਕਲਾਕਾਰ, ਇਨ੍ਹਾਂ ਸਤਰਾਂ ਦੇ ਲੇਖਕ ਤੇ ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ। 6:29 ਸਟੂਡੀਓ ਦੀ ਘੜੀ ਦੱਸ ਰਹੀ ਹੈ ਤੇ ਲਓ ਖਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ ਤੁਹਾਡੀ ਸੇਵਾ ਚ। ਪਹਿਲਾਂ ਰੀਮਾ ਗੁਗਲਾਨੀ ਜੀ ਦੇ ਕੋਲੋਂ ਤੁਸੀਂ ਖਬਰਾਂ ਸੁਣ ਚੁੱਕੇ ਹੋ। ਇਸ ਹਿੱਸੇ ਨੂੰ ਸਪਾਂਸਰ ਕਰਨਗੇ ਕਟਾਰੀਆ ਟੂਰਸ ਐਂਡ ਟਰੈਵਲ। ਟੋਰਾਂਟੋ ਟੂ ਦਿੱਲੀ ਸ਼ੁਰੂ ਹੋ ਰਹੀ ਹੈ ਜੀ 1125-92 ਤੇ ਰਿਟਰਨ 1745। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਰੂ ਹੋ ਰਹੀ ਹੈ 1395 ਤੇ ਰਿਟਰਨ 2195। ਟੋਰਾਂਟੋ ਟੂ ਕਰਾਚੀ 1930 ਅਤੇ ਰਿਟਰਨ 2300 ਦੀ ਤੇ ਟੋਰਾਂਟੋ ਟੂ ਇਸਲਾਮਾਬਾਦ 1449-92 ਤੇ ਰਿਟਰਨ 2390 ਦੀ। ਡੋਮਿਨਿਕਨ ਰਿਪਬਲਿਕ ਜਿਹੜਾ ਹੈ ਜੀ ਵੀਕੇਸ਼ਨ ਪੈਕੇਜ 1280 ਦਾ ਤੇ ਮੈਕਸੀਕੋ 1199 ਦਾ। ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸ਼ੋਰੈਂਸ ਲਈ ਟਿਕਟ ਬੁੱਕ ਕਰਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਆਪਣਾ ਪਾਸਪੋਰਟ ਜ਼ਰੂਰ ਚੈੱਕ ਕਰੋ ਵੈਲਿਡ ਹੈ ਤੇ ਫਿਰ ਟਿਕਟ ਬੁੱਕ ਕਰਵਾਓ ਤਾਂ ਕਿ ਨੁਕਸਾਨ ਤੋਂ ਬਚਿਆ ਜਾ ਸਕੇ। ਨੰਬਰ 905-600-7812-9056-781-2002-883-Dairy Road@airport-4550-Ebenezer Road ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਤੁਹਾਡੀ ਸੇਵਾ ਚ ਕਟਾਰੀਆ ਟੂਰਸ ਐਂਡ ਟਰੈਵਲ। ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀ ਰਾਣਾ ਜੀ 905-677-4444। ਸਮੋਸਾ ਸਵੀਟਸ ਐਂਡ ਫੈਕਟਰੀ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ, ਨਮਕੀਨ ਅਤੇ ਮਠਿਆਈਆਂ ਆਦਿ ਵਰਲਡ ਵਾਈਡ ਤੁਸੀਂ ਲੈਣਾ ਚਾਹੋ ਤਾਂ ਕਾਲ ਕਰ ਲਿਓ। ਹੈੱਡ ਆਫਿਸ ਦਾ ਨੰਬਰ ਹੈ 416-213-1165 ਅਤੇ ਨਾਲ ਟੌਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ। ਪੇਸ਼ ਕਰਾਂਗੇ ਉਨ੍ਹਾਂ ਦੇ ਸਹਿਯੋਗ ਦੇ ਨਾਲ।

0: IDS ਮਹਿਫਲ ਦੇ ਵਿੱਚ ਆਵਿਦੀ ਕਚਹਿਰੀ ਦੇ ਵਿੱਚ ਚੋਣਵੀਆਂ ਖਬਰਾਂ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਸਨੇਹਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਅਸੀਂ ਧੰਨਵਾਦੀ ਹੋਵਾਂਗੇ ਲੋਕਲ ਨੰਬਰ ਹੈ 647-910-1320 ਅਮਰੀਕਾ 641-741-1919 ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਤੁਸੀਂ ਸੁਣ ਦੇਖ ਰਹੇ ਹੋ ਸਬਸਕ੍ਰਾਈਬ ਕਰ ਲੈਣਾ ਬੈਲ ਬਟਨ ਆਨ ਕਰ ਲੈਣਾ ਧੰਨਵਾਦੀ ਹੋਵਾਂਗੇ IPTV ਬਾਕਸ ਤੇ ਵੀ ਤੁਸੀਂ ਰੰਗਲਾ ਪੰਜਾਬ ਨੂੰ ਦੇਖ ਸੁਣ ਦਿਓ ਸਰਵਿਸ 12 ਮਹੀਨਿਆਂ ਦਾ $100 ਦੋ ਦਿਨ ਦਾ ਟਰਾਇਲ ਫਰੀ 6475545859 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਲੋ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿੱਚ ਆਪ ਜੀ ਦੀ ਕਚਹਿਰੀ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ
1: ਰੀਅਲ ਨਿਊਜ਼ ਰੀਅਲ ਇੰਪੈਕਟ ਸ਼ੋਇੰਗ ਯੂ ਰੀਅਲ ਵਰਲਡ CJMR 1320
0: AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵਾਇਸ ਆਫ ਸਿਟੀ 1320 AM ਤੇ ਪੇਸ਼ ਨੇ ਚੰਦ ਚੋਣਵੀਆਂ ਖਬਰਾਂ ਸਾਡੇ ਸ਼ਹਿਰ ਦੀ ਬਹੁਤ ਹੀ ਪਿਆਰੀ ਸ਼ਖਸੀਅਤ ਬਰੈਂਪਟਨ ਵੈਸਟ ਦੇ ਵਿਧਾਇਕ ਅਮਰਜੋਤ ਸੰਧੂ ਨੂੰ ਡਗਫੋਰਡ ਸਰਕਾਰ ਚੋਂ ਕੌਕਸ ਚੋਂ ਚੇਅਰ ਨਿਯੁਕਤ ਕੀਤਾ ਗਿਆ ਬਹੁਤ ਹੀ ਮਿੱਠ ਬੋਲੜੇ ਨੇ ਕਿਸਬਾ ਦੇ ਇਸ ਨੌਜਵਾਨ ਦੀਆਂ ਕਹਾਣੀਆਂ ਸੁਣਾ ਕੇ ਅਸੀਂ ਕਈ ਵਾਰੀ ਤੁਹਾਨੂੰ ਦਸਿਆ ਹੈ ਕਿ ਇਹ ਪਹਿਲਾ ਅੰਤਰਰਾਸ਼ਟਰੀ ਸਟੂਡੈਂਟ ਹੈ ਜਿਸਨੇ ਆ ਕੇ ਇੱਥੇ ਰਾਜਨੀਤੀ ਦੇ ਵਿਚ ਆਪਣੀ ਕਿਸਮਤ ਅਜਮਾਈ ਕੀਤੀ ਤੇ ਪ੍ਰਸਿੱਧੀਆਂ ਹਾਸਲ ਕੀਤੀਆਂ ਓਨਟੇਰੀਓ ਦੇ ਪ੍ਰੀਮੀਅਮ ਡਗਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਬਰੈਂਪਟਨ ਵੈਸਟ ਦੇ ਵਿਧਾਇਕ ਅਮਰਜੋਤ ਸੰਧੂ ਨੂੰ ਕੌਕਸ ਚੇਅਰ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਨਾਲ ਸੰਧੂ ਨੂੰ ਸਰਕਾਰ ਦੇ ਅੰਦਰੂਨੀ ਕੰਮਕਾਜ ਅਤੇ ਵਿਧਾਇਕਾਂ ਵਿਚਕਾਰ ਤਾਲਮੇਲ ਦੀ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ ਇਸ ਅਹੁਦੇ ਰਾਹੀਂ ਉਹ ਸਰਕਾਰ ਦੇ ਵਿਧਾਇਕਾਂ ਤੇ ਪਾਰਟੀ ਦੀ ਲੀਡਰਸ਼ਿਪ ਵਿਚਕਾਰ ਸੰਪਰਕ ਦੀ ਅਹਿਮ ਕੜੀ ਵਜੋਂ ਕੰਮ ਕਰਨਗੇ ਕਾਬਲੇ ਗੌਰ ਹੈ ਕਿ ਅਮਰਜੋਤ ਸੰਧੂ ਜਿਵੇਂ ਮੈਂ ਪਹਿਲਾਂ ਅਤੇ ਕਈ ਵਾਰ ਰਿਪੀਟ ਕਰ ਚੁੱਕਾ ਆਉਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਸਟੂਡੈਂਟਸ ਨੂੰ ਕਿ ਇਸ ਨੌਜਵਾਨ ਤੋਂ ਸਿੱਖਿਆ ਲਓ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਵਿਦਿਆਰਥੀ ਹਨ ਜਿਨ੍ਹਾਂ ਨੇ ਕਮਿਊਨਿਟੀ ਦਾ ਭਾਈਚਾਰੇ ਦਾ ਦੇਸ਼ ਦਾ ਕੌਮ ਦਾ ਨਾਮ ਰੋਸ਼ਨ ਕੀਤਾ ਪੱਤਰਕਾਰ ਦੇ ਹੱਥ ਜੁਗਾਂਡਾ ਦੇ ਟੋਰੋ ਸਾਮਰਾਜ ਦੀ ਕਮਾਨ 1993 ਤੋਂ ਮੁੜ ਬਹਾਲ ਹੋਈ ਰਾਜਾਸ਼ਾਹੀ ਇਕ ਜੁਗਾਂਡਾ ਪੱਤਰਕਾਰ ਟੋਰੋ ਰਾਜ ਦਾ ਰਾਜਾ ਬਣਨ ਲਈ ਤਿਆਰ ਹੈ ਰਾਜ ਨੇ ਪਿਛਲੇ ਮਹੀਨੇ ਆਪਣੇ ਬਾਲ ਰਾਜਾ ਗੁਆ ਦਿੱਤਾ ਹੈ ਪੱਤਰਕਾਰ ਅਸਲ ਵਿਚ ਇਕ ਰਾਜਕੁਮਾਰ ਹੈ ਜੋ ਲੰਮੇ ਸਮੇਂ ਤੋਂ ਜੁਗਾਂਡਾ ਬ੍ਰੌਡਕਾਸਟ ਕਾਰਪੋਰੇਸ਼ਨ ਵਿਚ ਇਕ ਪ੍ਰਸਾਰਕ ਅਤੇ ਸੰਪਾਦਕ ਵਜੋਂ ਕੰਮ ਕਰਦਾ ਸੀ ਉਧਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਉਣ ਵਾਲੇ ਮਹੀਨਿਆਂ ਦੇ ਵਿਚ ਭਾਰਤ ਚੋਂ ਵੱਡੀ ਖੁਰਾਕ ਸੰਕਟ ਦੀ ਚੇਤਾਵਨੀ ਦਿੱਤੀ ਹੈ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਯੁਕਰੇਨ ਤੇ ਇਰਾਨ ਜੰਗ ਕਾਰਨ ਵਿਸ਼ਵ ਵਿਚ ਪਹਿਲਾਂ ਤੋਂ ਹੀ ਖਾਦ ਦੀ ਘਾਟ ਹੋਣ ਨੂੰ ਰੇਖਾਕਿਤ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਇਕ ਵੱਡਾ ਭੋਜਨ ਸੰਕਟ ਆ ਸਕਦਾ ਹੈ ਅਤੇ ਗਲੋਬਲ ਸਾਊਦੀਆਂ ਆਰਥਿਕਤਾਵਾਂ ਲਈ ਵੀ ਸਥਿਤੀ ਬਹੁਤ ਤਣਾਅਪੂਰਨ ਹੈ ਏਸ਼ੀਆ ਸੁਸਾਇਟੀ ਵਿਚ ਇਕ ਗੱਲਬਾਤ ਸੈਸ਼ਨ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਸਾਡੇ ਲਈ ਇਕ ਵੱਡੀ ਚਿੰਤਾ ਦੀ ਗੱਲ ਹੈ ਜੇਕਰ ਤੁਸੀਂ ਇਨ੍ਹਾਂ ਦੋਵਾਂ ਜੰਗਾਂ ਯੁਕਰੇਨ ਤੇ ਹੁਣ ਇਰਾਨ ਖਾੜੀ ਸੰਘਰਸ਼ ਨੂੰ ਦੇਖੋ ਤਾਂ ਇਨ੍ਹਾਂ ਦਾ ਗਲੋਬਲ ਸਾਊਦੀਆਂ ਆਰਥਿਕਤਾਵਾਂ ਤੇ ਬਹੁਤ ਬੁਰਾ ਅਸਰ ਪਿਆ ਹੈ ਉਧਰ ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਲਈ ਮਦਦ ਕਰਨ ਵਾਲਿਆਂ ਤੇ ਨਵੀਆਂ ਪਾਬੰਦੀਆਂ ਠੋਕੀਆਂ ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਤੇ ਕੰਪਨੀਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਤੇ ਇਰਾਨ ਦੀ ਫੌਜੀ ਸਪਲਾਈ ਚੇਨ ਲਈ ਵਿੱਤੀ ਸਹਾਇਤਾ ਦੇਣ ਤੇ ਦੋਸ਼ ਲਗਾਏ ਗਏ ਹਨ ਅਮਰੀਕੀ ਖਜ਼ਾਨਾ ਵਿਭਾਗ ਦੀਆਂ ਹਾਲੀਆ ਕਾਰਵਾਈਆਂ ਦਰਮਿਆਨ ਪ੍ਰਸ਼ਾਸਨ ਦੀ ਆਪਰੇਸ਼ਨ ਇਕਨਾਮਿਕ ਆਊਟਕਾਸਟ ਮੁਹਿੰਮ ਦਾ ਹਿੱਸਾ ਦਸਿਆ ਜਾ ਰਿਹੈ ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਰਾਨੀ ਸਰਕਾਰ ਲਈ ਮਹੱਤਵਪੂਰਨ ਵਿੱਤੀ ਸਹਾਰਿਆਂ ਨੂੰ ਖਤਮ ਕਰਨਾ ਇਰਾਨ ਹਾਂਗਕਾਂਗ ਅਤੇ ਪਾਕਿਸਤਾਨ ਵਿਚ ਸਥਿਤ 10 ਵਿਅਕਤੀਆਂ ਅਤੇ ਸੰਸਥਾਵਾਂ ਤੇ ਪਾਬੰਦੀਆਂ ਲਾਈਆਂ ਗਈਆਂ ਨੇ ਅਮਰੀਕਾ ਨੇ ਉਨ੍ਹਾਂ ਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜੇ ਹਾਸਲ ਕਰਨ ਵਿਚ ਮਦਦ ਕਰਨ ਦੇ ਦੋਸ਼ ਲਾਏ ਹਨ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਅਤੇ ਅਮਰੀਕਾ ਵਿਚਾਲੇ ਜੰਗ ਨੂੰ 7 ਮਹੀਨੇ ਹੋ ਚੁੱਕੇ ਹਨ ਉਧਰ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਉਮਰ ਕੈਦ ਦੀ ਸਜ਼ਾ ਦੇ ਖਿਲਾਫ਼ ਉਸ ਨੂੰ ਅਪੀਲ ਦੀ ਇਜਾਜ਼ਤ ਮਿਲ ਗਈ ਹੈ ਵਿਕਰਮ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿਚ ਸਾਊਥ ਕੈਪਟਨ ਯੂਨੀਵਰਸਿਟੀ ਦੇ 18 ਸਾਲਾ ਵਿਅਕਤੀ ਹੈਨੀ ਨੋਵਾਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਜੂਨ ਵਿਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ 21 ਸਾਲ ਜੇਲ੍ਹ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ ਹੁਣ ਉਸ ਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿਚ ਇਸ ਸਜ਼ਾ ਦੀ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਉਸ ਨੇ ਆਪਣੇ ਕਤਲ ਦੇ ਦੋਸ਼ੀ ਠਹਿਰੇ ਜਾਣ ਦੇ ਖਿਲਾਫ਼ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ, ਜਿਸ ਤੇ ਵੱਖਰੇ ਤੌਰ ਤੇ ਫੈਸਲਾ ਕੀਤਾ ਜਾਵੇਗਾ। ਉਧਰ ਨੌਕਰੀ ਤੇ ਕੀਤਾ ਜਾਂਦਾ ਸੀ ਤੰਗ, ਸਾਥੀਆਂ ਨੂੰ ਮਾਰੀਆਂ 15-15 ਗੋਲੀਆਂ। ਕਠੂਆ ਦੇ ਵਿਚ ਗੋਲੀਬਾਰੀ ਕਰਨ ਵਾਲਾ CISF ਕਾਂਸਟੇਬਲ ਗ੍ਰਿਫ਼ਤਾਰ ਹੋਇਆ। ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬੋਸਲੀ ਮਸਕਾ ਖੇਤਰ ਵਿਚ ਸੇਵਾ 2 ਹਾਈਡਰੋਲੈਟਿਕ ਪ੍ਰੋਜੈਕਟ ਵਿਚ ਤਾਇਨਾਤ ਇਕ CISF ਕਾਂਸਟੇਬਲ ਨੇ ਯੂਨਿਟ ਦੇ ਸਹਾਇਕ ਕਮਾਂਡਰ ਸਮੇਤ 4 ਲੋਕਾਂ ਨੂੰ ਗੋਲੀਆਂ ਮਾਰੀਆਂ ਨੇ। ਚਾਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਗੋਲੀਬਾਰੀ ਦਾ ਕਾਰਨ ਸਹਾਇਕ ਕਮਾਂਡਰ ਅਤੇ ਕੰਮ ਤੇ ਮੌਜੂਦ ਹੋਰਾਂ ਵੱਲੋਂ ਇਸ ਕਾਂਸਟੇਬਲ ਨੂੰ ਤੰਗ ਪਰੇਸ਼ਾਨ ਕਰਨ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। SSP ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ 4 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਇਸ ਦੇ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ ਸਵੇਰੇ ਗੁੱਡ ਮਾਰਨਿੰਗ ਸ਼ੋ। ਇਸੇ ਚੈਨਲ ਤੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਾਮ ਨੂੰ 6 ਤੋਂ 9 ਫਿਲਹਾਲ, ਅਤੇ ਸੈਟਰਡੇ 1 ਤੋਂ 4, ਸੰਡੇ ਵੀ 1 ਤੋਂ 4 ਸੁਣਿਆ ਜਾ ਸਕਦਾ ਹੈ। ਕੋਚੀ ਚੋਂ ਫੂਡ ਕੋਚੀ ਦਾ 300 ਸਾਲਾ ਪੁਰਾਣਾ ਇਤਿਹਾਸਕ ਕੋਡਰ ਹਾਊਸ ਅੱਗ ਚੋਂ ਸੜ ਕੇ ਸਵਾ। ਯਹੂਦੀ ਵਿਰਾਸਤ ਨਾਲ ਜੁੜਿਆ ਹੈ ਇਤਿਹਾਸ। ਟਾਵਰ ਰੋਡ ਤੇ ਸਥਿਤ ਇਹ ਇਮਾਰਤ ਕੋਚੀ ਦੀ ਯਹੂਦੀ ਵਿਰਾਸਤ ਨਾਲ ਜੁੜੀ ਇਕ ਮਹੱਤਵਪੂਰਨ ਜਗ੍ਹਾ ਸੀ। ਕੋਡਰ ਹਾਊਸ ਕੋਡਰ ਪਰਿਵਾਰ ਨਾਲ ਜੁੜਿਆ ਹੋਇਆ ਸੀ, ਜੋ ਕਿ ਕੋਚੀ ਦੇ ਪ੍ਰਮੁੱਖ ਯਹੂਦੀ ਵਪਾਰੀ ਪਰਿਵਾਰਾਂ ਦੇ ਵਿਚੋਂ ਇਕ ਸੀ। ਯਹੂਦੀ ਨੇਤਾ ਤੇ ਕਾਰੋਬਾਰੀ ਸੈਮੁਅਲ ਕੋਡਰ ਇਸ ਜਾਇਦਾਦ ਨਾਲ ਜੁੜੇ ਹੋਏ ਸਨ। ਇਹ ਇਮਾਰਤ 1800 ਦੇ ਦਹਾਕੇ ਦੀ ਹੈ ਤੇ ਇਸ ਦੀ ਪੁਰਤਗਾਲੀ ਸ਼ੈਲੀ ਦੀ ਆਰਕੀਟੈਕਚਰ ਲਈ ਇਸ ਨੂੰ ਜਾਣਿਆ ਜਾਂਦਾ ਸੀ। ਉਧਰ ਰੂਸ ਵੱਲੋਂ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਲਗਾਤਾਰ ਕੀਤੇ ਜਾ ਰਹੇ ਡਰੋਨ ਹਮਲਿਆਂ ਦੀ ਮਾਰ ਹੇਠ ਆਏ ਨੇ ਯੂਕਰੇਨ ਟਾਊਨਸ। ਹਮਲਿਆਂ ਚੋਂ 3 ਜਣਿਆਂ ਦੀ ਮੌਤ, 41 ਜ਼ਖਮੀ ਹੋ ਗਏ ਹਨ। ਇਸ ਦੌਰਾਨ ਯੂਕਰੇਨੀ ਫੌਜ ਨੇ ਮੋਰਚੇ ਤੇ ਆਪਣੀ ਸਥਿਤੀ ਮਜ਼ਬੂਤ ਕਰਨ ਅਤੇ ਕੁਝ ਇਲਾਕੇ ਮੁੜ ਕਬਜ਼ੇ ਲੈਣ ਦਾ ਵੀ ਦਾਅਵਾ ਕੀਤਾ। ਰੂਸੀ ਹਮਲਿਆਂ ਨੇ ਯੂਕਰੇਨ ਦੇ ਵੱਖ ਵੱਖ ਹਿੱਸਿਆਂ ਚੋਂ ਬੁਨਿਆਦੀ ਢਾਂਚੇ, ਗੈਸ ਸਟੇਸ਼ਨਾਂ ਤੇ ਡਾਟਾ ਸੈਂਟਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਉਧਰ ਕੈਂਸਰ ਦੀਆਂ ਭਾਰਤ ਵਿਚ ਦਵਾਈਆਂ ਦੀਆਂ ਉੱਚੀਆਂ ਕੀਮਤਾਂ ਤੇ ਭਾਰਤੀ ਸੁਪਰੀਮ ਕੋਰਟ ਡਾਢੀ ਸਖ਼ਤ ਨਜ਼ਰ ਆਈ ਹੈ। 3 ਸਾਲਾਂ ਵਿਚ ਕੈਂਸਰ ਦੀਆਂ ਦਵਾਈਆਂ ਦੀ ਵਿਕਰੀ 56% ਵਧਣ ਦੀ ਖ਼ਬਰ ਹੈ। ਭਾਰਤੀ ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਦੀਆਂ ਉੱਚੀਆਂ ਕੀਮਤਾਂ ਲੈ ਕੇ ਭਾਰਤ ਕੇਂਦਰ ਸਰਕਾਰ ਵੱਲੋਂ ਸਖ਼ਤ ਸਵਾਲ ਕੀਤੇ ਗਏ ਨੇ। ਅਦਾਲਤ ਨੇ ਇਸ ਨੂੰ ਕਤਲੇ ਆਮ ਕਰਾਰ ਦਿੱਤਾ ਹੈ। ਅਦਾਲਤ ਨੇ ਪੁੱਛਿਆ ਹੈ ਕਿ ਜੇਕਰ ਕੈਂਸਰ ਦੀ ਦਵਾਈ ਦੀ ਕੀਮਤ 2700 ਰੁਪਏ ਹੈ ਤਾਂ ਉਸ ਤੇ 27,000 ਰੁਪਏ ਤੋਂ ਵੱਧ MRP ਕਿਵੇਂ ਲਿਖੀ ਜਾ ਸਕਦੀ ਹੈ। ਅਦਾਲਤ ਨੇ ਦਵਾਈਆਂ ਦੀਆਂ ਕੀਮਤਾਂ ਤੇ ਚਿੰਤਾ ਜ਼ਾਹਰ ਕਰਦਿਆਂ ਪੁੱਛਿਆ ਹੈ ਕਿ ਇਹ ਸਭ ਕਿਵੇਂ ਹੋ ਰਿਹਾ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਅੱਜ ਦਵਾਈਆਂ ਦੀਆਂ ਕੀਮਤਾਂ ਤੇ ਜਨਰਿਕ ਦਵਾਈਆਂ ਨਾਲ ਸਬੰਧਤ ਪਟੀਸ਼ਨਾਂ ਤੇ ਸੁਣਵਾਈ ਕੀਤੀ। ਭਾਰਤੀ ਕੇਂਦਰ ਸਰਕਾਰ ਵੱਲੋਂ ਸੋਲੀਸਿਟਰ ਜਨਰਲ ਤੁਸਾਰ ਮਹਿਤਾ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸੁਣਵਾਈ ਦੌਰਾਨ ਦਵਾਈਆਂ ਦੀਆਂ ਕੀਮਤਾਂ ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬਹੁਤ ਗੰਭੀਰ ਸਥਿਤੀ ਹੈ। ਅਦਾਲਤ ਨੇ ਸਵਾਲ ਕੀਤਾ ਕਿ ਮਰੀਜ਼ਾਂ ਨੂੰ ਇੰਨੀ ਮਹਿੰਗੀ ਦਵਾਈ ਖਰੀਦਣ ਲਈ ਕਿਉਂ ਮਜਬੂਰ ਹੋਣਾ ਪੈ ਰਿਹਾ ਹੈ। ਫਾਰਮਾਸਿਊਟੀਕਲਜ਼ ਵਿਭਾਗ ਦੀ 2025-26 ਦੀ ਸਾਲਾਨਾ ਰਿਪੋਰਟ ਮੁਤਾਬਕ 2024-25 ਵਿਚ ਭਾਰਤ ਵਿਚ ਕੈਂਸਰ ਵਿਰੋਧੀ ਦਵਾਈਆਂ ਦੀ ਸਾਲਾਨਾ ਵਿਕਰੀ 5,281 ਕਰੋੜ ਰੁਪਏ ਰਹੀ ਹੈ। 2021-22 ਵਿਚ ਇਹ ਵਿਕਰੀ 3,382 ਕਰੋੜ ਰੁਪਏ ਸੀ। ਇਸ ਤਰ੍ਹਾਂ 3 ਸਾਲਾਂ ਵਿਚ ਕੈਂਸਰ ਦੀਆਂ ਦਵਾਈਆਂ ਦੀ ਵਿਕਰੀ ਵਿਚ ਲਗਭਗ 56% ਵਾਧਾ ਦੇਖਿਆ ਗਿਆ ਹੈ। ਉਧਰ ਦਿੱਲੀ ਹਾਈ ਕੋਰਟ ਨੇ ਚਲਦੀ ਕਾਰ ਚੋਂ ਵਰਚੁਅਲ ਪੀਸੀ ਚੋਂ ਜੁੜਨ ਵਾਲੇ ਇਕ ਵਕੀਲ ਨੂੰ 1,00,000 ਰੁਪਏ ਦਾ ਜੁਰਮਾਨਾ ਠੋਕਿਆ। ਕੋਰਟ ਨੇ ਇਸ ਨੂੰ ਨਿਯਮਾਂ ਦੀ ਉਲੰਘਣਾ ਦਸਿਆ। ਜਸਟਿਸ ਓਮ ਪ੍ਰਕਾਸ਼ ਸ਼ੁਕਲਾ ਨੇ 28 ਸਤੰਬਰ ਨੂੰ ਦਿੱਤੇ ਹੁਕਮ ਚੁੱਕਿਆ ਕਿ ਵਰਚੁਅਲ ਸੁਣਵਾਈ ਦੀ ਸਹੂਲਤ ਸ਼ਲਾਘਾ ਯੋਗ ਹੈ, ਪਰ ਇਸ ਨਾਲ ਕੋਰਟ ਦੀ ਗਰਮਾ ਤੇ ਕਾਰਵਾਈ ਦੇ ਵਿਚ ਰੁਕਾਵਟ ਨਹੀਂ ਆਉਣੀ ਚਾਹੀਦੀ। ਕੋਰਟ ਨੇ ਵਕੀਲ ਨੂੰ ਇਹ ਜੁਰਮਾਨਾ 1 ਹਫ਼ਤੇ ਦੇ ਅੰਦਰ ਅੰਦਰ ਦਿੱਲੀ ਹਾਈ ਕੋਰਟ ਦੀ ਲੀਗਲ ਸਰਵਿਸਿਜ਼ ਕਮੇਟੀ ਕੋਲ ਜਮ੍ਹਾਂ ਕਰਾਉਣ ਦੇ ਵੀ ਆਦੇਸ਼ ਦਿੱਤੇ ਨੇ। CBI ਐਕਸ਼ਨ ਚ ਹੈ। 650 ਕਰੋੜ ਦੇ ਬੈਂਕ ਘੁਟਾਲੇ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ ਕੀਤਾ। ਖੁਦ ਨੂੰ ਦਸਦਾ ਸੀ ਮਾਸਟਰ ਮਾਈਂਡ IDFC ਫਸਟ ਬੈਂਕ ਦਾ ਬ੍ਰਾਂਚ ਮੈਨੇਜਰ। ਖੁੱਲ ਕੇ ਡਾਉਂਦਾ ਸੀ ਧਨ ਦੌਲਤ, ਡਾਂਸਰ ਨੂੰ ਹਰ ਮਹੀਨੇ ਦਿੰਦਾ ਸੀ 10,00,000। CBI ਨੇ ਹਰਿਆਣਾ ਤੇ ਚੰਡੀਗੜ੍ਹ ਵਿਚ ਸਰਕਾਰੀ ਵਿਭਾਗਾਂ ਨਾਲ ਜੁੜੇ ਲਗਭਗ 650 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੀ ਜਾਂਚ ਦੌਰਾਨ ਸਬੂਤਾਂ ਦੀਆਂ ਕਈ ਪਰਤਾਂ ਦਾ ਪਰਦਾਫਾਸ਼ ਕੀਤੈ। ਜਾਂਚ ਵਿਚ ਘੁਟਾਲੇ ਦੇ ਮਾਸਟਰ ਮਾਈਂਡ ਅਤੇ ਮੁੱਖ ਮੁਲਜ਼ਮ ਰਿਬਬ ਰਿਸ਼ੀ ਵਿਚਕਾਰ ਨੇੜਲੇ ਸਬੰਧਾਂ ਅਤੇ ਉਸ ਤੇ ਕੀਤੇ ਗਏ ਫਜ਼ੂਲ ਖਰਚ ਦਾ ਵੀ ਖੁਲਾਸਾ ਹੋਇਆ। ਸੀ ਬੀ ਆਈ ਨੇ ਆਪਣੀ ਚਾਰਜਸ਼ੀਟ ਵਿਚ ਇਹ ਖੁਲਾਸਾ ਕੀਤਾ ਹੈ। ਅਗਸਤ 2025 ਅਤੇ ਜਨਵਰੀ 2026 ਦੇ ਵਿਚਕਾਰ ਰਿਸ਼ੀ ਨੇ ਉਸ ਔਰਤ ਨੂੰ ਪ੍ਰਤੀ ਮਹੀਨਾ 10 ਲੱਖ ਰੁਪਏ ਦਾ ਭੁਗਤਾਨ ਕੀਤਾ। ਔਰਤ ਨੇ ਜਾਂਚ ਏਜੰਸੀ ਨੇ ਦਸਿਆ ਹੈ ਕਿ ਰਿਸ਼ੀ ਨੇ ਉਸ ਨੂੰ ਆਪਣੀ ਡਾਂਸਿੰਗ ਕੈਰੀਅਰ ਨੂੰ ਛੱਡਣ ਦੇ ਬਦਲੇ ਇਹ ਰਕਮ ਦੇਣ ਦਾ ਵਾਅਦਾ ਕੀਤਾ ਸੀ। ਉਸਨੇ 6 ਮਹੀਨਿਆਂ ਵਿਚ ਕੁੱਲ 5.6 million ਦਾ ਭੁਗਤਾਨ ਕੀਤਾ ਹੈ। ਉਹ ਦੁਬਈ ਜਾ ਕੇ ਇਸ ਨਾਲ ਆਪਣਾ ਘਰ ਵੀ ਵਸਾਉਣਾ ਚਾਹੁੰਦਾ ਸੀ। ਉਧਰ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਬੱਲੇ ਬੱਲੇ ਭਾਰਤੀ ਮਹਿਲਾ ਰਿਲੇਅ ਟੀਮ ਨੇ ਇਤਿਹਾਸ ਰਚ ਦਿੱਤਾ ਹੈ ਔਰ 4x400 meter ਮਹਿਲਾ ਰਿਲੇਅ ਵਿਚ ਭਾਰਤ ਨੇ ਜਿੱਤਿਆ ਸੋਨ ਤਗਮਾ। ਭਾਰਤੀ ਟੀਮ ਨੇ 3:29.69 ਦੇ ਹਿਸਾਬ ਦੇ ਨਾਲ ਦੌੜ ਪੂਰੀ ਕਰਕੇ ਸੋਨ ਤਗਮਾ ਆਪਣੇ ਨਾਂ ਕੀਤਾ। ਇਹ ਏਸ਼ੀਆ ਖੇਡਾਂ ਵਿਚ ਭਾਰਤ ਦਾ 6ਵਾਂ ਸੋਨ ਤਗਮਾ ਹੈ। ਇਸਦੇ ਨਾਲ ਹੀ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਲਗਾਤਾਰ 6ਵੀਂ ਵਾਰ 50 ਜਾਂ ਇਸ ਤੋਂ ਵੱਧ ਤਗਮੇ ਜਿੱਤਣ ਦਾ ਵੀ ਰਿਕਾਰਡ ਕਾਇਮ ਰੱਖਿਆ ਹੈ। ਸਾਲ 2026 ਤੋਂ ਭਾਰਤ ਨੇ ਹਰ ਏਸ਼ੀਆਈ ਖੇਡਾਂ ਵਿਚ ਘੱਟੋ ਘੱਟ 50 ਤਗਮੇ ਜਿੱਤੇ ਹਨ। ਏਸ਼ੀਆਈ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਕੁੱਲ 8 ਤਗਮੇ ਜਿੱਤੇ, ਇਨ੍ਹਾਂ ਵਿਚੋਂ ਸੋਨ ਤਗਮੇ ਵੀ ਸ਼ਾਮਲ ਹਨ। ਇਸ ਦੇ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 53 ਹੋਣ ਦੀ ਖ਼ਬਰ ਹੈ। ਤਗਮਾ ਸੂਚੀ ਵਿਚ ਭਾਰਤ ਇਸ ਵੇਲੇ 10ਵੇਂ ਸਥਾਨ ਤੇ ਹੈ। ਲਵਾਂਗੇ ਬ੍ਰੇਕ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਇਕ ਰਿਪੋਰਟ ਵੈਸੇ ਤਾਂ ਚੇਤਾਵਨੀ ਹੈ ਬਿਲ ਗੇਟਸ ਦੀ। ਬਿਲ ਗੇਟਸ ਨੇ AI ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਕਿ ਅਰਬਾਂ ਲੋਕਾਂ ਦੀ ਹੋ ਸਕਦੀ ਹੈ ਮੌਤ। ਹੁਣ ਅਸੀਂ ਇਹ ਨਾ ਸੋਚੀਏ ਕਿ ਅਸੀਂ ਨਹੀਂ ਆਵਾਂਗੇ ਅਰਬਾਂ ਦੇ ਵਿਚ। ਅਸੀਂ ਜਿਨ੍ਹਾਂ ਕੰਟਰੀਆਂ ਦੇ ਵਿਚ ਰਹਿ ਰਹੇ ਹਾਂ ਇਨ੍ਹਾਂ ਕੰਟਰੀਆਂ ਦੇ ਵਿਚ ਵੀ AI ਦੇ ਦਾਇਰੇ ਦੇ ਵਿਚ ਹਾਂ। ਅਰਬਾਂ ਲੋਕਾਂ ਦੀ ਹੋ ਸਕਦੀ ਹੈ ਮੌਤ, ਬਿਲ ਗੇਟਸ ਨੇ ਕੀ ਕਿਹਾ? ਜਾਣਨ ਵਾਸਤੇ ਜੁੜੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਨਾਲ, ਔਰ ਹੋ ਸਕੇ ਤਾਂ ਆਪਣੇ ਵਰਗੇ ਸੁਹਿਰਦ ਸੂਝਵਾਨ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਓ। ਅਸੀਂ ਧੰਨਵਾਦੀ ਹੋਵਾਂਗੇ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਜ ਬੈਕ ਅਲਾਈਵ। CJMR 1320 ਆ ਗਿਆ ਹੋਏ, ਛਾ ਗਿਆ ਹੋਏ,
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 6475481888
4: 10 & 4 10 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਆਪਣੇ ਦੰਦਾਂ ਦਾ ਰੱਖੋ ਖਿਆਲ SM ਸੁਪਰੀਮਡੇਲ ਡੈਂਟਲ ਸੈਂਟਰ ਦੇ ਨਾਲ।
6: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
7: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
5: SM ਸੁਪਰੀਮਡੇਲ ਡੈਂਟਲ ਸੈਂਟਰ 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੋਸੀ ਡੈਂਟਲ ਸੈਂਟਰ 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
8: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: You're listening to CNN Toronto, Chawla News Network Toronto.
1: ਤੁਸੀਂ ਆਪਣੇ ਮਨਪਸੰਦੀ ਸੰਗੀਤ ਗੱਲਾਂ ਬਾਤਾਂ ਸਾਡੇ ਵਪਾਰੀ ਸੱਜਣਾਂ ਦੇ ਸੁਨੇਹੇ ਅਤੇ ਖਬਰਾਂ ਦੇ ਦੋ ਵਿਸ਼ੇਸ਼ ਬੁਲੇਟ ਹੁਣ ਤੱਕ ਸੁਣ ਚੁੱਕੇ ਹੋ। ਅਗਲਾ ਇੱਕ ਬਿਲ ਗੇਟਸ ਨੇ ਜੋ ਹੰਗਾਮਾ ਖੜਾ ਕੀਤਾ ਹੋਇਆ ਹੈ ਕਿ AI ਨੂੰ ਲੈ ਕੇ ਇੱਕ ਸਖ਼ਤ ਚੇਤਾਵਨੀ ਹੈ ਕਿ ਅਰਬਾਂ ਲੋਕਾਂ ਦੀ ਹੋ ਸਕਦੀ ਹੈ ਮੌਤ, ਤੇ ਅਸੀਂ ਅਰਬਾਂ ਦੇ ਵਿਚ ਆਉਂਦੇ ਹਾਂ ਬਈ ਕੀ ਕਾਰਨ ਹੈ ਉਹਨੂੰ ਇਹ ਕਹਿਣਾ ਪਿਆ ਜਾਣਦੇ ਹਾਂ। ਸਪੌਂਸਰ ਬਾਏ ਕਾਵਿਆ ਹੋਮੋਕੇ ਟੈਨ ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਨੇ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਹੈ ਜੇ ਤੁਸੀਂ ਡਾਇਗਨੋਸ ਕੀਤੀ ਹੋਈ ਦਵਾਈ ਨੂੰ ਲਗਾਤਾਰ ਸੇਵਨ ਕਰਦੇ ਹੋ। ਬਿਮਾਰੀ ਹੌਲੀ ਹੌਲੀ ਤੁਹਾਡਾ ਸਰੀਰ ਛੱਡਣਾ ਸ਼ੁਰੂ ਕਰ ਦੇਵੇਗੀ, ਤੁਸੀਂ ਤੰਦਰੁਸਤ ਹੋ ਜਾਵੋਗੇ। ਸਲਾਮ ਮਸ਼ਵਰੇ ਲਈ 647-727-7607-6027779 HK ਮੂਵਰ ਐਂਡ ਸਟੋਰੇਜ ਰੈਜੀਡੈਂਸ਼ੀਅਲ ਕਮਰਸ਼ੀਅਲ ਲੌਂਗ ਡਿਸਟੈਂਸ ਲੇਬਰ ਸਰਵਿਸ ਜੰਕ ਰਿਮੂਵ ਕਰਾਉਣਾ, ਸਪੈਸ਼ਲ ਪੈਕੇਜ ਸਰਵਿਸ ਚਾਹੀਦੀ ਹੈ, ਕੋਈ ਕਾਰਗੋ ਸਰਵਿਸ ਚਾਹੀਦੀ ਹੈ, ਸਟੋਰੇਜ ਸਰਵਿਸ ਚਾਹੀਦੀ ਹੈ, ਆਲ ਓਵਰ ਕੈਨੇਡਾ ਦੇ ਵਿਚ ਕਿਸੇ ਵੀ ਸੇਵਾਵਾਂ ਲਈ 140 ਐਡਵਾਂਸ ਬੁਲੇਵਾਰ ਨੰਬਰ 10 ਵੀਰ ਹਰਮਿੰਦਰ ਜੀ ਨੂੰ 416-524-6704 ਤੇ ਕਾਲ ਕਰੋ। ਪੀਲ ਰੈਨੋਵੇਸ਼ਨ ਇਕ ਅਜਿਹੀ ਟੀਮ ਜੋ ਸਿਰਫ ਅਤੇ ਸਿਰਫ ਵਾਸ਼ਰੂਮ ਦਾ ਹੀ ਕੰਮ ਕਰਦੇ ਨੇ, 7 ਦਿਨਾਂ ਦੇ ਵਿਚ ਤੁਹਾਡੇ ਘਰ ਦੇ ਵਿਚੋਂ ਨਿਕਲ ਜਾਂਦੇ ਨੇ ਇਕ ਵਾਸ਼ਰੂਮ। ਹਾਂ ਜੇ ਬਾਅਦ ਦੇ ਵਿਚ ਮਨ ਬਦਲਿਆ ਵੀ ਦੂਜੇ ਵੀ ਠੀਕ ਕਰਾ ਲਈਏ ਫਿਰ ਟਾਈਮ ਲੱਗ ਸਕਦਾ। ਪੀਲ ਰੈਨੋਵੇਸ਼ਨ, ਤੁਸੀਂ ਸੋਨਾ ਲਾਉਣਾ, ਸਟੀਮਰ ਲਾਉਣਾ, ਜਕਿਊਜ਼ੀ ਲਾਉਣਾ, ਸਿੰਪਲ ਬਣਾਉਣਾ, ਕਰਬਲੈਸ ਸ਼ਾਵਰ ਤਿਆਰ ਕਰਨੇ ਨੇ, ਐਸਟੀਮੇਟਲੀ ਸਰਦਾਰ ਭੁਪਿੰਦਰ ਸਿੰਘ ਜੀ ਨੂੰ 647-648-1847-647-1847। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲਰ 1997 ਤੋਂ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਨੇ। ਕੰਗਣ, ਕੜੇ, ਝੁਮਕੇ, ਬਾਲੀਆਂ, ਜਿਹੜਾ ਉਸੜ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ। ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਅਸ਼ੋਕ ਜਿਲਰ, ਨੰਬਰ 905-671-4290 ਤੋਂ ਹੀ ਜਿਗਰੀ 11 ਦੇ ਵਿਚ ਨਾਮ ਹੈ ਮਿਸੀ ਸਾਗਾ ਦੇ ਵਿਚ ਥਿਆੜਾ ਸੁਪਰ ਮਾਰਕੀਟ 1 ਬਲਾਕ ਸਾਊਥ ਆਫ ਡੈਰੀ 3899 ਟਲਾਣੀ ਸਰਕਲ 1 ਬਲਾਕ ਸਾਊਥ ਆਫ ਡੈਰੀ ਦੇ ਉਤੇ ਤੁਸੀਂ ਕੁਆਲਿਟੀ ਦੀ ਗਰੋਸਰੀ ਵਾਜਬ ਰੇਟ ਤੇ ਇਥੋਂ ਮਿਠਾਈਆਂ ਵੀ ਮਿਲਦੀਆਂ ਨੇ ਔਰ ਇੰਡੀਆ ਪਾਕਿਸਤਾਨ ਦੇ ਵਨ ਸਮਾਨੇ ਸੀਜ਼ਨ ਦੇ ਫਲ ਫਰੂਟ ਵੀ ਮਿਲਦੇ ਨੇ। ਨੰਬਰ 905-824-9960 ਦਾ ਜ਼ਿਕਰ ਕਰਾਂ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ 264 ਰੈਜ਼ਲਿੰਗਟਨ ਅਤੇ ਆਲਬੀਅਨ ਦੇ ਚੌੜੇ ਬਾਜ਼ਾਰ, ਪਹਿਲਾਂ ਜੇਨ ਤੇ ਕੀਲ ਤੋਂ ਮੂਵ ਕਰਵਾ ਕੇ ਲਿਆਂਦਾ। ਇੱਥੇ ਏਸ਼ੀਆ ਗਾਰਡਨ 264 ਰੈਜ਼ਲਿੰਗਟਨ ਤੇ ਬੈਠ ਕੇ ਖਾਣਾ ਖਾਣ, ਟੇਕ ਆਊਟ, ਕੇਟਿੰਗ, ਲਾਈਵ ਤੁਸੀਂ ਕੋਈ ਖਾਣਾ ਮੰਗਾਉਣਾ ਚਾਹੁੰਦੇ ਹੋ ਤਾਂ ਇਹ ਵੀ ਅੰਡਰ ਲੀਗਲ ਲਾਇਸੈਂਸ ਹੈ। ਏਸ਼ੀਆ ਗਾਰਡਨ 264 ਰੈਜ਼ਲਿੰਗਟਨ ਐਟਾਲਬੀਅਨ 416-759-8383 ਤੇ 97 ਦਾ ਜ਼ਿਕਰ ਕਰਾਂ ਤਾਂ ਸਕਾਰਬਰੋ ਟੈਕਸਟਾਈਲ ਇਨ੍ਹਾਂ ਦੇ ਬਿਲਕੁਲ ਸਾਹਮਣੇ ਹੈ। ਲਹਿੰਗੇ ਕੁੜਤੇ, ਗਰਾਰੇ ਸ਼ਰਾਰੇ, ਖੁੱਲਾ ਕੱਪੜਾ, ਰੈਡੀਮੇਡ ਸੂਟ, ਬੇਸ਼ੁਮਾਰ ਰੰਗਾਂ ਦੇ ਵਿਚ ਪਹਿਰਾਵਾ ਲੈਣਾ ਹੈ, ਪੱਕੇ ਰੰਗਾਂ ਦੇ ਵਿਚ ਦਸਤਾਰਾਂ, 3-ਪੀਸ ਕੋਟ ਪਹਿਨਣ ਦਾ ਕੱਪੜਾ, ਵਧੀਆ ਇਟਾਲੀਅਨ, ਤਾਂ ਤੁਸੀਂ ਕਾਲ ਕਰ ਲਓ ਬਾਈ ਸ਼ਮਸ਼ੇਰ ਜੀ ਨੂੰ 2659 ਐਜ਼ਲਿੰਗਟਨ 416-742-0010 ਤੇ 97 ਤੋਂ ਜੇਕਰ ਜ਼ਿਕਰ ਕਰਾਂ ਤਾਂ ਨਾਲ ਜੁੜਦਾ ਹੈ ਟਾੜਾ ਆਟੋ ਇਲੈਕਟ੍ਰਿਕ ਸਟਾਰਟਰ ਅਲਟਰਨੇਟਰ ਜਨਰੇਟਰ ਰੀਬਿਲਡ ਕਰਨ ਦੇ ਚੈਂਪੀਅਨ ਗੜ੍ਹ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਤੇ ਅਮਰੀਕ ਸਿੰਘ, ਨੰਬਰ 416-745-5555। ਅਗਾਂਹ ਵਧਾਂ ਤਾਂ ਇਕ ਨਾਮ ਸਾਹਮਣੇ ਆਉਂਦਾ ਹੈ ਗ੍ਰੈਂਡ ਓਪਨਿੰਗ ਤੋਂ ਹੁਣ ਤੱਕ GTA ਫਲੋਰਿੰਗ, ਹਾਰਡਵੁੱਡ, ਲੈਮੀਨੇਟ, ਪੋਸਟਲਿਨ ਟਾਇਲ, ਸਰਮਿਕ ਟਾਇਲ, ਵਾਸ਼ਰੂਮ, ਵੈਂਟੀ ਏਰੀਆ, ਵੈਂਟ, ਕਸਟਮ ਡਿਜ਼ਾਇਨ ਡੋਰ, ਸਪੈਸ਼ਲ ਮੋਲਡਿੰਗ ਵੁੱਡ ਔਰ MDF ਦੀ, ਔਰ ਇਸ ਦੇ ਨਾਲ 4190 ਸਟੀਲਜ਼ ਐਵਨਿਊ ਵੈਸਟ ਵੁੱਡਬ੍ਰਿਜ, 46 ਪਾਈਨਲੈਂਡ ਐਵਨਿਊ ਸਟੋਨੀ ਕ੍ਰੀਕ, 2619 ਕਾਉਂਟੀ ਰੋਡ 42 ਵਿੰਜ਼ਰ, ਬ੍ਰੈਂਪਟਨ ਦੇ ਵਿਚ ਵੀ ਕਹਿੰਦੇ ਦਰਵਾਜ਼ੇ ਖੋਲਣ ਜਾ ਰਹੇ ਨੇ। ਨਿਪੋਲੀਅਨ ਫਾਇਰ ਪਲੇਸ ਲੈਣੀ ਹੈ, ਜਿਮ ਫਲੋਰਿੰਗ ਲੈਣੀ ਹੈ, ਕਸਟਮ ਏਰੀਆ ਰੈਗ ਲੈਣੇ ਨੇ, ਹਾਈ ਐਂਡ ਦੇ ਡੋਰ ਲੌਕਸ ਅਤੇ ਨੋਬਸ ਲੈਣੀਆਂ ਨੇ ਤਾਂ GTA ਫਲੋਰਿੰਗ ਤੇ ਗੇੜਾ ਲਾਓ। ਨਾਬਰਾੜ ਜੀ ਨੂੰ 905-605-6005 ਤੇ ਕਾਲ ਕਰ ਸਕਦੇ ਹੋ। ਇਹਦੇ ਨਾਲ ਟਾਪ ਚੋਇਸ ਇਲੈਕਟ੍ਰੋਨਿਕਸ ਗ੍ਰੈਂਡ ਓਪਨਿੰਗ ਤੋਂ ਲੈ ਕੇ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਨੇ ਟਾਪ ਚੋਇਸ 16 ਇੰਟਮਲ ਡਰਾਈਵ ਦੇ ਉਤੇ ਵਾਕਿਆ ਨੇ। ਇਥੋਂ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਵਾਜਬ ਰੇਟ ਤੇ ਮਿਲਣਗੇ ਜੀ। ਔਰ ਨੰਬਰ ਨੋਟ ਕਰੋ 905-799-0045 ਔਰ ਫਾਈਨੈਂਸਿੰਗ ਔਨ ਦੀ ਸਪੋਟ, ਡਿਲੀਵਰੀ ਔਨ ਟਾਈਮ। ਲੰਬੇ ਅਰਸੇ ਤੋਂ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਨੇ ਲਾਲੀ ਸਵੀਟਸ ਐਂਡ ਰੈਸਟੋਰੈਂਟ 499 ਰੇੜਾਸਨ ਤੇ ਮਿਕਲੋਗਲਨ ਦਾ ਏਰੀਆ, ਔਰ ਲਾਈਵ ਲੋਕੇਸ਼ਨ ਦੇ ਪ੍ਰਬੰਧ ਵੀ ਕਰਦੇ ਨੇ। ਬੈਠ ਕੇ ਖਾਣਾ ਖਾਣ, ਟਿਫਨ ਲਗਾਉਣਾ, ਭਾਜੀ ਤਿਆਰ ਕਰਾਉਣੀ ਹੈ, ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ ਟਾਲਾਲੀ 905-450-6464 ਤੇ ਬਾਈ ਜਸਪਾਲ ਜੀ ਨੂੰ ਕਾਲ ਕੀਤਾ ਜਾ ਸਕਦਾ। ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਸੰਨ 2013 ਤੋਂ ਮਈ 10 ਨੂੰ ਓਪਨਿੰਗ ਹੋਈ ਰੈਡਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਡਿਲੀਵਰੀ ਆਨ ਟਾਈਮ ਫਾਈਨੈਂਸਿੰਗ ਆਨ ਦੀ ਸਪੋਟ ਲੈਣ ਲਈ ਰੈਡਸ ਕਾਲ ਯੈਸਮੈਨ ਰੋਹਿਤ 905-232-7489
2: This is CJMR, the voice of the city, part of White Oaks Communications Group, your trusted local radio provider for more than 70 years.
1: ਤੇ ਕੀਤਾ ਸਾਹਿਬ ਨਾਲ ਗੱਲਬਾਤ ਕਰਾਂਗੇ, ਪਰੰਤੂ ਆਓ ਵੱਧਦੇ ਹਾਂ ਉਸ ਰਿਪੋਰਟ ਵੱਲ ਜਿਸ ਨੇ ਲੈ ਕੇ ਵਿਸ਼ਵ ਭਰ ਦੇ ਵਿੱਚ ਇੱਕ ਵਾਰੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਕਿ ਆਖਿਰ ਬਿਲ ਗੇਟਸ ਨੂੰ ਕੀ ਲੋੜ ਪਈ ਹੈ ਇਹ ਬਿਆਨ ਦੇਣ ਦੀ ਕਿ AI ਨੂੰ ਲੈ ਕੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਰਬਾਂ ਲੋਕਾਂ ਦੀ ਮੌਤ ਹੋ ਸਕਦੀ
0: ਹੈ।
1: CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਸੁਣ ਰਹੇ ਹੋ। ਇੱਕ ਰਿਪੋਰਟ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਤੁਸੀਂ ਇਸ ਤੋਂ ਬਾਅਦ ਕੁਝ ਕਹਿਣਾ ਚਾਹੋ, ਆਪਣੇ ਵਿਚਾਰ ਭੇਜਣਾ ਚਾਹੋ, ਬੋਲਣਾ ਚਾਹੋ 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਦੁਨੀਆਂ ਦੇ ਵਿਚ ਜਦੋਂ ਕੋਈ ਘਟਨਾਵਾਂ ਵਾਪਰਦੀਆਂ ਨੇ ਤਾਂ ਉਨ੍ਹਾਂ ਦੇ ਵਿਚ ਜ਼ਖਮੀ ਹੋਣ ਵਾਲੇ ਜਾਂ ਮਾਰੇ ਜਾਣ ਵਾਲੇ ਲੋਕਾਂ ਦਾ ਇਕ ਅੰਕੜਾ ਹੁੰਦਾ ਹੈ ਜੀ, ਫਲਾਣੇ ਥਾਂ ਤੇ ਬਾਰਿਸ਼ ਕਾਰਨ, ਤੂਫਾਨ ਕਾਰਨ, ਭੂਚਾਲ ਕਾਰਨ ਜਾਂ ਫਿਰ ਧਰਤੀ ਖਿਸਕਣ ਕਾਰਨ ਇੰਨੇ ਲੋਕ ਮਾਰੇ ਗਏ, 400, 500, 600, 700 ਜਾਂ ਫਿਰ ਅੰਨੇਵਾਹ ਆਏ ਅੱਤਵਾਦੀ, ਉਨ੍ਹਾਂ ਨੇ ਗੋਲੀਆਂ ਚਲਾਈਆਂ ਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਤਾ, ਫਲਾਣੇ ਥਾਂ ਤੇ ਬੰਬ ਬਲਾਸਟ ਹੋਇਆ, ਸਾਡੇ ਵਾਸਤੇ ਇਕ ਅੰਕੜਾ ਹੁੰਦਾ ਹੈ। ਬਿਲ ਗੇਟਸ ਨੇ AI ਨੂੰ ਲੈ ਕੇ ਇਕ ਚੇਤਾਵਨੀ ਦਿੱਤੀ, ਇਹ ਵੀ ਅੰਕੜਾ ਹੈ ਕਿ ਅਰਬਾਂ ਲੋਕਾਂ ਦੀ ਹੋ ਸਕਦੀ ਹੈ ਮੌਤ। ਅਰਬਾਂ ਮਤਲਬ ਬਹੁਵਚਨ ਹੈ, ਅਰਬ ਹੁੰਦਾ ਇਕ, ਅਰਬਾਂ ਬਹੁਵਚਨ। ਬਿਲ ਗੇਟਸ ਨੇ ਕੀ ਕਿਹਾ, ਬੜਾ ਵੱਡਾ ਸਵਾਲ ਹੈ। ਸੁਣ ਤੋਂ ਬਾਅਦ ਤੁਹਾਡਾ ਕੋਈ ਨਜ਼ਰੀਆ ਹੋਵੇ, ਤੁਸੀਂ ਇਨਪੁਟ ਦੇਣਾ ਚਾਹੋ, ਯੂਅਰ ਮੋਸਟ ਵੈਲਕਮ ਹੈ 905-813-1320 ਆਓ ਇਹੋ ਜਿਹੇ ਵਿਸ਼ਿਆਂ ਤੇ ਵੀ ਆਪਣੇ ਵਿਚਾਰ ਦਿਆ ਕਰੋ। ਦੁਨੀਆਂ ਦੇ ਵਿਚ ਮਾੜੀਆਂ ਮੋਟੀਆਂ ਘਟਨਾਵਾਂ ਜਦੋਂ ਵਾਪਰ ਜਾਂਦੀਆਂ ਨੇ ਤਾਂ ਅਸੀਂ ਬੜੀ ਬਹਿਸ ਬਸੀਆ ਕਰਦੇ ਹਾਂ, ਬੜੀਆਂ ਫੋਨ ਕਾਲਸ ਕਰਦੇ ਹਾਂ। ਸਾਡੇ ਤੁਹਾਡੇ ਵਾਸਤੇ ਇਕ ਬੜੀ ਵੱਡੀ ਚੁਣੌਤੀ ਹੈ ਅਰਬਾਂ, ਤੇ ਅਸੀਂ ਆਪਣੇ ਆਪ ਨੂੰ ਵਿਚ ਰੱਖ ਕੇ ਵੇਖੀਏ ਅਰਬਾਂ। ਅਸੀਂ ਬੱਚਿਆਂ ਬੱਚੀਆਂ ਵਾਲੇ ਹਾਂ, ਪਰਿਵਾਰਾਂ ਵਾਲੇ ਹਾਂ, ਅਰਬਾਂ ਦੇ ਵਿਚ ਅਸੀਂ ਵੀ ਆਉਂਦੇ ਹਾਂ। ਤੁਸੀਂ ਕਿੰਨੇ ਕੁ ਚਿੰਤਤ ਹੋ, ਤੁਹਾਡੀਆਂ ਫੋਨ ਕਾਲਸ ਦੱਸਣਗੇ, ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਆਰਟੀਫਿਸ਼ਲ ਇੰਟੈਲੀਜੈਂਸੀ ਅੱਜ ਵਿਸ਼ਵ ਭਰ ਦੇ ਵਿਚ ਚਰਚਾ ਹੈ, ਤੇਜ਼ੀ ਨਾਲ ਵੱਧ ਰਹੀ ਹੈ। ਤਾਕਤ ਅਤੇ ਇਸ ਦੇ ਖਤਰਨਾਕ ਨਤੀਜਿਆਂ ਨੂੰ ਲੈ ਕੇ ਦੁਨੀਆਂ ਭਰ ਵਿਚ ਇਕ ਵਾਰ ਫਿਰ ਵੱਡੀ ਬਹਿਸ ਛਿੜੀ ਹੋਈ ਹੈ। ਇਸ ਬਹਿਸ ਦੌਰਾਨ ਮਾਈਕਰੋਸੋਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ AI ਨੂੰ ਲੈ ਕੇ ਇਕ ਵੱਡਾ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਚੇਤਾਵਨੀ ਭਰੇ ਅੰਦਾਜ਼ ਵਿਚ ਸਪਸ਼ਟ ਤੌਰ ਤੇ ਕਿਹਾ ਹੈ ਕਿ AI ਤਕਨੀਕ ਇੰਨੀ ਜ਼ਿਆਦਾ ਤਾਕਤਵਰ ਹੈ ਕਿ ਇਹ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ ਜਿਸ ਕਾਰਨ ਅਰਬਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਅਰਬਾਂ ਅਗੇਨ ਬਹੁਵਚਨ ਹੈ। NBC ਦੇ ਸ਼ੋਅ ਮੀਟ ਦਾ ਪ੍ਰੈਸ ਵਿਚ ਗੱਲਬਾਤ ਦੌਰਾਨ ਬਿਲ ਗੇਟਸ ਨੇ ਕਿਹਾ ਕਿ AI ਨਿਸ਼ਚਿਤ ਤੌਰ ਤੇ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਅਜਿਹੀਆਂ ਘਟਨਾਵਾਂ ਨੂੰ ਵਧਾਵਾ ਦੇ ਸਕਦੀ ਹੈ ਜੋ 1 ਅਰਬ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾੜੇ ਇਰਾਦਿਆਂ ਵਾਲੇ ਲੋਕਾਂ ਵੱਲੋਂ ਨਵੀਨਤਮ AI ਟੂਲਸ ਦੀ ਵਰਤੋਂ ਕਰਨ ਨਾਲ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ, ਕਿਉਂਕਿ ਇਤਿਹਾਸ ਵਿਚ ਇਸ ਤੋਂ ਵੱਧ ਤਾਕਤਵਰ ਹਥਿਆਰ ਪਹਿਲਾਂ ਕਦੇ ਨਹੀਂ ਰਿਹਾ। ਬਿਲ ਗੇਟਸ ਨੇ ਅਮਰੀਕੀਆਂ ਨੂੰ ਕੀਤੀ ਵੱਡੀ ਅਪੀਲ। ਗੇਟਸ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਕੰਪਨੀਆਂ ਖੁਦ ਨੂੰ ਆਪਣੇ ਪੱਧਰ ਤੇ ਨਿਜ਼ਮਬੱਧ ਕਰ ਸਕਦੀਆਂ ਹਨ, ਇਸ ਲਈ ਸਿਆਸਤਦਾਨਾਂ ਤੇ ਕਾਨੂੰਨਦਾਨ ਜਿਹੜੇ ਨੇ ਕਾਨੂੰਨ ਬਣਾਉਣ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਵਿਚ ਇਸ ਸਬੰਧੀ ਕੋਈ ਕਾਨੂੰਨ ਬਣਨਾ ਚਾਹੀਦਾ ਤਾਂ ਉਨ੍ਹਾਂ ਨੇ ਤੁਰੰਤ ਜਵਾਬ ਦਿੱਤਾ, ਯੈਸ ਬਿਲਕੁਲ। ਬਿਲ ਗੇਟਸ ਦੇ ਅਨੁਸਾਰ ਸੁਰੱਖਿਆ ਪ੍ਰਬੰਧਾਂ ਤੇ ਨਿਗਰਾਨੀ ਤੇ ਚਰਚਾ ਲਈ ਸਿਆਸਤਦਾਨਾਂ ਤੇ ਕਾਨੂੰਨਦਾਨ ਬਣਾਉਣ ਵਾਲੇ ਜਿਹੜੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਨਾਲ ਉਦਯੋਗ ਜਗਤ ਦੇ ਕੁਝ ਪ੍ਰਸ਼ਾਸਨਿਕ ਬੋਝ ਜ਼ਰੂਰ ਪੈ ਸਕਦਾ ਹੈ, ਪਰ ਇਸ ਨਾਲ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਵਿਚ ਕੋਈ ਵੱਡੀ ਰੁਕਾਵਟ ਨਹੀਂ ਆਵੇਗੀ। ਉਨ੍ਹਾਂ ਅਮਰੀਕਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖਤਰਿਆਂ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਨ। ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਕਿਵੇਂ ਸ਼ੁਰੂ ਹੋਈ ਹੈ ਏ ਆਈ ਦੇ ਖਤਰਿਆਂ ਤੇ ਇਹ ਬਹਿਸ? ਬੜਾ ਵੱਡਾ ਸਵਾਲ ਹੈ, ਤੁਹਾਡਾ ਵੀ ਹੈ, ਮੇਰਾ ਵੀ ਹੈ ਤੇ ਤੁਹਾਡੇ ਵਰਗੇ ਹੋਰ ਵੀ ਸੂਝਵਾਨ ਜਿਹੜੇ ਵਿਸ਼ਵ ਭਰ ਦੇ ਵਿਚ ਲੋਕ ਨੇ ਜੋ ਇਹ ਮਹਿਸੂਸ ਕਰਦੇ ਨੇ ਕਿ ਅਰਬਾਂ ਦੇ ਵਿਚ ਉਨ੍ਹਾਂ ਦੀ ਗਿਣਤੀ ਵੀ ਹੋ ਸਕਦੀ ਹੈ ਇਸ ਏ ਆਈ ਦੇ ਕਾਰਨ। ਦੱਸਿਆ ਜਾਂਦਾ ਹੈ ਕਿ ਸਿਲੀਕਾਨ ਵੈਲੀ ਵਿਚ ਏ ਆਈ ਦੇ ਖਤਰਿਆਂ ਨੂੰ ਲੈ ਕੇ ਇਹ ਨਵਾਂ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਐਥਰੋਪਿਕ ਕੰਪਨੀ ਦੇ ਇਕ ਕਰਮਚਾਰੀ ਜੈਕਬ ਕੌਕਸਨ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣੀਆਂ ਸਾਬਕਾ ਨਿਯੁਕਤਾ ਕੰਪਨੀਆਂ ਐਥਰੋਪਿਕ ਅਤੇ ਓਪਨ ਏ ਆਈ ਤੇ ਗੰਭੀਰ ਦੋਸ਼ ਲਗਾਇਆ ਕਿ ਉਹ ਸੁਪਰ ਇੰਟੈਲੀਜੈਂਸ ਏ ਆਈ ਦੀ ਦੌੜ ਵਿਚ ਜਲਦਬਾਜ਼ੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੂਆ ਖੇਡ ਰਹੀਆਂ ਹਨ। ਇਸ ਤੋਂ ਤੁਰੰਤ ਬਾਅਦ ਐਥਰੋਪਿਕ ਦੇ ਸਹਿ ਸੰਸਥਾਪਕ ਡਾਰਿਓ ਅਮੋਦੇਈ ਨੇ ਆਪਣੀ ਬਲੌਗ ਵਿਚ ਏ ਆਈ ਕੰਪਨੀਆਂ ਨੂੰ ਮਾਡਲਾਂ ਦੇ ਵਿਕਾਸ ਦੀ ਰਫ਼ਤਾਰ ਹੌਲੀ ਕਰਨ ਦੀ ਅਪੀਲ ਕੀਤੀ ਤੇ ਉਨ੍ਹਾਂ ਨੇ ਜਿਹੜਾ ਹੈ ਰਿਕਰਸਿਵ ਸੈਲਫ ਇੰਪਰੂਵਮੈਂਟ ਨੂੰ ਲੈ ਕੇ ਇਹ ਚਿੰਤਾ ਜਤਾਈ ਹੈ। ਉਨ੍ਹਾਂ ਨੇ ਏ ਆਈ ਦੇ ਵਿਕਾਸ ਲਈ ਤਿੰਨ ਸੂਤਰੀ ਹੱਲ ਅਪਣਾਉਣ ਦਾ ਸੁਝਾਅ ਦਿੱਤਾ ਜਿਸ ਵਿਚ ਬਾਹਰੀ ਮੁਲਾਂਕਣ ਅਤੇ ਉਨ੍ਹਾਂ ਵੱਲੋਂ ਨਿਗਰਾਨੀ ਨਿਰਧਾਰਿਤ ਸੁਰੱਖਿਆ ਨਿਜ਼ਮ ਅਤੇ ਲੋਕਤੰਤਰੀ ਤੇ ਤਾਨਾਸ਼ਾਹੀ ਦੇਸ਼ਾਂ ਦੇ ਵਿਚਕਾਰ ਆਪਸੀ ਸਹਿਯੋਗ ਸ਼ਾਮਲ ਦੱਸਿਆ ਹੈ। ਸੋ ਇਹ ਇਕ ਚਿੰਤਾਜਨਕ ਇਸ ਵਕਤ ਸਥਿਤੀ ਹੈ ਕਿ ਵੱਡੇ ਵੱਡੇ ਦਿੱਗਜ਼ ਜਿਹੜੇ ਵਿਸ਼ਵ ਭਰ ਦੇ ਵਿਚ ਮਸ਼ਹੂਰ ਨਾਮ ਨੇ ਜਿਨ੍ਹਾਂ ਦੇ ਵਿਚ ਬਿਲ ਗੇਟਸ ਕੋਈ ਛੋਟੀ ਜਿਹੀ ਹਸਤੀ ਨਹੀਂ ਹੈ, ਉਨੇ ਏ ਆਈ ਨੂੰ ਲੈ ਕੇ ਇਹ ਚੇਤਾਵਨੀ ਦਿੱਤੀ ਹੈ ਕਿ ਅਰਬਾਂ ਲੋਕਾਂ ਦੀ ਮੌਤ ਹੋ ਸਕਦੀ। ਸਭ ਤੋਂ ਵੱਡੀ ਗੱਲ ਉਨ੍ਹਾਂ ਨੇ ਜਿਹੜੀ ਕਹੀ ਹੈ ਕਿ ਇਸ ਤੋਂ ਪਹਿਲਾਂ ਖਤਰਨਾਕ ਜਿਹੜੇ ਹਥਿਆਰ ਨੇ ਦੁਨੀਆਂ ਦੇ ਵਿਚ ਨਹੀਂ ਸਨ, ਏ ਆਈ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਹਥਿਆਰ ਉਨ੍ਹਾਂ ਨੇ ਮੰਨਿਆ ਹੈ ਜੋ ਸ਼ਕਤੀਸ਼ਾਲੀ ਹੈ, ਨਿਸ਼ਚਿਤ ਤੌਰ ਤੇ ਕੋਈ ਦੋ ਰਾਵਾਂ ਨਹੀਂ, ਔਰ ਇਹ ਏ ਆਈ ਅਜਿਹੀਆਂ ਘਟਨਾਵਾਂ ਨੂੰ ਵਧਾਵਾ ਦੇ ਸਕਦੀ ਹੈ ਜੋ ਇਕ ਅਰਬ ਲੋਕਾਂ ਤੋਂ ਉੱਤੇ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਨਵੀਨਤਮ ਏ ਆਈ ਟੂਲਸ ਦੀ ਵਰਤੋਂ ਕਾਰਨ ਖਤਰਨਾਕ ਸਥਿਤੀ ਪੈਦਾ ਹੋ ਸਕਦੀ। ਤੁਸੀਂ ਕਿਸੇ ਵੀ ਨਜ਼ਰੀਏ ਤੋਂ ਸੋਚ ਸਕਦੇ ਹੋ, ਤੁਹਾਡਾ ਨਜ਼ਰੀਆ ਜ਼ਰੂਰ ਅਸੀਂ ਔਨੇਅਰ ਕਰ ਸਕਦੇ ਹਾਂ, ਤੱਥਾਂ ਦੇ ਆਧਾਰ ਤੇ ਗੱਲ ਕਰਨਾ ਚਾਹੋ। ਤੁਸੀਂ ਕਿੰਨਾ ਕੁ ਸੰਜੀਦਾ ਹੋ ਆਉਣ ਵਾਲੀ ਇਸ ਖਤਰਨਾਕ ਸਥਿਤੀ ਜਿਹਦੀ ਚੇਤਾਵਨੀ ਬਿਲ ਗੇਟਸ ਨੇ ਦਿੱਤੀ ਹੈ? ਸਾਡੇ ਸਟੂਡੀਓ ਦੇ ਨੰਬਰ ਨੇ 905-800-1320-905-813-1320। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਤੁਹਾਡੀ ਅਗਲੇ ਹਿੱਸੇ ਦੇ ਵਿਚ ਪੰਜਾਬ ਤੋਂ ਖ਼ਬਰਾਂ ਪੇਸ਼ ਕਰਾਂਗੇ। ਅੰਜੂ ਜੀ ਖ਼ਬਰਾਂ ਪੇਸ਼ ਕਰਨਗੇ ਔਰ ਕੀਦਾ ਸਾਹਿਬ ਹਾਜ਼ਰ ਹੋਣਗੇ। ਫਿਰ ਇਕ ਹੋਰ ਆਰਟੀਕਲ ਹੈ ਜੋ ਲਾਈਨ ਅਪ ਕੀਤਾ, ਅਸੀਂ ਸਮਾਂ ਲੱਗਿਆ ਤਾਂ ਕੋਈ ਵਾਅਦਾ ਨਹੀਂ, ਜ਼ਰੂਰ ਜੁੜੇ ਰਹੋ। ਟੈਕਨੋਲੋਜੀ ਜਿਹੜੀ ਹੈ ਜੀ, ਉਹ ਟਰਕਾਉਣਾ ਕਿਸੇ ਨੂੰ ਲਾਰੇ ਲਾਈ ਜਾਣਾ ਤੇ ਉਹਦੇ ਉੱਤੇ ਬੜਾ ਤੱਥਾਂ ਦੇ ਆਧਾਰ ਤੇ ਇਕ ਆਰਟੀਕਲ ਲਿਖਿਆ ਹੈ ਜੀ ਨਵਾਂ ਜ਼ਮਾਨਾ ਨੇ। ਵੈਸੇ ਮੈਂ ਪੜ੍ਹਿਆ, ਰੌਚਕ ਲੱਗਾ, 28 September ਦਾ ਉਨ੍ਹਾਂ ਨੇ ਲਿਖਿਆ ਹੋਇਆ, ਲਾਈਨ ਅਪ ਕੀਤਾ ਮੈਂ ਤੇ ਉਹ ਤੁਹਾਨੂੰ ਸਾਂਝਾ ਕਰਨ ਦੀ ਕੋਸ਼ਿਸ਼ ਰਹੇਗੀ। ਜੇਕਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤਾਂ ਜੁੜੇ ਰਹਿਣਾ ਤੇ ਗਾਂ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸ ਦੇਣਾ। ਸਟੂਡੀਓ ਦੇ ਵਿਚ ਇਸ ਵਕਤ ਸਾਡੇ ਨਾਲ ਪਹੁੰਚ ਚੁੱਕੇ ਨੇ ਅੰਜੂ ਸਿੱਕਾ ਜੀ, ਤੇ ਆਓ ਫਿਰ ਉਨ੍ਹਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਜੀ, ਵੈਲਕਮ
3: ਦਿਲਬਾਗ ਜੀ, ਜਸਸਵੀਰ ਨੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੀਣੀ, ਸਤਿ ਸ੍ਰੀ ਅਕਾਲ ਜੀ।
1: ਤੇ ਅੱਜ ਦੀ ਵੈਦਰ ਰਿਪੋਰਟ ਤੁਹਾਨੂੰ ਸਾਂਝੀ ਕਰਦੇ ਹਾਂ, ਬ੍ਰੇਕ ਤੋਂ ਬਾਅਦ ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: Real news, real impact, showing you real world. CJMR 1320. CJMR 1320. The voice of the city.
1: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6477 7547818 ਲੋਟਸ ਫਿਊਨਰਲ ਹੋਮ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ।
8: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
10: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਣਾਨੇ ਕੇ ਲਈ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ, ਤੋ ਯਹਾਂ ਆਈਏ ਸਟੀਫਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈਟ ਹੋ, ਸੋਫਾ ਸੈਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ। 2575 ਸਟੀਲਜ਼ ਐਵੇਨਿਊ ਈਸਟ, ਬ੍ਰੈਂਪਟਨ, 9057900560। ਸਟੀਫਨਸ ਫਰਨੀਚਰ।
11: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464, 905-450-6464।
12: Lali Sweet and Restaurant, Lali Sweet and Restaurant.
13: Solid bumper chamka mare, Matharu Welding to pawalo sare,
14: Matharu Welding, Matharu Welding,
15: Matharu Welding. Wow, moose bumper, deer bumper, diesel tank lock, driller ram, tire rack, driller repair, aluminium plate bumper.
16: Call Sunny Matharu
15: 647-463-55, 647-460-6355.
16: Matharu Welding, Unit 1, 98 Rutherford.
14: Matharu Welding, Matharu Welding.
17: ਸਾਡਾ ਪਟੋਲਾ ਤੇ ਸਾਥੋਂ ਓਲਾ।
18: ਜੇ ਤੁਸੀਂ ਵੀ ਹੋ ਤਰ੍ਹਾਂ ਤਰ੍ਹਾਂ ਦੇ ਪੀਜ਼ੇ ਦੇ ਸ਼ੌਕੀਨ ਤਾਂ ਆਓ ਪੀਜ਼ਾ ਮਸ਼ੀਨ।
19: ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ ਓ ਸੀ ਆਈ ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 9056781200। ਕਟਾਰੀਆ ਟੂਰਸ ਐਂਡ ਟ੍ਰੈਵਲ।

0: ਹੋਮ ਸਾਈਡ ਜਾਂ ਤੁਸੀਂ ਗੇੜਾ ਕੱਢੋ ਇੱਕ 16 ਇੰਟ ਮੋਟਰ ਡਰਾਈਵ ਬਿਲਕੁਲ ਤੁਹਾਡੇ ਲਾਗੇ। ਨੰਬਰ 905-799-0045-799-0045 ਗ੍ਰੈਂਡ ਓਪਨਿੰਗ ਕਰਾਈ ਐਨ ਆਰ ਆਈ ਮੈਰਿਜ ਬਿਊਰੋ ਦੀ ਤੇ ਅੱਜ ਵਰਲਡ ਵਾਈਡ ਫੇਮਸ ਹੈ ਐਨ ਆਰ ਆਈ ਮੈਰਿਜ ਬਿਊਰੋ। ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤੇ ਨੇ ਉਨ੍ਹਾਂ ਦੇ ਕੋਲ ਔਰ ਇਨ੍ਹਾਂ ਰਿਸ਼ਤਿਆਂ ਬਾਰੇ ਜਾਣਕਾਰੀ ਲੈਣ ਵਾਸਤੇ 647-688-6000 ਲਗਭਗ 33 ਸਾਲ ਤੋਂ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਸੇਵਾਵਾਂ ਦੇ ਰਹੇ ਨੇ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੁਅਰ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ ਲਈ ਟ੍ਰੈਫਿਕ ਕੋਡ ਐਡਵੋਕੇਟ 416-716-34-4167-16-3461 ਤੇ ਕਾਲ ਕੀਤੀ ਜਾ ਸਕਦੀ ਹੈ।
1: ਸੰਧੂ ਡੈਂਟਿਸਟਰੀ ਦੋ ਲੋਕੇਸ਼ਨ ਨੇ ਗੋਲ ਐਬਨਜ਼ਰ ਲੋਕੇਸ਼ਨ 4550 ਐਬਨਜ਼ਰ ਰੋਡ ਤੇ, ਦੂਜੀ ਸ਼ਾਲੇ ਲੋਕੇਸ਼ਨ ਐਟ 510 ਸ਼ਾਲੇ ਬੁਲਵਾਰਡ ਇਨ ਬ੍ਰੈਮਟਨ, ਦੋਨੋ ਹੀ ਲੋਕੇਸ਼ਨ ਨੇ। ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ, ਇਮਪਲਾਂਟਸ, ਗਮ ਸਰਜਰੀਜ਼, ਡੈਂਚਰਸ, ਰੂਟ ਕਨਾਲ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪਾਲਿਸ਼ਿੰਗ, ਬਲੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ, ਨੰਬਰ 905-455-8585।
0: ਦਿਸ ਪ੍ਰੋਗਰਾਮ ਆਲਸੋ ਸਪਾਂਸਰਡ ਬਾਈ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ, ਇੰਜਨ, ਟਰਾਂਸਮਿਸ਼ਨ ਰੀਬਿਲਡ ਅਤੇ ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, A-to-Z ਸਰਵਿਸ ਲਈ 14 ਸਾਲ ਦਾ ਐਕਸਪੀਰੀਅੰਸ ਹੈ ਵੀਰ ਸੁੱਖਾ ਢੇਸੀ, ਹੈਪੀ ਬੜਿਆਲ ਜੀ, ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ, 1 ਗੁੱਡ ਮਾਰਕ ਤੇ ਸੀ ਟੋਬੀਕੋ ਦੇ ਵਿਚ ਨੇ। ਜਾਣਕਾਰੀ ਲਈ 647-7692-7067-706-9257। ਇਨਫਿਨਿਟੀ ਟੈਂਟ ਐਂਡ ਡਿਕੋਰਸ, ਸਰਦੀਆਂ ਹੋਵੇ ਗਰਮੀਆਂ ਹੋਵੇ, ਘਰ ਚ ਕੋਈ ਫੰਕਸ਼ਨ ਹੈ, ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾਜ, ਫਲੋਵਰਸ, ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਬਾਈ ਦਿਲਪ੍ਰੀਤ ਬਾਲ ਜੀ ਨੂੰ ਕਾਲ ਕਰ ਲਿਓ, ਸਲਾਹ ਮਸ਼ਵਰੇ ਲਈ 647-007-6478-007-09। ਹੋਮ ਫਿਕਸ, ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਰਸ ਐਂਡ ਪਲੰਬਿੰਗ ਐਕਸੈਸਰੀ, ਨੀਆਂ ਪੁੱਟੋਂ ਤੋਂ ਲੈ ਕੇ ਘਰ ਦੀ ਛੱਤ ਪੂਰਾ ਕੰਪਲੀਟ ਕੋਈ ਅਦਾਰਾ ਤਿਆਰ ਕਰਨਾ ਹੈ, ਉਹਦੇ ਵਾਸਤੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਸਮਾਨ ਲੈਣਾ। ਇਫ ਯੂ ਨੀਡ ਯੂਰ ਹੋਮ ਫਿਕਸ, ਵਿਜਿਟ ਹੋਮ ਫਿਕਸ, 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰ ਤੇ। ਹੋਲਸੇਲ ਦੀਆਂ ਕੀਮਤਾਂ ਦਾ ਫਾਇਦਾ ਉਠਾਓ। ਨੰਬਰ 905-796-2555 ਤੇ ਕਾਲ ਕਰ ਸਕਦੇ ਹੋ।
1: ਜੀ ਐਚ ਕੇ ਮੂਵਰਸ, ਜੀ ਟੀ ਦੇ ਬੈਸਟ ਲੋਕਲ ਲੌਂਗ ਡਿਸਟੈਂਸ ਮੂਵਰਸ ਹੈਗੇ ਨੇ। ਸਰਵਿਸਿਜ਼ ਆਲ ਓਵਰ ਕੈਨੇਡਾ ਪ੍ਰੋਵਾਈਡ ਕੀਤੀ ਜਾਂਦੀ। ਕੋਈ ਵੀ ਸਪੈਸ਼ਲਿਟੀ ਮੂਵਿੰਗ ਹੈ, ਸਪੈਸ਼ਲ ਤੁਸੀਂ ਕੋਈ ਮੂਵ ਕਰਨਾ ਚਾਹੁੰਦੇ ਹੋ, ਕੋਈ ਵੀ ਪੈਕੇਜਿੰਗ, ਕਾਰਗੋ ਸਰਵਿਸਿਜ਼ ਚਾਹੁੰਦੇ ਹੋ, ਸਟੋਰੇਜ ਸਰਵਿਸਿਜ਼ ਇਹਨਾਂ ਦੀ ਬਹੁਤ ਲੋਕੇਸ਼ਨਸ ਤੇ ਅਵੇਲੇਬਲ ਹੈ। ਰੈਜ਼ੀਡੈਂਸ਼ੀਅਲ ਮੂਵਿੰਗ, ਕਮਰਸ਼ੀਅਲ ਮੂਵਿੰਗ, ਲੌਂਗ ਡਿਸਟੈਂਸ ਮੂਵਿੰਗ, ਲੇਬਰ ਓਨਲੀ ਸਰਵਿਸਿਜ਼ ਚਾਹੁੰਦੇ ਹੋ, ਜੰਕ ਰਿਮੂਵ ਕਰਨਾ ਚਾਹੁੰਦੇ ਹੋ, ਤਾਂ ਫਿਰ ਐਚ ਕੇ ਮੂਵਰਸ ਐਂਡ ਸਟੋਰੇਜ ਦੇ ਨਾਲ ਰਾਬਤਾ ਕਾਇਮ ਕਰ ਲਓ। ਨੰਬਰ ਟੂ ਕਾਲ ਦੈਮ 416-6524-6704।
0: ਕੈਲਡਨ ਸਬਜ਼ੀ ਫਾਰਮ ਜਿੱਥੇ ਤਾਜ਼ੀਆਂ ਖੇਤਾਂ ਦੇ ਵਿਚੋਂ ਖੁਦ ਮਿਹਨਤ ਕਰਕੇ ਜਿੱਥੇ ਬੀਜ ਬੀਜਦੇ ਨੇ, ਫਿਰ ਪਨੀਰੀ ਤਿਆਰ ਹੁੰਦੀ ਹੈ, ਫਿਰ ਸਬਜ਼ੀਆਂ ਬੀਜੀਆਂ ਜਾਂਦੀਆਂ, ਦੇਖਭਾਲ ਕੀਤੀ ਜਾਂਦੀ ਹੈ ਔਰ ਪਾਲ ਕੇ ਤਿਆਰ ਹੁੰਦੀਆਂ ਨੇ ਸਬਜ਼ੀਆਂ, ਫਿਰ ਤੋੜੀਆਂ ਜਾਂਦੀਆਂ ਨੇ, ਫਿਰ ਤੁਹਾਡੇ ਲਈ ਡੇਲੀ ਬੇਸ ਤੇ ਇੱਕ ਨਹੀਂ ਕਈ ਵਾਰ ਉਨ੍ਹਾਂ ਦੀ ਕੈਲਡਨ ਸਬਜ਼ੀ ਫਾਰਮ ਤੇ ਲਿਆਂਦੀ ਜਾਂਦੀਆਂ ਨੇ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ ਔਰ ਵਨਸਵਨੀਆਂ ਜਿਹੜੀਆਂ ਸਬਜ਼ੀਆਂ, ਸ਼ਿਮਲਾ ਮਿਰਚਾਂ, ਹਰ ਤਰ੍ਹਾਂ ਦੀਆਂ ਔਰ ਇਹਦੇ ਨਾਲ ਮੂਲੀਆਂ ਫਰੈਸ਼ ਤੁਹਾਨੂੰ ਉਥੋਂ ਮਿਲਦੀਆਂ ਨੇ ਜੀ। ਮੂਲੀਆਂ 5-7.5 ਡਾਲਰ ਦੀਆਂ, ਬਲੈਕ ਬਿਊਟੀ 1 ਡਾਲਰ ਦਾ ਬਤਾਊ, ਸੌਟਾ ਲੈ ਲਓ, ਵੱਡਾ ਲੈ ਲਓ। ਸਾਗ ਡਾਲਰ ਦੀ ਗੁੱਥੀ ਲਾਈ ਸੀ, ਅਜੇ ਮੈਨੂੰ ਚੇਂਜਿੰਗ ਨਹੀਂ ਦੱਸੀ, ਮੈਂ ਬੋਲੀ ਜਾ ਰਿਹਾ। ਵੈਸੇ ਤੁਸੀਂ ਜਾਓਗੇ ਨਾ ਕੈਲਡਨ ਸਬਜ਼ੀ ਫਾਰਮ ਤੇ, ਤੁਸੀਂ ਵੇਖੋਗੇ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਤਰ੍ਹਾਂ ਦੇ, ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ, ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਗੰਦਲਾਂ ਦਾ ਜਿਹੜਾ ਉਹ ਬਣਿਆ ਬਣਾਇਆ ਵੀ ਮਿਲਦਾ ਤੇ ਤੁਸੀਂ ਉਥੋਂ ਲਿਆ ਕੇ ਘਰੇ ਬਣਾਉਣਾ, ਉਹ ਤੁਹਾਡੀ ਮਰਜ਼ੀ ਹੈ। 1250 ਏਅਰਪੋਰਟ ਰੋਡ, ਕੈਲਡਨ ਏਅਰਪੋਰਟ ਤੇ ਮੇਫੀਲਡ, ਨੰਬਰ 905-840-9000 ਤੇ ਬਈ ਕਾਲ ਕੀਤੀ ਜਾ ਸਕਦੀ ਹੈ। ਹੁਣ ਅਸੀਂ ਤੁਹਾਨੂੰ ਪੰਜਾਬ ਲੈ ਚੱਲਾਂਗੇ। ਸਾਡੇ ਨਾਲ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਜੁੜਨ ਵਾਲੇ ਨੇ। ਖ਼ਬਰਾਂ ਦੇ ਹੁਣ ਤੱਕ ਤੁਸੀਂ 2 ਵਿਸ਼ੇਸ਼ ਬੁਲੇਟਿਨ ਸੁਣੇ ਨੇ। ਰੀਮਾ ਗੁਰਗਲਾਨੀ ਜੀ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ ਚਰਨਜੀਤ ਸਿੰਘ ਜੋਗੀ ਦੇ ਕੋਲੋਂ। ਮੇਰੇ ਕੋਲੋਂ ਖ਼ਬਰਾਂ ਸੁਣੀਆਂ ਨੇ, ਇੱਕ ਆਰਟੀਕਲ ਸੁਣਿਆ ਅੰਜੀ ਜੀ ਕੋਲ, ਖ਼ਬਰਾਂ ਸੁਣ ਚੁੱਕੇ ਹੋ। 1.5 ਘੰਟਾ ਬੀਤਿਆ, ਅਜੇ 1.5 ਘੰਟਾ ਹੋਰ ਹੈ ਕੀਦਾ ਸਾਹਿਬ ਨਾਲ, ਅੱਧਾ ਘੰਟਾ ਗੱਲਬਾਤ, ਫੇਰ ਮੇਰੇ ਪਾਸ ਖ਼ਬਰਾਂ ਪੰਜਾਬ ਤੋਂ ਰੀਮਾ ਗੁਰਗਲਾਨੀ ਜੀ ਲੈ ਕੇ ਹਾਜ਼ਰ ਨੇ, ਫਿਰ ਮਿੰਟੂ ਗੋਸਰੀਆ ਜੀ ਹਾਜ਼ਰ ਹੋਣਗੇ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਸਾਨੂੰ ਇੱਕ ਈਮੇਲ ਭੇਜੀ ਹੈ ਔਰ ਈਮੇਲ ਦੇ ਵਿਚ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਨੇ ਉਹਦੇ ਬਾਰੇ ਖ਼ਬਰ ਸੀ ਕਿ ਕਿਵੇਂ ਤੇ ਕਿਸ ਤਰੀਕੇ ਨਾਲ ਇੱਕ ਤੋਂ ਦੂਜੀ ਜਗ੍ਹਾ ਤੇ ਮਹਾਰਾਜ ਦੇ ਸਰੂਪ ਜਿਹੜੇ ਨੇ ਉਨ੍ਹਾਂ ਦੇ ਬਾਰੇ ਇੱਕ ਵਿਵਾਦ ਛਿੜਿਆ ਸੀ। ਉਹ ਇਨ ਬਿਨੋ ਦਾ ਪੰਜਾਬੀ ਦੇ ਵਿਚ ਜਿਹੜਾ ਉਲੱਥਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜੇ ਸਮਾਂ ਲੱਗਾ ਕੱਲ ਨੂੰ ਤਾਂ

0: ਮਲਪ੍ਰੀਤ ਸਿੰਘ ਨਾਲ ਗੱਲਬਾਤ ਵੀ ਕਰਾਂਗੇ ਜੋ ਲੀਗਲ ਐਡਵਾਈਜ਼ਰ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ, ਉਹ ਕੀ ਮਹਿਸੂਸ ਕਰਦੇ ਨੇ। ਸੋ ਸਮੇਂ ਦਰ ਸਮੇਂ ਅਸੀਂ ਕਈ ਵਾਰੀ ਉਨ੍ਹਾਂ ਨਾਲ ਗੱਲਬਾਤ ਕੀਤੀ, ਇਹ ਕਾਫੀ ਨਾਜ਼ੁਕ ਮਸਲਾ ਹੈ, ਪਰੰਤੂ ਮੇਰੇ ਨਾਲ ਇੱਕ ਕਾਲਰ ਨੇ ਸ਼ਾਇਦ ਕੁਛ ਕਹਿਣਾ ਚਾਹੁੰਦੇ ਨੇ। ਵੈਲਕਮ ਜੀ।
1: ਹੈਲੋ, ਸਤਿ ਸ੍ਰੀ ਅਕਾਲ ਜਾਵਲਾ ਜੀ।
0: ਤੁਸੀਂ ਇਹ ਤੇ ਹੋ ਜੀ, ਸਤਿ ਸ੍ਰੀ ਅਕਾਲ। ਅਸੀਂ ਬੇਨਤੀ ਕੀਤੀ ਹੈ ਕਿ ਇੱਥੇ 7:30 ਵਜੇ ਤੋਂ ਬਾਅਦ ਸਾਨੂੰ ਅਜੇ ਸਮੱਸਿਆ ਹੈਗੀ ਆ। ਹਾਂਜੀ, ਧੰਨਵਾਦ ਤੁਹਾਡਾ, ਅਸੀਂ ਉੱਥੇ ਲੱਗੇ ਹੋਏ ਆ, ਜਦੋਂ ਠੀਕ ਹੋ ਜੂਗਾ ਅਸੀਂ ਜਰੂਰ ਦੱਸ ਦਵਾਂਗੇ ਤੁਹਾਨੂੰ।
1: ਉਹ ਤਾਂ ਮੈਂ ਦੱਸਿਓ ਮੈਨੂੰ ਫੋਨ ਕਰਕੇ ਫੇਰ।
0: ਮਿਹਰਬਾਨੀ, ਲਵ ਯੂ, ਥੈਂਕ ਯੂ। ਲਓ ਫਿਰ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਪੰਜਾਬ, ਔਰ ਇਸ ਵਕਤ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਔਰ ਵੈਸੇ ਸਵੇਰੇ 5:30 ਵਜੇ ਤੋਂ ਲੈ ਕੇ ਰਾਤ ਦੇ 7:30 ਵਜੇ ਸਾਨੂੰ ਕੁਝ ਆਉਂਦੀ ਹੈ ਜੀ। ਰਾਤ ਦੇ ਪ੍ਰੋਗਰਾਮ ਦੇ ਵਿਚ ਅਸੀਂ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦੇ ਹੋਏ ਜੋ ਸਾਨੂੰ ਬ੍ਰੌਡਕਾਸਟ ਸੰਸਥਾ ਨੇ ਦਿੱਤਾ ਹੋਇਆ ਕਿ ਇਸ ਟਾਈਮ ਤੁਹਾਡੀ ਫ੍ਰੀਕੁਐਂਸੀ ਦੂਰ ਹੋਣੀ ਹੈ। ਉਹ ਟਾਵਰ ਤੇ ਸਾਡਾ ਕੰਮ ਚੱਲ ਰਿਹਾ, ਇੱਕ ਪਾਰਟ ਦੀ ਜ਼ਰੂਰਤ ਹੈ, ਉਹ ਜੇ ਆਨ ਦੀ ਵੇ ਹੈ ਜੇ ਨਹੀਂ ਸਾਡੇ ਕੋਲ ਪਹੁੰਚਿਆ। ਤੁਹਾਨੂੰ ਪਤਾ ਹੈ ਕਿ ਟਾਵਰ ਕਿਹੜੇ ਰੋਜ਼ ਲੱਗਦੇ ਨੇ, ਕਿਹੜਾ ਗਰੋਸਰੀ ਦਾ ਸਟੋਰ ਹੈ ਜਾਂ ਫਰਨੀਚਰ ਸਟੋਰ ਹੈ, ਇਹਦੇ ਲਈ ਕੁਝ ਸਪੈਸ਼ਲ ਇਕੁਪਮੈਂਟ ਹੁੰਦੇ ਨੇ, ਉਹਨਾਂ ਦਾ ਇੰਤਜ਼ਾਰ ਕਰਨਾ ਪੈਂਦਾ। ਜਿੱਦਣ ਉਹ ਆ ਗਿਆ ਉਦਣ ਸ਼ਾਇਦ ਠੀਕ ਹੋ ਜਾਵੇ, ਕੋਸ਼ਿਸ਼ ਕਰਾਂਗੇ ਜਲਦੀ ਲੱਗ ਜਾਵੇ। ਵੈਸੇ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ ਤਾਂ ਹੈ ਹੀ ਹੈ, ਓਵਾਨ ਦਾ ਏਰੀਆ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ ਤੋਂ ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਓਰੇਲੀਆ ਤੋਂ 35 ਕਿਲੋਮੀਟਰ ਦੂਰ ਸਵੇਰੇ ਸੁਣਿਆ ਜਾਂਦਾ, ਔਰੰਜਵੇਲ ਅਤੇ ਕਿਚਨਰ ਦੇ ਏਰੀਏ ਦੇ ਵਿਚ ਵੀ ਸੁਣਿਆ ਜਾਂਦਾ। ਸਾਡੇ ਇਕ ਬਿਜ਼ਨਸਮੈਨ ਨੇ ਬਹੁਤ ਹੀ, ਉਨ੍ਹਾਂ ਨੇ ਸਾਨੂੰ ਦਸਿਆ ਕੋਈ ਡੇਲੀ ਜਾਂਦੇ ਨੇ ਉਧਰ ਨੂੰ ਤੇ ਸੁਣਦੇ ਜਾਂਦੇ ਨੇ ਜੀ। ਸਵੇਰ ਵੇਲੇ ਦੀ ਰੇਂਜ ਜਿਹੜੀ ਹੈ ਇਨ੍ਹਾਂ ਏਰੀਆ ਦੇ ਵਿਚ ਸੁਣੀ ਜਾਂਦੀ ਹੈ, ਸਾਡੇ ਸਤਿਕਾਰਯੋਗ ਸਰੋਤਿਆਂ ਦੇ ਵੱਲੋਂ ਸਾਨੂੰ ਦਿੱਤੀ ਗਈ ਫੀਡਬੈਕ ਦੇ ਮੁਤਾਬਕ। ਸੋ ਤੁਹਾਡੇ ਕੋਲ ਜਿਹੜਾ ਵੀ ਨਜ਼ਰੀਆ ਹੁੰਦਾ ਤੁਸੀਂ ਆਫ ਦੀ ਸਾਨੂੰ ਜ਼ਰੂਰ ਦੱਸ ਦਿਆ ਕਰੋ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਹੁਣ ਚੱਲਾਂਗੇ ਪੰਜਾਬ, ਅਕੀਦਾ ਸਾਹਿਬ ਨਾਲ ਕਰਾਂਗੇ ਗੱਲਬਾਤ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320, ਦ ਵੌਇਸ ਆਫ ਦ ਸਿਟੀ।
3: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ, ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
0: ਵੈਲਕਮ ਬੈਕ। 7:33 ਕੁ ਸੈਕਿੰਡ ਸਟੂਡੀਓ ਦੀ ਘੜੀ ਦੇ ਮੁਤਾਬਕ ਨੇ, ਤੇ ਅਗਲੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਦੇ ਨਾਲ। ਸਟੂਡੀਓ ਦੇ ਨੰਬਰ 905-813-1320। ਅਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਐਨੂੰ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਡਿਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੰਜੂ ਜੀ।
5: ਸਤਿ ਸ੍ਰੀ ਅਕਾਲ ਅਕੀਦਾ ਜੀ, ਸਤਿ ਸ੍ਰੀ ਅਕਾਲ।
0: ਲਓ ਫਿਰ ਅੰਜੂ ਜੀ ਪੁੱਛਦੇ ਆ ਪਹਿਲਾ ਕੁਐਸਚਨ
5: ਜੀ। ਦਿੱਲੀ ਤੋਂ ਜਿਹੜਾ ਰੇਪ ਕੇਸ ਹੈਗਾ ਸੀ ਅਕੀਦਾ ਜੀ, ਉਹਦੀ ਦਿੱਲੀ ਦੀ ਜਿਹੜੀ ਟ੍ਰਾਇਲ ਕੋਰਟ ਦੀ ਜੱਜ ਰਜਨੀ ਰੰਗਾ ਨੇ ਬਲਾਤਕਾਰ ਪੀੜਿਤ ਬੱਚੀ ਦੇ ਜਿਹੜਾ ਦੋਸ਼ੀ ਹੈਗਾ ਉਹਨੂੰ ਸਜ਼ਾ ਸੁਣਾਉਣ ਤੋਂ ਬਾਅਦ ਕਾਮੈਂਟ ਲਿਖਿਆ, ਕੀ ਕਹਿਣਾ ਚਾਹੋਗੇ ਤੁਸੀਂ?
4: ਮੈਂ ਤਾਂ ਇੱਕ ਭਾਵਨਾਤਮਕ ਤਰੀਕਾ ਹੁੰਦਾ ਅੰਜੂ ਜੀ ਕਿ ਕੋਈ ਵੀ
0: ਹੈਲੋ
6: ਉਸ ਪ੍ਰਤੀ ਮਤਲਬ ਕਿ ਉਹਨਾਂ ਨੇ
4: ਇੱਕ ਭਾਵਨਾਤਮਕ ਕਿ ਕੋਈ ਵੀ ਜੱਜ ਜਦੋਂ ਕੋਈ ਫੈਸਲਾ ਸੁਣਾਉਂਦਾ ਤੇ ਉਸ ਦੇ ਨਾਲ ਭਾਵਨਾਤਮਕ ਤਰੀਕੇ ਨਾਲ ਜੁੜ ਜਾਵੇ। ਹੁਣ ਇਹ ਫੈਸਲਾ ਸੁਣਾਇਆ ਜਿਸ ਬੰਦੇ ਨੇ 2023 ਵਿਚ ਉਹਦੇ ਖਿਲਾਫ਼ ਜਿਹੜੀ ਬੇਟੀ ਆ ਉਹਦੇ ਰੇਪ ਕੀਤਾ ਸੀਗਾ, 10 ਸਾਲ ਦੀ ਬੱਚੀ ਸੀ ਉਹ, ਤੇ ਉਸ ਉਹਨੇ ਬੇਟੀ ਨੇ ਇੱਕ ਲਫ਼ਜ਼ ਕਿਹਾ ਸੀਗਾ ਜੱਜ ਸਾਹਿਬ ਨੂੰ ਕਿ ਤੁਸੀਂ ਜਿਹੜਾ ਮੁਲਜ਼ਮ ਹੈਗਾ ਉਸਨੂੰ ਅਜਿਹੀ ਸਜ਼ਾ ਸੁਣਾਓ ਕਿ ਉਹ ਉਮਰ ਭਰ ਲਈ ਜੇਲ੍ਹ ਚ ਰਹੇ ਤੇ ਉੱਥੇ ਬੁੱਢਾ ਹੋ ਜਾਵੇ, ਉਹ ਬਾਹਰ ਨਾ ਆ ਸਕੇ, ਉਹ ਬੁੱਢਾ ਹੋ ਜਾਵੇ ਉੱਥੇ। ਇਹ ਗੱਲ ਉਹਨੇ ਆਖੀ ਸੀ ਤੇ ਜੱਜ ਸਾਹਿਬ ਨੇ ਉਸਨੂੰ ਸਜ਼ਾ ਸੁਣਾਈ, ਉਮਰ ਕੈਦ ਹੋਈ ਆ ਉਹਨੂੰ ਪੋਕਸੋ ਐਕਟ ਤਹਿਤ, ਤੇ ਨਾਲੇ ਜੱਜ ਸਾਹਿਬ ਨੇ ਜਿਹੜੀ ਕਿ ਹੈਗੀ ਆ ਉਹ ਜਸਟਿਸ ਰੰਜਨੀ ਰੰਗਾ ਉਸਨੇ ਇੱਕ ਚਿੱਠੀ ਲਿਖੀ ਆ, ਭਾਵੁਕ ਚਿੱਠੀ ਲਿਖੀ ਆ ਉਸ ਬੱਚੀ ਨੂੰ, ਤੇ ਉਸਨੇ ਇਹ ਗੱਲ ਕਹੀ ਆ, ਕਹਿੰਦੀ ਉਹਦਾ ਨਾਂ ਰੱਖਿਆ ਉਹਨਾਂ ਨੇ ਨੋਟ ਆਫ ਕਰੇਜ਼, ਤੇ ਉਹਦਾ ਉਹਨੇ ਮਤਲਬ ਕਿ ਇੱਕ ਇਹ ਗੱਲ ਕਰਦਿਆਂ ਕਿਹਾ, ਕਹਿੰਦੀ ਵੀ ਮੈਂ ਇਹ ਤਾਂ ਨੀ ਤੇਰੇ ਜਿਹੜੇ ਤੇਰਾ ਦਰਦ ਆ ਅੰਦਰ ਜੋ ਬਲਾਤਕਾਰ ਦੇ ਪ੍ਰਤੀ ਦਰਦ ਜਿਹੜਾ ਹੈਗਾ, ਤੂੰ ਬਲਾਤਕਾਰ ਸ਼ਬਦ ਨੀ ਲਿਖਿਆ ਉਹਨੇ, ਖੈਰ ਜੋ ਇਸ ਘਟਨਾਕ੍ਰਮ ਪ੍ਰਤੀ ਦਰਦ ਤੂੰ

0: ਲਿਆ ਹੈਗਾ ਉਹ ਤਾਂ ਮੈਂ ਤੇਰਾ ਨਹੀਂ ਬਣਾ ਸਕਦੀ, ਉਹਦੇ ਬਾਰੇ ਤਾਂ ਮੈਂ ਤੈਨੂੰ ਤੇਰੇ ਕੋਈ ਨਹੀਂ ਦੱਸਦਾ ਜੀ, ਪਰ ਮੈਂ ਇੱਕ ਗੱਲ ਹੈਗੀ ਆ, ਮੈਂ ਇਹੋ ਜਿਹੀ ਸਜ਼ਾ ਸੁਣਾਈ ਆ ਤੇਰੇ ਦੋਸ਼ੀ ਨੂੰ ਕਿ ਹੁਣ ਉਮਰ ਭਰ ਜੇਲ੍ਹ ਚੋਂ ਬਾਹਰ ਨਹੀਂ ਆਏਗਾ। ਤੇ ਉਹਨੇ ਇਹ ਵੀ ਗੱਲ, ਉਹਨੇ 10 ਲੱਖ ਰੁਪਏ ਦੇਣ ਦਾ ਕਿਹਾ, ਉਹਨੇ ਮੁਆਵਜ਼ਾ ਵੀ 10 ਲੱਖ ਮੁਆਵਜ਼ਾ ਦੇ ਉਸ ਕੁੜੀ ਨੂੰ। ਤੇ ਨਾਲੇ ਦੇਖੋ ਇੱਕ ਉਹਨੇ ਕਿਹਾ ਬੇਟਾ, ਜੋ ਉਹਦੀ ਇਬਾਰਤ ਮੈਂ ਪੜ੍ਹ ਰਿਹਾ ਸੀਗਾ, ਡੀਅਰ ਚਾਈਲਡ, ਬੇਟਾ ਇਸ ਅਦਾਲਤ ਨੇ ਤੁਹਾਡੀ ਬਾਤ ਸੁਣੀ, ਜਬ ਤੁਮਨੇ ਕਿਹਾ ਤਾਂ ਕਿ ਜਬ ਤੱਕ ਅੰਕਲ ਬੁੱਢੇ ਨਾ ਹੋ ਜਾਏ ਤਬ ਤੱਕ ਉਹਨੇ ਜੇਲ੍ਹ ਮੇ ਹੀ ਰੱਖਾ ਜਾਏ, ਤਬ ਇਸ ਅਦਾਲਤ ਨੇ ਤੁਹਾਡੀ ਬਾਤ ਸੁਣੀ ਥੀ, ਆਜ ਇਸ ਅਦਾਲਤ ਨੇ ਤੁਹਾਡੀ ਮਾਂਗ ਕਾ ਜਵਾਬ ਦਿਆ ਹੈ, ਆਜ ਇਸ ਅਦਾਲਤ ਨੇ ਆਦੇਸ਼ ਦਿਆ ਹੈ ਕਿ ਜਿਸ ਵਿਅਕਤੀ ਕੋ ਤੁਮ ਅੰਕਲ ਕਹਿਤੀ ਥੀ ਬਈ ਅਬ ਕਭੀ ਆਜ਼ਾਦ ਨਹੀਂ ਹੋ ਸਕੇਗਾ, ਬਈ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਮੇ ਰਹੇਗਾ, ਵਹੀ ਬੁੱਢਾ ਹੋਗਾ ਔਰ ਵਹੀ ਉਸਕੀ ਜ਼ਿੰਦਗੀ ਖਤਮ ਹੋ ਜਾਏਗੀ, ਮੈਂ ਬਹਿ ਤੁਮੇ ਤੁਹਾਡੀ ਛੋਟੀ ਬਹਿਣ ਜਾਂ ਕਿਸੇ ਔਰ ਬੱਚੇ ਕੋ ਫਿਰ ਕਭੀ ਨੁਕਸਾਨ ਨਹੀਂ ਪਹੁੰਚਾ ਸਕੇਗਾ। ਲੰਬੀ ਚਿੱਠੀ ਆ ਤੇ ਉਹਨੇ 7 ਦਿਨਾਂ ਦੇ ਵਿੱਚ ਚਿੱਠੀ ਜਿਹੜੀ ਹੈਗੀ ਆ ਉਸ ਪਰਿਵਾਰ ਨੂੰ ਦੇਣ ਦਾ ਫੈਸਲਾ ਕਿਹਾ ਕਿ ਪੁਲਿਸ 7 ਦਿਨਾਂ ਦੇ ਵਿੱਚ ਵੀ ਉਸ ਪਰਿਵਾਰ ਤੱਕ ਚਿੱਠੀ ਪਹੁੰਚਾਵੇ, ਜੇਕਰ ਪਰਿਵਾਰ ਚਾਹੇ ਤਾਂ ਉਹ ਚਿੱਠੀ ਉਸ ਬੱਚੀ ਨੂੰ ਪੜ੍ਹ ਕੇ ਵੀ ਸੁਣਾ ਸਕਦਾ। ਤੇ ਇਹ ਪਰਿਵਾਰ ਨੇ ਦੇਖਣਾ ਮੌਕੇ ਤੇ ਵੀ ਕਿਹੋ ਜਿਹੇ ਸਰਕਮਸਟਾਂਸਿਸ ਹੈਗੇ ਤੁਹਾਡੇ, ਕਿਹੋ ਜਿਹੇ ਹਾਲਾਤ ਨੇ, ਤੁਸੀਂ ਉਹ ਚਿੱਠੀ ਕਿੱਦਾਂ ਸੁਣਾਉਣੀ ਆ। ਇਸ ਤਰ੍ਹਾਂ ਭਾਵਨਾਤਮਕ ਤਰੀਕੇ ਨਾਲ ਕਿ ਜੱਜ ਦਾ ਇੱਕ ਕੇਸ ਸੁਣਾਉਣ ਵਾਲੇ ਇੱਕ ਬੱਚੀ ਦੇ ਨਾਲ ਜੁੜ ਜਾਣਾ, ਇੱਕ ਨੋਟ ਲਿਖਣਾ, ਉਹ ਵੀ ਜ਼ਿੰਦਗੀ ਭਰ ਵਾਸਤੇ ਇਤਿਹਾਸਕ ਨੋਟ ਲਿਖਣਾ, ਇਹ ਆਪਣੇ ਆਪ ਚ ਦਿੱਲੀ ਟ੍ਰਾਇਲ ਕੋਰਟ ਦੀ ਜੱਜ ਰੰਜਨੀ ਰੰਗਾ ਨੇ ਕੰਮ ਕੀਤਾ ਹੈ।
1: ਜੱਜ ਰੰਜਨੀ ਗੰਗਾ ਰੰਗਾ ਨੂੰ ਅਸੀਂ ਸਲਿਊਟ ਕਰਦੇ ਹਾਂ, ਪਰ ਕਾਨੂੰਨ ਉਹੀ ਹੈ, ਇੱਥੇ ਅੰਕਲ ਹੈ ਉੱਥੇ ਬਲਾਤਕਾਰੀ ਸਾਧ ਹੈ, ਉਹਦੇ ਕੋਲ ਵੀ ਧੀਆਂ ਛੱਡਣ ਵਾਲਿਆਂ ਨੇ ਇਹੀ ਸੋਚਿਆ ਹੋਣਾ ਕਿ ਇਹ ਇਹਨਾਂ ਦੇ ਪਿਓ ਦੇ ਬਰਾਬਰ ਹੈ, ਉਹਨਾਂ ਲੜਕੀਆਂ ਨਾਲ ਬਲਾਤਕਾਰ ਹੋਇਆ, ਉਹ ਬਲਾਤਕਾਰੀ ਸਾਧ ਜੇਲ੍ਹ ਦੀਆਂ ਚਾਬੀਆਂ ਲਈ ਘੁੰਮਦਾ। ਜੱਜ ਰਜਨੀ ਗੰਗਾ ਨੂੰ ਤਾਂ ਸਲੂਟ ਹੈ, ਉਹਨੇ ਇਸ ਬੱਚੀ ਦੀ ਪੀੜ ਤੇ ਦੀ ਪੁਕਾਰ ਨੂੰ ਸੁਣਿਆ ਕਿ ਅੰਕਲ ਜੇਲ੍ਹ ਦੇ ਵਿਚ ਤਾ ਉਮਰ ਰਵੇ, ਬੁੱਢਾ ਹੋ ਕੇ ਉਥੇ ਹੀ ਮਰੇ, ਤੇ ਇੱਥੇ ਵੀ ਧੀਆਂ ਦਾ ਹੀ ਬਲਾਤਕਾਰ ਹੋਇਆ, ਇੱਥੇ ਕਤਲ ਵੀ ਹੋਇਆ। ਤੇ ਇਸ ਅਜਾਸ਼ੀ ਭਰੇ ਸਾਧ ਨੂੰ ਜਿਹਨੂੰ ਬਲਾਤਕਾਰ ਦਾ ਠੱਪਾ ਲੱਗਾ, ਜੇਲ੍ਹ ਦੀਆਂ ਚਾਬੀਆਂ ਦੇ ਕੋਲ ਨੇ ਜਦੋਂ ਮਰਜ਼ੀ ਆ ਜਾਂਦਾ। ਇਹ ਵੀ ਤਾਂ ਕਾਬਲੇ ਗੌਰ ਆ ਨਾ ਜੀ, ਜਦੋਂ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ ਉਦੋਂ ਕਿੰਨੀ ਸੰਪਤੀ ਸੜੀ ਹੈ ਭਾਰਤ ਦੀ, ਕਿਵੇਂ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਖੁੱਲ੍ਹੇਆਮ ਜਦੋਂ ਮਰਜ਼ੀ ਆ ਕੇ ਫਰਲੋ ਮਾਰ ਜਾਂਦਾ, ਕਿਉਂਕਿ ਵੋਟ ਬੈਂਕ ਹੈ ਨਾ ਉਹਦੇ ਕੋਲ, ਹੈ ਕਾਨੂੰਨ ਆ ਗਿਆ ਨਾ ਜੀ,
0: ਵੋਟ ਬੈਂਕ ਵੀ
1: ਆ ਗਿਆ ਨਾ ਕਾਨੂੰਨ, ਫਿਰ ਇੱਥੇ ਹੁਣ ਨੱਕ ਦੀ ਮੋਮ ਬਣ ਗਿਆ ਨਾ, ਮੋਮ ਦਾ ਨੱਕ ਬਣ ਗਿਆ ਨਾ ਜਿੱਧਰ ਮਰਜ਼ੀ ਮਰੋੜ ਲਓ, ਹਨਾ, ਕਿਉਂਕਿ ਉਹ ਵੀ ਬਲਾਤਕਾਰੀ ਹੈ, ਇਹ ਵੀ ਬਲਾਤਕਾਰੀ ਹੋਇਆ, ਇਸ ਧੀ ਨਾਲ ਵੀ ਮਾੜਾ ਤੇ ਹੋਇਆ, ਉਹਨਾਂ ਧੀਆਂ ਨਾਲ ਵੀ ਮਾੜਾ, ਉਹ ਵੀ ਅੰਕਲ ਸਮਝ ਕੇ ਹੀ ਛੱਡ ਕੇ ਆਏ ਹੋਣਗੇ ਬੱਚੀਆਂ ਨੂੰ ਉੱਥੇ, ਵੀ ਇੱਥੇ ਸਾਧ ਆ, ਸੁਧਰੇ ਹੋਏ ਦਾ ਨਾਮ ਹੈ, ਹੈਂ ਤੇ ਵੇਖ ਲਓ ਤੁਸੀਂ, ਇੱਥੇ ਇਹਨੂੰ ਕਹਿੰਦੇ ਯੋਰਾਵਰਾਂ ਦਾ 2700, ਸਾਡੀਆਂ ਸਰਕਾਰਾਂ ਇੱਥੇ ਘੁਰਾੜੇ ਮਾਰ ਰਹੀਆਂ ਨੇ, ਇਹ ਬਲਾਤਕਾਰੀ ਸਾਧ ਨਹੀਂ ਦੇਖਦਾ, ਜਦੋਂ ਮਰਜ਼ੀ ਫਰਲੋ ਮਾਰ ਲੈਂਦਾ, ਕਿਉਂਕਿ ਇੱਥੇ ਸਮੇਂ ਦਰ ਸਮੇਂ ਵੋਟਾਂ ਲੈਣੀਆਂ ਨੇ, ਤੇ ਉਹੋ ਜਿਹੇ ਉਹਦੇ ਪੈਰੋਕਾਰ ਨੇ ਕਿ ਧੀਆਂ ਦਾ ਬਲਾਤਕਾਰੀ ਹੈ, ਕਾਨੂੰਨ ਨੂੰ ਫਿਰ ਮੰਨਣ ਵਾਲੇ ਜਿਹੜੇ ਲੋਕ ਨੇ ਫਿਰ ਵੀ ਉੱਥੇ ਦਾ ਉੱਥੇ, ਚਲੋ ਪੀੜਤ ਬੱਚੀ ਨੂੰ ਇਨਸਾਫ ਮਿਲਿਆ, ਪਰ ਇਹ ਬਲਾਤਕਾਰ ਸਾਧ ਜਿਹੜਾ ਤੁਰਿਆ ਫਿਰਦਾ, ਜਦੋਂ ਮਰਜ਼ੀ ਬਾਹਰ ਆ ਜਾਂਦਾ, ਜਦੋਂ ਮਰਜ਼ੀ ਅੰਦਰ ਚਲ ਜਾਂਦਾ, ਕਿਉਂਕਿ ਹਰਿਆਣੇ ਦੇ ਵਿਚ ਬੀਜੇਪੀ ਦੀ ਸਰਕਾਰ ਹੈ, ਮੁੱਖ ਚੋਣ ਕਮਿਸ਼ਨ ਖਿਲਾਫ਼ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੈ ਬੇਟੀ ਬਚਾਓ ਬੇਟੀ ਪੜਾਓ। ਮੁੱਖ ਚੋਣ ਕਮਿਸ਼ਨ ਖਿਲਾਫ਼ ਰਣਨੀਤੀ ਬਣਾਉਣ ਲਈ ਕਾਂਗਰਸ ਦੀ ਦਿੱਲੀ ਵਿਚ 2.5 ਘੰਟੇ ਮੀਟਿੰਗ। ਮਹਾਰਾਸ਼ਟਰ ਨਿਰਵਾਣ ਸੈਨਾ ਤੇ ਸ਼ਿਵ ਸੈਨਾ UVT ਦਾ 4 ਅਕਤੂਬਰ ਨੂੰ ਪ੍ਰਦਰਸ਼ਨ। ਹਾਂਜੀ
0: ਚਾਵਲਾ ਸਾਹਿਬ, ਜਿਹੜਾ ਇਹ ਇਹਨਾਂ ਨੇ ਕੱਲ ਮੀਟਿੰਗ ਕੀਤੀ ਹੈ ਨਾ, ਰਾਹੁਲ ਗਾਂਧੀ ਵੀ ਸੀਗੇ, ਮਲਕਾਰਜਨ ਖੜਗੇ ਵੀ ਸੀਗੇ, ਕੁਮਾਰੀ ਸੈਲਜਾ ਵੀ ਸੀਗੀ, ਹੋਰ ਕਈ ਸਾਰੇ ਆਗੂ ਉੱਥੇ ਇਕੱਠੇ ਸੀਗੇ ਕਾਂਗਰਸ ਦੇ, ਤੇ ਜਿਨ੍ਹਾਂ ਨੇ ਉੱਥੇ ਇੰਦਰਾ ਭਵਨ ਦੇ ਵਿੱਚ ਮੀਟਿੰਗ ਕੀਤੀ ਆ। ਉਸ ਦੌਰਾਨ ਉਹਨਾਂ ਨੇ ਇਹ ਗੱਲ ਸਪਸ਼ਟ ਤੌਰ ਤੇ ਆਖੀ ਆ ਰਾਹੁਲ ਗਾਂਧੀ ਨੇ ਕਿ ਜਿਹੜਾ SIR ਤੇ ਇਹ ਜਿਹੜਾ ਵੋਟਿੰਗ ਮਸ਼ੀਨ ਹੈਗੀ ਆ, ਇਹ ਇੱਕ ਤਰ੍ਹਾਂ ਦਾ ਫਿਕਸ ਮੈਚ ਹੈਗਾ, ਤੇ ਅਸੀਂ ਇਸ ਗੱਲ ਨੂੰ ਲੈ ਕੇ ਕਾਫੀ ਉਤਾਰੂ ਹੈਗੇ ਆ ਕਿ ਇਸ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਤੱਕ ਲਿਜਾਈਏ, ਤੇ ਲੋਕਾਂ ਦੀ ਕਚਹਿਰੀ ਤੱਕ ਪਹੁੰਚੇ ਇਹ ਮਾਮਲਾ, ਤਾਂ ਕਿ ਭਾਰਤ ਦੇ ਵਿੱਚ ਲੋਕਤੰਤਰ ਦੇ ਹੋ ਰਹੇ ਘਾਣ ਨੂੰ ਬਚਾਇਆ ਜਾ ਸਕੇ। ਕਾਫੀ ਵੱਡੀ ਮੀਟਿੰਗ, ਕਾਫੀ ਲੰਮਾ ਸਮਾਂ, 2.5 ਘੰਟੇ ਦੇ ਕਰੀਬ ਮੀਟਿੰਗ ਚੱਲੀ, ਤੇ 2 ਅਕਤੂਬਰ ਨੂੰ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਵੈਸੇ ਕਾਂਗਰਸ ਦਾ, ਕੱਲ ਵੀ ਪ੍ਰਦਰਸ਼ਨ ਹੋਇਆ, ਪਰਸੋਂ ਵੀ ਪ੍ਰਦਰਸ਼ਨ ਹੋਏ ਨੇ ਪੰਜਾਬ ਦੇ ਵਿੱਚ, ਤਾਂ ਨਰਿੰਦਰ ਮੋਦੀ ਤੇ ਗਿਆਨੇਸ਼ ਕੁਮਾਰ ਦਾ ਪੁਤਲਾ ਵੀ ਸਾੜਿਆ ਗਿਆ, ਤੇ ਇਹ ਹੁਣ 2 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਇੰਡੀਆ ਗੱਠਜੋੜ ਵੱਲੋਂ ਜਿਹੜਾ ਮੀਟਿੰਗ ਵੀ ਕੀਤੀ ਜਾ ਰਹੀ ਆ, ਅੱਜ ਮੀਟਿੰਗ ਹੋਏਗੀ, ਉਸ ਮੀਟਿੰਗ ਦੇ ਵਿੱਚ ਇੰਡੀਆ ਬਲਾਕ ਦੇ ਜਿਹੜੇ ਤਕਰੀਬਨ ਸਾਰੇ ਦਲ ਆਉਣਗੇ, ਜਿਹੜੇ ਦਲ ਨਹੀਂ ਆਉਣਗੇ ਉਹਨਾਂ ਵਿੱਚ ਅਖਿਲੇਸ਼ ਯਾਦਵ ਨਹੀਂ ਪਹੁੰਚੇਗਾ, ਪਰ ਉਸਦੇ ਨੁਮਾਇੰਦੇ ਪਹੁੰਚਣਗੇ, ਉਧਵ ਠਾਕਰੇ ਨਹੀਂ ਪਹੁੰਚੇਗਾ ਪਰ ਉਹਦੇ ਨੁਮਾਇੰਦੇ ਪਹੁੰਚਣਗੇ। ਉਹਨਾਂ ਨੇ ਕਿਹਾ ਕਿ 2 ਅਕਤੂਬਰ ਦੀ ਤਿਆਰੀ ਵਾਸਤੇ ਸਾਨੂੰ ਮਿਹਨਤ ਕਰਨੀ ਪੈ ਰਹੀ ਹੈ, ਪਰ ਅਸੀਂ ਆਪਣੇ ਨੁਮਾਇੰਦੇ ਭੇਜ ਰਹੇ ਹਾਂ ਉੱਥੇ ਤੇ। ਪਰ ਆਮ ਆਦਮੀ ਪਾਰਟੀ ਤੇ DMK ਇਹ ਦੋਵਾਂ ਦੇ ਨੁਮਾਇੰਦਾ ਕੋਈ ਨਹੀਂ ਪਹੁੰਚੇਗਾ ਉੱਥੇ ਇੰਡੀਆ ਬਲਾਕ ਦੇ ਵਿੱਚ। ਆਮ ਆਦਮੀ ਪਾਰਟੀ ਦਾ ਇੱਕ ਵੱਖਰੀ ਡਮਰੂ ਹੁੰਦਾ, ਕਦੇ ਕਦੇ ਹੋਏ ਨਾ ਮੁੱਦਿਆਂ ਤੇ ਆਪਣਾ ਵੱਖਰਾ ਡਮਰੂ ਵਜਾ ਕੇ ਖੜ ਜਾਂਦੀ ਆ। DMK ਇਸ ਕਰਕੇ ਨਹੀਂ ਪਹੁੰਚ ਰਹੀ ਕਿਉਂਕਿ ਤਾਮਿਲਨਾਡੂ ਵੀ ਜਦੋਂ ਚੋਣ ਹੋਈ ਸੀਗੀ ਉਦੋਂ ਉਹਨਾਂ DMK ਜਿਹੜੇ ਕਾਂਗਰਸ ਨੇ ਜਿਹੜਾ ਕਿ ਵਿਜੇ ਥਲਪਤੀ ਹੈਗਾ ਉੱਥੇ ਦਾ ਮੁੱਖ ਮੰਤਰੀ ਆ, ਬੜਾ ਵੱਡਾ ਐਕਟਰ ਹੈਗਾ, ਹੀਰੋ, ਉਹਦੀ ਸਰਕਾਰ ਆ ਉੱਥੇ ਚੱਲ ਰਹੀ ਆ, ਉਸ ਦੇ ਪੱਖ ਵਿੱਚ ਵੋਟ ਪਾਈ ਸੀਗੀ ਕਾਂਗਰਸ ਨੇ, ਤੇ ਇਸ ਕਰਕੇ DMK ਉਹਦੇ ਖਿਲਾਫ ਹੋ ਗਈ ਸੀ, ਇਸ ਕਰਕੇ ਇੰਡੀਆ ਗੁਲਾਕ ਦੇ ਵਿੱਚ ਉਹ ਨਹੀਂ ਪਹੁੰਚ ਰਹੀ। ਹਾਂ, ਕੱਲ ਸੁਪਰੀਮ ਕੋਰਟ ਆਪਾਂ ਗੱਲ ਕਰਦੇ ਸੀ ਕੱਲ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਸੁਪਰੀਮ ਕੋਰਟ ਨੇ ਅਜੇ ਤੱਕ ਉਹ ਗੱਲ ਨਹੀਂ ਕੀਤੀ, ਪਰ ਸੁਪਰੀਮ ਕੋਰਟ ਰਾਜੀ ਹੋ ਗਿਆ ਉਹ ਪਟੀਸ਼ਨ ਸੁਣਨ ਵਾਸਤੇ। ਸੀਨੀਅਰ ਵਕੀਲ ਦਾ ਵਿਕਾਸ ਨੇ ਇਹ ਪਟੀਸ਼ਨ ਪਾਈ ਹੈ, ਵਿਕਾਸ ਸਿੰਘ ਨੇ, ਕਿ ਇਹਨਾਂ ਦੀ ਜਿਹੜੀ ਕਿ ਪਟੀਸ਼ਨ ਤੇ ਸੁਣਵਾਈ ਕੀਤੀ ਜਾਵੇ ਕਿ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕੀਤਾ ਜਾਵੇ ਜਾਂ ਡਿਸਮਿਸ ਕੀਤਾ ਜਾਵੇ, ਇਹ ਕੋਰਟ ਫੈਸਲਾ ਕਰੇ। ਹਾਂ, ਦੂਜੇ ਪਾਸੇ ਗੱਲ ਇਹ ਹੈ ਜੀ ਕਿ ਮਹਾਰਾਸ਼ਟਰ ਨਿਰਮਾਣ ਸੈਨਾ MNS ਜਿਹੜੀ ਕਿ ਉੱਥੇ ਹੈਗੀ ਆ, ਤੇ ਉਸ ਨੇ ਤੇ ਸ਼ਿਵ ਸੈਨਾ UBT ਉਧਵ ਠਾਕਰੇ ਵਾਲੀ ਨੇ 4 ਅਕਤੂਬਰ ਨੂੰ ਬੜਾ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਤੇ 2 ਅਕਤੂਬਰ ਦੇ ਪ੍ਰਦਰਸ਼ਨ ਵਿੱਚ ਵੀ ਉਹ ਸ਼ਾਮਲ ਹੋਵੇਗੀ। ਇਹ ਭਾਰਤ ਵਿੱਚ ਹੁਣ ਗਿਆਨੇਸ਼ ਕੁਮਾਰ ਦੇ ਖਿਲਾਫ ਇੱਕ ਤਰ੍ਹਾਂ ਦੀ ਲਹਿਰ ਖੜੀ ਹੋ ਰਹੀ ਹੈ। ਦੂਜੇ ਪਾਸੇ ਜਿਹੜਾ DPK ਆ, ਕਾਕਰੋ ਜਨਤਾ ਪਾਰਟੀ ਆ, ਉਹਨਾਂ ਨੇ ਵੀ 2 ਅਕਤੂਬਰ ਨੂੰ ਹੀ ਫੈਸਲਾ ਕੀਤਾ ਹੋਇਆ, ਉਹ ਪ੍ਰਦਰਸ਼ਨ ਕਰਨਗੇ 2 ਅਕਤੂਬਰ ਨੂੰ ਪੂਰੇ ਭਾਰਤ ਵਿੱਚ।
1: ਅਗੇ 9058132095813120, ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ, ਤੁਸੀਂ ਸੁਣ ਰਹੇ ਹੋ CJMR 1320, 70 ਸਾਲ ਤੋਂ ਪੁਰਾਣਾ ਇਹ ਸ਼ੋਅ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਹੋਰ ਵੀ ਫੁੱਲ ਪਲੈਸ ਜਿਹੜੀ ਅਸੀਂ ਪ੍ਰਮੋਸ਼ਨ ਵੱਖ ਵੱਖ ਸ਼ਹਿਰਾਂ ਦੇ ਵਿੱਚ ਉਸ ਤੱਕ ਸੁਣਿਆ ਜਾ ਸਕਦਾ ਜਾਂ ਸੁਣਿਆ ਜਾਂਦਾ ਉੱਥੇ ਕਰਨ ਜਾ ਰਹੇ ਹਾਂ। ਸੋ ਮੈਨੂੰ ਖੁਸ਼ੀ ਹੈ ਕਿ ਕੁਝ ਨਾਂ ਹੋਰ ਨੇ, ਪਰੰਤੂ ਅਸੀਂ ਅਫੀਸ਼ਲ ਨਹੀਂ ਅਜੇ ਅਨਾਊਂਸ ਕਰਾਂਗੇ, ਪਰ ਅਫੀਸ਼ਲ ਤੌਰ ਤੇ ਆਪਣੀ ਵੈਬਸਾਈਟ ਤੇ ਵੀ ਪਾ ਚੁੱਕੇ ਨੇ, ਸੋਸ਼ਲ ਨੈਟਵਰਕ ਮੀਡੀਆ ਤੇ ਵੀ ਪਾ ਚੁੱਕੇ ਨੇ। ਬਹੁਤ ਹੀ ਨੌਲੇਜੇਬਲ ਸ਼ੋਅ ਹੁੰਦਾ, ਭਾਵੇਂ ਕਿ ਵੀਰ ਗੁਰਵਿੰਦਰ ਆਲੂਵਾਲੀਆ ਜੀ ਤੇ ਪਰਮਜੀਤ ਸਿੰਘ ਵੀਰ ਜੀ ਕਿਸੇ ਜਾਣ ਪਹਿਚਾਣ ਦੇ ਮਥਾਜ ਨਹੀਂ ਹਨ। 3 ਅਕਤੂਬਰ ਨੂੰ ਉਹ ਪਹਿਲਾ ਪਲੇਠੀ ਦਾ ਸ਼ੋਅ ਜਿਹੜਾ ਹੈ ਲੈ ਕੇ ਐਵਰੀ ਸੈਟਰਡੇ ਇਸ ਚੈਨਲ 1320 ਤੇ, ਜਿੱਥੇ ਉਹ ਪਹਿਲਾਂ ਕਰਦੇ ਹੁੰਦਿਆਂ ਕਰਦੇ ਸੀ ਇਸੇ ਚੈਨਲ ਤੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੈਟਰਡੇ ਅਤੇ ਸੰਡੇ ਹਾਜ਼ਰੀ ਭਰਿਆ ਕਰਨਗੇ। ਸੋ ਜ਼ਰੂਰ ਸੁਣਿਆ ਕਰਨਾ, ਅਸੀਂ ਉਨ੍ਹਾਂ ਦਾ ਵੈਲਕਮ ਕਰਦੇ ਹਾਂ ਤੇ ਉਹ ਆਪਣੀ ਹੌਟ ਸੀਟ ਤੇ ਬੈਠ ਚੁੱਕੇ ਨੇ। ਜਿਵੇਂ ਸਾਡਾ ਟੈਸਟਿੰਗ ਪੀਰੀਅਡ ਹੈ, ਐਨੀ ਮੂਵਮੈਂਟ ਸਾਨੂੰ ਸਿਗਨਲ ਮਿਲ ਜਾਏਗਾ ਜੀ ਓਵਰ ਹੋ ਗਿਆ, ਤੇ ਉਦੋਂ ਬਾਅਦ ਫਿਰ ਟ੍ਰੇਨ ਚੱਲ ਪੈਣੀ ਹੈ। ਜਿੰਨੇ ਟਿਕਟ ਕਟਾ ਲਈ ਜਿਹੜੀ ਸੀਟ ਦੀ, ਉਹ ਉੱਥੇ ਕਦੋਂ ਉਤਰਦਾ ਨਹੀਂ ਉਤਰਦਾ ਇਸ ਸਮੇਂ ਦੀ ਬੁੱਕਲ ਦੇ ਵਿੱਚ ਹੈ, ਪਰ ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ। ਜਿਹੜੇ ਵੀਰ 2 ਚੁੱਤੀ ਦੇ ਵਿੱਚ ਨੇ, ਸਾਡੀ ਬੇਨਤੀ ਹੈ ਤੁਹਾਨੂੰ ਦਰਵਾਜ਼ੇ ਖੁੱਲ੍ਹੇ ਮਿਲਣਗੇ, ਤੁਸੀਂ ਆਓਗੇ, ਕਦਮ ਰੱਖੋਗੇ, ਇੱਕ ਕਦਮ ਤੁਸੀਂ ਸਾਡੇ ਵੱਲ ਪੁੱਟੋਗੇ, ਅਸੀਂ 2 ਪੁੱਟਾਂਗੇ। ਰੂਲ ਐਂਡ ਰੈਗੂਲੇਸ਼ਨ 70 ਸਾਲ ਤੋਂ ਚੱਲਦੇ ਆ ਰਹੇ ਇਸ CJMR 1320 ਦੇ ਬਿਲਕੁਲ ਉਸੇ ਹੀ ਤਰ੍ਹਾਂ ਰਹਿਣਗੇ। ਰੱਤੀ ਭਰ ਤਬਦੀਲੀ ਨਹੀਂ, ਸਿਰਫ ਤੇ ਸਿਰਫ ਆਫਿਸ ਜਿਹੜਾ ਉਹ ਚੇਂਜ ਹੋਇਆ ਤੇ ਇਹਦਾ ਫੋਨ ਚੇਂਜ ਹੋਇਆ ਤੇ ਚਾਬੀਆਂ ਤੁਹਾਡੇ ਕੋਲ ਨੇ। ਨੰਬਰ ਟੂ ਕਾਲ ਅਰਸ਼ 416-316-1515-4133-3515
2: ਜੀ। POK ਦੀ ਆਜ਼ਾਦੀ ਦੀ ਗੱਲ ਕਰੀਏ, ਉੱਥੇ ਸੰਘਰਸ਼ ਕਾਫੀ ਤੇਜ਼ ਚੱਲ ਰਿਹਾ ਜੀ, 25,000 ਤੋਂ ਵੱਧ ਸੰਘਰਸ਼ਕਾਰੀ ਉੱਥੇ LOC ਦੇ ਪਹੁੰਚੇ ਹੋਏ ਨੇ, ਤੁਸੀਂ ਕੀ ਕਹਿਣਾ ਚਾਹੋਗੇ?
0: ਅਸਲ ਜਿਹੜਾ ਅੰਜੂ ਜੀ, ਇਹ ਬੜਾ ਵੱਡਾ ਸੰਘਰਸ਼ ਹੈ ਉੱਥੇ POK ਜਿਹੜਾ ਕਿ ਪਾਕਿਸਤਾਨ ਆਕੂਪਾਈ ਕਸ਼ਮੀਰ ਹੈ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ, ਉਸ ਦੇ ਵਿੱਚ ਨਾ ਜੀ ਜਿਹੜਾ ਜੁਆਇੰਟ ਅਵਾਮੀ ਲੀਗ ਹੈਗੀ ਆ, ਉਸ ਨੇ ਵੱਡਾ ਅੰਦੋਲਨ ਸ਼ੁਰੂ ਕੀਤਾ ਹੋਇਆ। ਮਸਲਾ ਉਹਨਾਂ ਦਾ ਇਹ ਆ ਕਿ ਜਿਹੜਾ ਨਾ ਜ਼ਬਰਦਸਤੀ ਉੱਥੇ 50-52 ਸੀਟਾਂ ਹੈਗੀਆਂ ਨੇ, ਤੇ 8 ਸੀਟਾਂ ਅਜਿਹੀਆਂ ਨੇ ਜਿਹੜੀਆਂ ਕਿ ਪਾਕਿਸਤਾਨ ਦੇ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਆ ਉੱਥੇ MLA ਪਾਕਿਸਤਾਨ ਵਿੱਚੋਂ। ਉਹ ਕਹਿੰਦੇ ਆ ਵੀ ਪਾਕਿਸਤਾਨ ਦੇ MLA ਨਾਮਜ਼ਦ ਕਿਉਂ ਹੋਣ ਇੱਥੇ, ਸਰਕਾਰ ਸਾਡੀ ਪੀਓਕੇ ਦੀ ਆ, ਪੀਓਕੇ ਦੇ ਹੀ ਐਮਐਲਏ ਸਰਕਾਰ ਬਣਾਉਣ ਇੱਥੇ, ਤੇ ਉਹ ਇੱਥੇ ਬੰਦੇ ਮਿਹਨਤ ਕਰਦੇ ਆ ਤੇ ਮਿਹਨਤ ਕਰਕੇ ਵਾਰ ਵਾਰ ਇੱਥੇ ਰੌਲਾ ਪੈਂਦਾ ਤੇ ਤੁਸੀਂ ਅੱਠ ਬੰਦੇ ਲਿਆ ਕੇ ਇੱਥੇ ਸਰਕਾਰ ਬਣਾ ਲੈਂਦੇ ਹੋ। ਹੁਣ ਵੀ ਜਿਹੜਾ ਕਿ ਨਵਾਜ਼ ਸ਼ਰੀਫ ਦੀ ਪਾਰਟੀ ਜਿਹੜੀ ਹੈਗੀ ਆ, ਸਹਿਬਾਜ਼ ਸ਼ਰੀਫ ਦੀ ਪਾਰਟੀ ਦੀ ਸਰਕਾਰ ਉੱਥੇ ਜਿੱਤ ਗਈ ਇਸ ਟਾਈਮ, ਜਿੱਤੀ ਇਸ ਟਾਈਮ ਦੇ ਹਾਲਾਤ ਇਸ ਟਾਈਮ ਇਹ ਨੇ ਕਹਿੰਦੇ ਵੀ ਅਸੀਂ ਨੀ ਉੱਥੇ ਸਿੱਧੀਆਂ ਗੋਲੀਆਂ ਚਲਾਈਆਂ ਬੰਦਿਆਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਉੱਤੇ ਪਿਛਲੇ ਦਿਨ ਹੀ, ਮਤਲਬ ਕਿ ਤਕਰੀਬਨ ਕੋਈ ਮੇਰੇ ਖਿਆਲ 500 ਖਾਣੇ 800 ਦੇ ਕਰੀਬ ਬੰਦਾ ਮਰ ਗਿਆ ਉੱਥੇ, ਉਹ ਗੋਲੀਆਂ ਸਿੱਧੀਆਂ ਗੋਲੀਆਂ ਚਲਾਉਣ ਦੇ ਨਾਤੇ। ਤੇ ਇਸ ਹਾਲਾਤ ਦੇ ਵਿੱਚ 115ਵੇਂ ਦਿਨ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਕੱਲ ਫਿਰ ਕੀ ਕੀਤਾ, 25,000 ਤੋਂ ਵੱਧ ਅੰਦੋਲਨਕਾਰੀ ਭਾਰਤੀ ਸੈਨਾ ਦੇ ਜਿਹੜੀ ਆਪਣਾ ਸੀਮਾ ਹੈਗੀ ਆ ਭਾਰਤੀ ਸੀਮਾ ਉੱਥੇ ਪਹੁੰਚ ਗਏ, LOC ਤੇ ਪਹੁੰਚ ਗਏ ਤੇ ਭਾਰਤ ਨੂੰ ਆਵਾਜ਼ਾਂ ਮਾਰਨ ਲੱਗ ਪਏ ਕਿ ਅਸੀਂ ਭਾਰਤ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਇੰਡੀਆ ਨੂੰ ਮਿਲਣਾ ਚਾਹੁੰਦੇ ਹਾਂ ਤੇ ਉਹ ਸਾਨੂੰ ਇੰਡੀਆ ਮਿਲੇ। ਤੇ ਪਾਕਿਸਤਾਨ ਨੂੰ ਕਿਹਾ ਉਹਨੇ ਕਿ ਜਿਹੜਾ ਪੁੰਛ ਤੇ ਮੈਂਡਰ ਦਾ ਰਸਤਾ ਹੈਗਾ ਉਹ ਤੁਸੀਂ ਖੋਲੋ, ਉਸ ਰਸਤੇ ਨੂੰ ਅਸੀਂ ਭਾਰਤ ਨੂੰ ਮਿਲਣਾ ਚਾਹੁੰਦੇ ਹਾਂ। ਤੇ ਭਾਵੇਂ ਕਿ ਪਾਕਿਸਤਾਨ ਇਸ ਗੱਲ ਤੋਂ ਬਹੁਤ ਖਫਾ ਹੈਗਾ ਕਿ ਭਾਰਤ ਨੂੰ ਕਿਉਂ ਮਿਲਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਉਹ ਪਾਕਿਸਤਾਨ ਜਿਹੜਾ ਕਸ਼ਮੀਰ ਮੰਨਦਾ ਨੀ, ਪਾਕਿਸਤਾਨ ਆਪਣੇ ਆਪ ਵੀ ਇਹ ਸਾਡਾ ਕਸ਼ਮੀਰ ਆ, ਇਹ ਜਦ ਕਿ ਭਾਰਤ ਆਪਣਾ ਕਹਿੰਦਾ ਉਹਨੂੰ, ਉਹ ਪਾਕਿਸਤਾਨ ਤਾਂ ਜਿਹੜਾ ਸਾਡੇ ਵਾਲਾ ਹਿੱਸੇ ਦਾ ਕਸ਼ਮੀਰ ਆ ਉਹਨੂੰ ਵੀ ਆਪਣਾ ਆਕੀ ਜਾਂਦਾ, ਤਾਂ ਇਹ ਤਾਂ ਰੌਲਾ ਪਿਆ ਹੋਇਆ। ਤੇ ਹੁਣ ਇਹ ਇਹਨਾਂ 25,000 ਤੋਂ ਵੱਧ ਲੋਕਾਂ ਨੇ ਜਿਹੜੇ ਕਿ 25,000 ਤਾਂ ਗਿਣਤੀ ਚ ਉੱਥੇ ਆ ਗਏ ਨਾ ਜੀ, ਵੈਸੇ ਬੰਦੇ ਉੱਥੇ ਦੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜੁਆਇੰਟ ਅਵਾਮੀ ਲੀਗ ਦੇ ਨਾਲ ਨੇ ਲੋਕ ਜਿਹੜੇ ਕਿ ਪਾਕਿਸਤਾਨ ਤੋਂ ਹੁਣ ਵੱਖਰਾ ਵੀ ਹੋਣਾ ਚਾਹੁੰਦੇ ਆ।
1: ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਖਬਰ ਮੈਂ ਸਾਂਝੀ ਕੀਤੀ ਹੈ, ਉਨ੍ਹਾਂ ਦਾ ਇੱਕ ਬਿਆਨ ਹੈ ਕਿ ਅਮਰੀਕਾ ਭਾਰਤ ਨਾਲ ਲੜਾਈ ਨਹੀਂ ਸਮਝ ਰਿਹਾ। ਮੈਂ ਜਦੋਂ ਪੂਰੀ ਖਬਰ ਪੜ੍ਹੀ ਤਾਂ ਮੈਂ ਸਮਝ ਰਿਹਾ ਸਾਂ ਕਿ ਐਸ ਜੈਸ਼ੰਕਰ ਸਾਹਿਬ ਨੇ ਬਿਆਨ ਤਾਂ ਦਿੱਤਾ ਪਰ ਅਮਰੀਕਾ ਜੱਟ ਹੋਇਆ ਮੀਸਣਾ ਖੁਦਾ ਨੂੰ ਲੈ ਕੇ ਚੋਰ ਵਾਲੀ ਸੋਚ ਰੱਖਦਾ। ਹਾਂਜੀ, ਉਹ ਮੀਸਣਾ ਪਾਉਣਾ, ਉਹਨੂੰ ਪਤਾ ਸਭ ਕੁਝ ਕੀ ਹੋ ਰਿਹਾ। ਪਰ ਜੈਸ਼ੰਕਰ ਸਾਹਿਬ ਦਾ ਬਿਆਨ, ਤੁਹਾਡਾ ਨਜ਼ਰੀਆ ਇਹ ਤੇ ਕੀ ਕਹਿਣਾ ਚਾਹੋਗੇ?
0: ਮੈਸਨਾ ਚਾਵਲਾ ਸਾਹਿਬ ਉੱਥੇ ਬੋਲ ਰਹੇ ਸੀਗੇ, ਇਹ ਨਿਊਯਾਰਕ ਦੇ ਵਿੱਚ ਏਸ਼ੀਆ ਦੀ ਕਮਿਊਨਿਟੀ ਦਾ ਪ੍ਰੋਗਰਾਮ ਸੀਗਾ, ਉੱਥੇ ਉਹਨਾਂ ਨੇ ਬੋਲਿਆ ਤੇ ਉਹ ਕਹਿੰਦੇ ਵੀ ਉਹਨਾਂ ਦੇ ਸਵਾਲ ਜਵਾਬ ਵੀ ਉੱਥੇ ਹੋਏ ਐਸ ਜੈਸ਼ੰਕਰ ਨੂੰ, ਬੜੇ ਸੋਝੇ ਹੋਏ ਇਨਸਾਨ ਵਾਂਗੂ ਉਹਨਾਂ ਨੇ ਕੱਲ ਸਵਾਲ ਜਵਾਬ ਕੀਤੇ ਆ। ਵਿੱਚ ਨੂੰ ਮੈਂ ਜੈਸ਼ੰਕਰ ਦੀ ਆਲੋਚਨਾ ਵੀ ਕੀਤੀ ਆਪਾਂ ਨੇ, ਪਰ ਉੱਥੇ ਜਿਹੜਾ ਕਿ ਸਵਾਲ ਜਵਾਬ ਬੜੇ ਸੋਝੇ ਹੋਏ ਇਨਸਾਨ ਵਾਂਗ ਕੀਤੇ ਆ, ਕਿਉਂਕਿ ਇੱਕ ਮੰਤਰੀ ਪੱਧਰ ਦਾ ਮੀਡੀਆ ਹੁੰਦਾ ਜਦੋਂ ਨਾ ਜੀ, ਫਿਰ ਤਾਂ ਜਵਾਬ ਦੇਣੇ ਬੜੇ ਔਖੇ ਹੋ
1: ਜਾਂਦੇ। ਜੈਸ਼ੰਕਰ ਸਾਹਿਬ ਨੂੰ ਤੁਸੀਂ ਜਿੰਨਾ ਕੁ ਫਾਲੋ ਕਰੋਗੇ ਨਾ ਤੇ ਬਰੀਕੀ ਦੇ ਨਾਲ ਵੇਖੋਗੇ ਨਾ, ਇੱਕ ਗਡਕਰੀ ਸਾਹਿਬ ਨੂੰ ਤੁਸੀਂ ਬੋਲਦਿਆਂ ਸੁਣੋ, ਅਮਿਤ ਸ਼ਾਹ ਗਰਮ ਹੋ ਪੈਂਦੇ ਨੇ, ਉਹਨਾਂ ਦਾ ਬਲੱਡ ਪ੍ਰੈਸ਼ਰ ਛੇਤੀ ਹਾਈ ਹੋ ਜਾਂਦਾ। ਮੋਦੀ ਸਾਹਿਬ ਤਾਂ ਮੀਡੀਆ ਤੋਂ ਦੂਰ ਹੀ ਰਹਿੰਦੇ ਨੇ, ਪਰ ਜੈਸ਼ੰਕਰ ਸਾਹਿਬ ਦੀ ਤੁਸੀਂ ਬੋਲਬਾਣੀ ਸੁਣੋਗੇ, ਹਰ ਗੱਲ ਦਾ ਬੜੇ ਸੁਚੱਜੇ ਲਹਿਜੇ ਨਾਲ ਸਵਾਲਾਂ ਦਾ ਜਵਾਬ ਦਿੰਦੇ ਨੇ, ਗਰਮ ਨਹੀਂ ਹੁੰਦੇ।
0: ਵਿੱਚ ਵਿਚਾਲੇ ਜੇ ਇਹਨਾਂ ਦਾ ਹੋ ਗਿਆ,
1: ਚਲੋ ਡਿਪਲੋਮੇਟ ਆ, ਕਿਸੇ ਵੇਲੇ ਕੋਈ ਇਹੋ ਜਿਹੀ ਬੰਦਾ ਇਨਸਾਨ ਆ ਜੀ, ਫਿਰ ਵੀ ਕੋਈ ਨਾ ਕੋਈ ਮਾੜੀ
0: ਨਾ। ਉਹਨੇ ਕੱਲ ਇਹ ਕਿਹਾ ਕਿ ਅਮਰੀਕਾ ਜਿਹੜਾ ਹੈਗਾ, ਜਿਹੜੇ ਮੁੱਦਿਆਂ ਤੇ ਅਸੀਂ ਪਹਿਲੇ ਕੰਮ ਕਰ ਰਹੇ ਹਾਂ, ਭਾਰਤ ਜਿਹਨਾਂ ਮੁੱਦਿਆਂ ਤੇ ਡਿਪਲੋਮੈਟਿਕ ਤਰੀਕੇ ਨਾਲ ਕੰਮ ਕਰ ਰਿਹਾ, ਉਹ ਚਾਹੁੰਦਾ ਹੈ ਕਿ ਰੂਸ, ਯੂਕਰੇਨ, ਚੀਨ ਇਹ ਸਾਰੇ ਹੀ ਡਿਪਲੋਮੈਟਿਕ ਤਰੀਕੇ ਨਾਲ ਇਕੱਠੇ ਹੋਣੇ ਚਾਹੀਦੇ ਆ ਤੇ ਰੂਸ ਤੇ ਯੂਕਰੇਨ ਦੀ ਜੰਗ ਖਤਮ ਹੋਣੀ ਚਾਹੀਦੀ ਆ। ਹੁਣ ਉਹੀ ਕੰਮ ਕਹਿੰਦੇ ਟਰੰਪ ਨੇ ਕਰਨ ਲੱਗ ਪਏ, ਅਮਰੀਕਾ ਕਰਨ ਲੱਗ ਪਿਆ, ਉਹ ਰੂਸ ਨਾਲ ਵੀ ਸੰਬੰਧ ਬਣਾਈ ਫਿਰਦਾ, ਬਣਾਉਣ ਨੂੰ ਫਿਰਦਾ ਤੇ ਯੂਕਰੇਨ ਨਾਲ ਵੀ, ਦੋਵੇਂ ਵਿਰੋਧੀ ਨੇ, ਯੂਕਰੇਨ ਨੂੰ ਵੀ ਆਪਣਾ ਬਣਾਉਣ ਨੂੰ ਫਿਰਦਾ ਤੇ ਰੂਸ ਨੂੰ ਵੀ ਅਮਰੀਕਾ ਆਪਣਾ ਬਣਾਉਣ ਨੂੰ ਫਿਰਦਾ। ਕਹਿੰਦੇ ਚੀਨ ਦੇ ਨਾਲ ਇੰਨੀ ਵਿਰੋਧਤਾ ਸੀਗੀ, ਭਾਰਤ ਨੂੰ ਚੀਨ ਦੇ ਵਿਰੁੱਧ ਭੜਕਾਉਂਦਾ ਰਿਹਾ ਅਮਰੀਕਾ ਤੇ ਟਰੰਪ ਵੀ ਚੀਨ ਦੇ ਵਿਰੁੱਧ ਤੁਸੀਂ ਇੱਦਾਂ ਕਰੋ, ਚੀਨ ਦੇ ਵਿਰੁੱਧ ਤੁਹਾਡੇ ਨਾਲ ਆ ਸੀ। ਹੁਣ ਚੀਨ ਦੇ ਰਾਸ਼ਟਰਪਤੀ ਦੇ ਅੱਗੇ ਰੈੱਡ ਕਾਰਡ ਸਾਰੇ ਪਿਛਾਰੇ ਨੇ, ਇਹ ਹੁਣ ਇਹ ਇਲਾਜ ਚੱਲ ਰਿਹਾ। ਕਹਿੰਦੇ ਵੀ ਇਹ ਜਿਹੜੀ ਇਹ ਡਿਪਲੋਮੈਸੀ ਸਾਡਾ ਮਾਡਲ ਸੀਗਾ। ਦੂਜੀ ਗੱਲ ਆ, ਕਹਿੰਦੇ ਉਹ ਸਮਝਦਾ ਕਿ ਪਾਕਿਸਤਾਨ ਜਿਹੜਾ ਹੈਗਾ ਬਹੁਤ ਅੱਛਾ ਮੁਲਕ ਆ, ਪਾਕਿਸਤਾਨ ਤੁਸੀਂ ਹੀ ਜਿਹੜੇ ਤੁਸੀਂ ਹੀ ਅਮਰੀਕਾ ਦੀ ਜਿਹੜੀ UN ਹੈਗੀ ਆ ਉਸ ਦੇ ਹੀ ਜਿਹੜਾ ਆਫਿਸ ਦੇ ਖਿਲਾਫ਼ ਤੁਸੀਂ ਇਨਾਮ ਜਾਰੀ ਕਰਦੇ ਹੋ, ਉਹਦਾ ਅੱਤਵਾਦੀ ਆ ਪਾਕਿਸਤਾਨ ਨੇ ਰੱਖਿਆ ਹੋਇਆ ਉਹ, ਤੇ ਦੂਜੇ ਵਾਰ ਤੁਸੀਂ ਪਾਕਿਸਤਾਨ ਨੂੰ ਆਪਣਾ ਕਹਿ ਰਹੇ ਹੋ ਤੇ ਪਾਕਿਸਤਾਨ ਤੇ ਭਾਰਤ ਦੀ ਲੜਾਈ ਨੂੰ ਤੁਹਾਨੂੰ ਸਮਝਣਾ ਚਾਹੀਦਾ, ਸਮਝਣਾ ਪਏਗਾ ਕਿ ਪਾਕਿਸਤਾਨ ਕਿੱਦਾਂ ਭਾਰਤ ਵਾਲੇ ਪਾਸੇ ਅੱਤਵਾਦੀ ਭੇਜ ਰਿਹਾ ਤੇ ਉਹ ਤੁਹਾਨੂੰ ਜ਼ਰੂਰੀ ਸਮਝਣਾ ਹੋਏਗਾ। ਇਹ ਗੱਲ ਐਸ ਜੈਸ਼ੰਕਰ ਨੇ ਕੱਲ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਵਾਬ ਦਿੰਦਿਆਂ ਮੀਡੀਆ ਦੇ ਗੱਲਾਂ ਦਾ, ਤੇ ਉਹਨਾਂ ਨੇ ਕਾਫ਼ੀ ਸੋਝੇ ਹੋਏ ਇਨਸਾਨ ਵਾਂਗ ਜਵਾਬ ਦਿੱਤੇ ਆ ਕੱਲ੍ਹ ਜੀ।
1: ਜੀ ਅਗੇਨ 9058132320 ਤੇ ਦੋਸਤੋ ਤੁਹਾਡੇ ਕਾਲ ਆ ਸਕਦੀ ਹੈ। ਹਾਂਜੀ
2: ਜੀ ਅਕੀਦਾ ਜੀ, ਤੇਲੰਗਾਨਾ ਲੈ ਕੇ ਜਾ ਰਹੀ ਤੁਹਾਨੂੰ। ਤੇਲੰਗਾਨਾ ਦੇ CMA ਰੇਵੰਤ ਰੈਡੀ ਨੇ ਕਿਹਾ ਗਾ ਕਿ ਸ਼੍ਰੀ ਰਾਮ ਭਗਵਾਨ ਦਾ ਨਾਮ ਲੈਂਦੇ ਹੋ ਕਿ ਸ਼੍ਰੀ ਰਾਮ ਅਮੀਰਾਂ ਦੇ ਤੇ ਸ਼ਿਵ ਗਰੀਬਾਂ ਦੇ ਭਗਵਾਨ ਨੇ, ਉਸ ਟਿੱਪਣੀ ਦਾ ਕਾਫੀ ਪ੍ਰਤੀਕਰਮ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ?
0: ਉਹ ਕਹਿੰਦੇ ਕਦੇ ਨੀ ਕਹਿੰਦੇ ਮੋਦੀ ਜੀ ਹਰ ਹਰ ਮਹਾਂਦੇਵ, ਕਦੇ ਦੱਸੋ ਉਹਨੇ ਕਦੋਂ ਕਿਹਾ ਮੋਦੀ ਜੀ ਨੇ ਹਰ ਹਰ ਮਹਾਂਦੇਵ, ਤੇ ਕਦੋਂ ਉਹਨੇ ਸ਼ਿਵਾਂ ਦਾ ਗੱਲ ਕੀਤੀ ਆ, ਤੇ ਉਹ ਜਿਹੜੇ ਇਹ ਸ਼੍ਰੀ ਰਾਮ ਹੈਗੇ ਆ ਉਹਨਾਂ ਨੇ ਇਸ ਤਰੀਕੇ ਨਾਲ ਪੈਦਾ ਕੀਤਾ, ਜਿਹੜਾ ਇਸ ਸਰਕੋਸਟਾਂਸ ਪੈਦਾ ਕੀਤੇ ਆ, ਇਹ ਰੇਵੰਤ ਰੈਡੀ ਕਹਿੰਦੇ ਆ ਤੇਲੰਗਾਨਾ ਦੇ ਮੁੱਖ ਮੰਤਰੀ, ਵੀ ਉਹਨਾਂ ਨੇ ਸ਼੍ਰੀ ਰਾਮ ਨੂੰ ਅਮੀਰਾਂ ਦਾ ਭਗਵਾਨ ਬਣਾਤਾ, ਉੱਥੇ ਅਮੀਰਾਂ ਦਾ ਗਰੀਬਾਂ ਵਾਸਤੇ ਥਾਂ ਨੀ ਉੱਥੇ ਜਾਂਦੀ, ਗਰੀਬਾਂ ਨੂੰ ਉੱਥੇ ਬੈਠਣ ਨੂੰ ਥਾਂ ਨੀ ਮਿਲਦੀ, ਇਵਨ ਕਿ ਗਰੀਬ ਕੋਈ ਕਾਸਟ ਦਾ ਬੜਾ ਵੱਡਾ ਬੰਦਾ ਹੈਗਾ ਭਾਵੇਂ ਰਾਸ਼ਟਰਪਤੀ ਵੀ ਹੋਵੇ, ਉਹਨਾਂ ਨੂੰ ਉੱਥੇ ਉੱਥੇ ਜਾ ਕੇ ਅੰਦਰ ਜਾ ਕੇ ਮੱਥਾ ਟੇਕਣ ਦੀ ਇਜਾਜ਼ਤ ਨੀ ਹੈਗੀ। ਕਹਿੰਦੇ ਇਹ ਅਮੀਰਾਂ ਦਾ ਭਗਵਾਨ ਬਣਾ ਦਿੱਤਾ ਉਹਨਾਂ ਨੇ, ਕਿਉਂਕਿ ਇਹ ਆਰੀਅਨਾਂ ਦਾ ਭਗਵਾਨ ਆ, ਇਹ ਸ਼ਿਵ ਜਿਹੜਾ ਹੈਗਾ ਉਹ ਦਰਾਪਣਾਂ ਦਾ ਭਗਵਾਨ ਹੈ। ਇਸੇ ਕਰਕੇ ਹਾਲਾਤ ਇਸ ਟਾਈਮ ਦੇ ਕਾਂਗਰਸ ਦੇ, ਦੱਖਣ ਦੇ ਵਿੱਚ ਕਾਂਗਰਸ ਇਸ ਟਾਈਮ ਮਜ਼ਬੂਤ ਹੈਗੀ ਆ, ਦੱਖਣ ਚ ਅੱਜ ਵੀ ਕਾਂਗਰਸ ਮਜ਼ਬੂਤ ਹੈ, ਉੱਤਰ ਵਿੱਚ ਭਾਜਪਾ ਮਜ਼ਬੂਤ ਹੈ, ਉੱਤਰ ਵਾਲੇ ਪਾਸੇ ਆਰੀਅਨ ਲੋਕਾਂ ਦਾ ਰਾਜ ਹੈ ਤੇ ਦੱਖਣ ਵਾਲੇ ਪਾਸੇ ਦਰਾਵੜ ਲੋਕਾਂ ਦਾ ਰਾਜ ਆ। ਇਸ ਕਰਕੇ ਦਰਾਵੜ ਲੋਕ ਜਿਹੜੇ ਇਹ ਜ਼ਿਆਦਾ ਕਾਂਗਰਸ ਨੂੰ ਪਿਆਰ ਕਰਦੇ ਆ, ਉਹ ਕਿਉਂਕਿ ਗਰੀਬਾਂ ਦੇ ਭਗਵਾਨ ਵੱਲ ਜ਼ਿਆਦਾ ਵੱਧ ਰਹੀ ਆ ਕਾਂਗਰਸ ਜਿਹੜੀ ਹੈਗੀ ਆ। ਮਤਲਬ ਕਿ ਇਹ ਭਗਵਾਨਾਂ ਦੇ, ਉਹ ਵੀ ਹਿੰਦੂ ਦੇਵਤੇ ਹੈਗੇ ਆ, ਸ਼ਿਵ ਵੀ ਹਿੰਦੂ ਦੇਵਤਾ ਹੈਗਾ, ਤੇ ਜਿਹੜਾ ਭਗਵਾਨ ਭਾਜਪਾ ਨੂੰ ਲੈ ਕੇ ਜੋ ਭਗਵਾਨ ਭਗਵਾਨਾਂ ਦੇ ਰਾਮ ਦੇ ਅੱਡੋ ਅੱਡ ਹੋਣ ਦੀ ਜੋ ਪਿਰਤ ਪੈ ਰਹੀ ਆ ਹੁਣ ਨਵੀਂ, ਤੇ ਵੈਸੇ ਤਾਂ ਇਹ ਭਾਜਪਾ ਨੇ ਬਹੁਤ ਦੇਰ ਪਹਿਲਾਂ ਪਾਤੀ ਹੈ ਪਿਰਤ, ਤੇ ਉਹ ਪੈ ਰਹੀ ਆ, ਤੇ ਇਸ ਪਿਰਤ ਦੇ ਵਿੱਚ ਜਿਹੜਾ ਹੈਗਾ ਕੀ ਨਿਕਲੇਗਾ, ਦੇਸ਼ ਨੂੰ ਕੀ ਮਿਲੇਗਾ, ਭਾਰਤ ਨੂੰ ਕੀ ਮਿਲੇਗਾ, ਇਹ ਮੇਰੇ ਤੋਂ ਸੋਚ ਸਮਝ ਤੋਂ ਬਾਹਰ ਹੈ।
1: ਅਗੇਨ 9058131320905813-1320 ਸਵੇਰੇ ਗੁੱਡ ਮਾਰਨਿੰਗ ਸ਼ੋਅ ਰੰਗਲਾ ਪੰਜਾਬ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਸੇ ਚੈਨਲ CGMR 1320 AM ਤੇ ਸੁਣਿਆ ਜਾਂਦਾ ਹੈ, ਤੇ ਰਾਤ ਨੂੰ 6 ਤੋਂ 9, ਸੈਟਰਡੇ 1 ਤੋਂ 4, ਸੰਡੇ 1 ਤੋਂ 4, ਅਤੇ ਆਉਣ ਵਾਲੇ ਅਕਤੂਬਰ 3 ਤੋਂ ਸੈਟਰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਰੇਡੀਓ ਸੁਰਖਾਵ ਵੀਰ ਪਰਮਜੀਤ ਸਿੰਘ ਬਿਰਦੀ ਤੇ ਵੀਰ ਗੁਰਵਿੰਦਰ ਆਹਲੂਵਾਲੀ ਸ਼ੁਰੂ ਕਰਨ ਜਾ ਰਹੇ ਨੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੈਟਰਡੇ ਅਤੇ ਸੰਡੇ। ਹੋਰ ਵੀ ਕੁਝ ਨਾਮ ਲਿਸਟ ਦੇ ਵਿਚ ਨੇ, ਪਰੰਤੂ ਅਜੇ ਫਾਈਨਲ ਘੁੱਗੀਆਂ ਵੱਜਣੀਆਂ ਬਾਕੀ ਨੇ, ਜਦੋਂ ਉਹ ਆ ਗਏ ਦੁਚਿੱਤੀ ਚੋਂ ਬਾਹਰ ਨਿਕਲ ਗਏ ਤਾਂ ਉਨ੍ਹਾਂ ਦੇ ਨਾਮ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੇ ਕਰਾਂਗੇ, ਉਹ ਆਪਣੇ ਲੈਵਲ ਤੇ ਵੀ ਕਰਨਗੇ, ਅਸੀਂ ਵੀ ਕਰਾਂਗੇ। ਪ੍ਰੋਗਰਾਮ ਦੇ ਵਿਚ ਕੋਈ ਜਾਣਕਾਰੀ ਲੈਣ ਲਈ ਅਰਸ਼ 416-303-1515-416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਦੋ ਬੀਬੀਆਂ ਚਰਚਾ ਦੇ ਵਿਚ ਨੇ, ਇਕ ਬੀਬੀ ਹੋਰ ਆ ਗਈ ਹੈ, ਪਰੰਤੂ 961 ਵਾਲੀ ਕੋਠੀ ਵਾਲੀ ਬੀਬੀ ਦਾ ਤਾਂ ਮਾਮਲਾ ਜਿਹਾ ਠੰਡਾ ਜਿਹਾ ਪੈ ਗਿਆ, ਕਿਉਂਕਿ ਲਵਲੀ ਯੂਨੀਵਰਸਿਟੀ ਅਤੇ ਦੂਜੀ ਯੂਨੀਵਰਸਿਟੀ ਦੇ ਨੇ ਕਾਫੀ ਹੜਕੰਪ ਮਚਿਆ। ਉਹ ਬੀਬੀ ਦਾ ਮਸਲਾ, ਕਹਿੰਦੇ ਚਲੇ ਗਈ ਹੈ ਵਾਪਸ ਤੇ ਹਵਾ ਹੀ ਆ,
0: ਵਾਪਸ ਜਾਣ ਤੇ ਖਬਰ ਚਵਲ ਸਾਹਿਬ ਕੋਈ ਸਪਸ਼ਟ ਤੌਰ ਤੇ ਨਹੀਂ ਪਤਾ ਲੱਗੀ, ਰੌਲਾ ਜਿਹਾ ਪਿਆ ਹੋਇਆ ਕਿ ਵਾਪਸ ਚਲੀ ਗਈ ਹੈ, ਤੇ ਪਰ ਕੱਲ ਵੈਸੇ ਜਿਹੜੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚ ਨਾ ਜਿਹੜੇ ਇਹ ਹੈਗੇ ਆ ਵਾਰਸ ਪੰਜਾਬ ਦੇ ਆਲੇ, ਉਹਨਾਂ ਨੇ ਇਕੱਠੇ ਹੋ ਕੇ ਚਿੱਠੀ ਵਗੈਰਾ ਦਿੱਤੀ ਆ। ਵਾਰਸ ਪੰਜਾਬ ਦੇ ਵੀ ਨੇ ਕੁਛ, ਵੈਸੇ ਵੀ ਜਿਹੜੇ ਜਿਵੇਂ ਕਿ ਜਦਰ ਗਿਆਨੀ ਕੇਵਲ ਸਿੰਘ ਹੈਗੇ ਆ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਹੈਗੇ ਆ, ਸ਼੍ਰੋਮਣੀ ਕਮੇਟੀ ਮੈਂਬਰ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵਰਗੇ ਬੰਦੇ ਵੀ ਨਾਲ ਨੇ, ਐਡਵੋਕੇਟ ਨਵਕਿਰਨ ਸਿੰਘ ਬੜਾ ਵੱਡਾ ਐਡਵੋਕੇਟ ਆ ਜੀ ਇਹ ਚੰਡੀਗੜ੍ਹ ਦਾ, ਗੁਰਮਤ ਗਿਆਨ ਮਿਸਤਰੀ ਕਾਲ ਤੋਂ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸਤਰੀ ਕਾਲ ਤੋਂ ਅਮਰਜੀਤ ਸਿੰਘ, ਮਨਜਿੰਦਰ ਕੌਰ ਲੁਧਿਆਣਾ ਤੋਂ, ਬਿਰਸਾ ਫਾਊਂਡੇਸ਼ਨ ਲੁਧਿਆਣਾ ਤੋਂ ਸਲੋਚਨ ਵੀਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਪਰਮਜੀਤ ਸਿੰਘ, ਸੁਰਿੰਦਰਪਾਲ ਸਿੰਘ ਜਲੰਧਰ ਤੋਂ, ਇਹਨਾਂ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੱਲ ਬਹਿਰੀਨ ਦੀ ਔਰਤ ਦਾ ਦੇ ਮਾਮਲੇ ਦੇ ਵਿੱਚ ਇੱਕ ਪੱਤਰ ਭੇਜ ਦਿੱਤਾ ਹੈ, ਖੁੱਲਾ ਪੱਤਰ ਹੈ, ਤੇ ਉਹਨਾਂ ਨੇ ਕਿਹਾ ਕਿ ਕਿਸ ਬੰਦੇ ਨੇ ਸਿਫਾਰਿਸ਼ ਕੀਤੀ ਉਸ ਇੰਨਾ ਲੰਮਾ ਸਮਾਂ ਸਰਾਂ ਦੇ ਵਿੱਚ ਰਹਿਣ ਵਾਸਤੇ, ਕੌਣ ਬੰਦਾ ਇੰਨਾ ਲੰਮਾ ਸਮਾਂ ਕਿਸੇ ਔਰਤ ਨੂੰ ਰੱਖਣ ਵਾਸਤੇ ਸਹਿਮਤੀ ਪ੍ਰਗਟ ਕਰਕੇ ਤੇ ਰੱਖੀ ਰੱਖੀ ਔਰਤ, ਉਹ ਕੌਣ ਬੰਦਾ ਲੈ ਕੇ ਆਇਆ ਤੇ ਕਿਸ ਤਰੀਕੇ ਨਾਲ ਉੱਥੇ ਰਹਿੰਦੀ ਰਹੀ, ਤੇ ਬਹੁਤ ਸਾਰੇ ਤਕਰੀਬਨ 12 ਦੇ ਕਰੀਬ ਸਵਾਲ ਨੇ ਉਹਨਾਂ ਦੇ ਪੱਤਰ ਦੇ ਵਿੱਚ, ਤੇ 12 ਸਵਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹਨਾਂ ਸਵਾਲਾਂ ਵਾਲੇ ਪਾਸੇ ਤੁਸੀਂ ਕਿਉਂ ਨੀ ਜਾ ਰਹੇ, ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ, ਇਹ ਕਿਉਂ ਨੀ। ਦੂਜੇ ਪਾਸੇ ਗੱਲ ਤੋਂ ਚਾਵੜਾ ਸਾਹਿਬ, ਗੱਲ ਨਿੱਕੀ ਜੀ ਕੀਤੀ ਹੈ ਪਰ ਉਹ ਗੱਲ ਬਹੁਤ ਵੱਡੀ ਆ, ਤੁਸੀਂ ਗੱਲ ਛੋਈ ਆ,
1: ਫਰਾਂਸ ਤੋਂ
0: ਹੈਗੀ ਆ ਲਵਲੀ ਯੂਨੀਵਰਸਿਟੀ ਦੀ।
1: ਹਾਂਜੀ ਹਾਂਜੀ, ਮੈਂ ਫਰਾਂਸ ਵਾਲੀ ਬੀਬੀ ਦੀ ਵੀ ਨਾਲ ਗੱਲ ਕਰਨੀ ਆ। ਲਵਲੀ ਯੂਨੀਵਰਸਿਟੀ ਬਹੁਤ ਵੱਡੀ ਗੱਲ ਆ, ਛੋਟੀ ਜੀ ਗੱਲ ਨੀ ਜੀ, ਕਿਉਂਕਿ ਨੌਜਵਾਨ ਵੇਖੋ, ਨੌਜਵਾਨ ਜਦੋਂ ਹੁਣ ਕੰਮ ਮਚਾਉਂਦੇ ਨੇ ਨਾ, ਜਿਸ ਤਰੀਕੇ ਦੇ ਨਾਲ ਉੱਥੇ ਹੁਲੜਬਾਜ਼ੀ ਹੋ ਰਹੀ ਹੈ, ਜਿਸ ਤਰੀਕੇ ਦੇ ਨਾਲ ਉੱਥੇ ਲੁੱਟਾਂ ਖੋਹਾਂ ਹੋ ਰਹੀਆਂ, ਜਿਸ ਤਰੀਕੇ ਦੇ ਨਾਲ ਅੱਗਾਂ ਲੱਗੀਆਂ ਨੇ, ਜਿਸ ਤਰੀਕੇ ਦੇ ਨਾਲ ਤੋੜ ਫੋੜ ਹੋਈ ਹੈ, ਸਟੂਡੈਂਟਸ ਕਰਦੇ ਤਾਂ ਹਨ ਪਰ ਇਸ ਲੈਵਲ ਤੇ ਕਦੀ ਪਹਿਲਾਂ ਬਹੁਤ ਘੱਟ ਵੇਖਿਆ, ਬਹੁਤ ਜਗੋ ਤੇਰਵੀਂ ਹੋਈ ਹੋਵੇ ਤੇ ਫਿਰ ਗੱਲ ਵੱਖਰੀ ਹੈ। ਹਾਂਜੀ ਪਲੀਜ਼ ਕੰਟੀਨਿਊ ਕਰੋ ਤੁਸੀਂ।
0: ਕਾਰਨ ਇਹ ਪਹਿਲਾਂ ਫਰਾਂਸ ਦੀ ਗੱਲ ਕਰ ਲਈਏ, ਫਰਾਂਸ ਦੀ ਇੱਕ ਬਜ਼ੁਰਗ ਹੈਗੀ ਹੈ ਜੀ ਐਨ ਆਰ ਆਈ ਬੇਲਾ, ਇਹਦੀ ਪ੍ਰੋਪਰਟੀ ਦਾ ਮਾਮਲਾ ਹੈਗਾ, ਇਹਦਾ ਮੁੰਡਾ ਵੈਸੇ ਪੁਲਿਸ ਚ ਵੀ ਹੈਗਾ ਪੰਜਾਬ ਦੇ ਵਿੱਚ, ਤੇ ਜਦੋਂ ਇਹਨੇ ਸੋਚਿਆ ਵੀ ਅਸੀਂ ਘਰੇ ਖਣਪੜ ਕਰਾ ਲਈਏ ਤਾਂ ਪਤਾ ਨੀ ਕਿੱਥੋਂ ਆ ਗਈ ਪੁਲਿਸ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੱਕ ਲੈ ਗਈ ਪੁਲਿਸ ਇੱਥੋਂ, ਉੱਥੇ ਨੀ ਬੇਅਦਬੀ ਹੋਈ ਮੇਰੇ ਖਿਆਲ ਚ, ਬੇਅਦਬੀ ਕੀਤੀ ਉਹ ਜਗਿੰਦਰ ਕੌਰ ਦੋਸ਼ ਲਾਉਂਦੀ ਹੈ ਬੀਬੀ ਜਗਿੰਦਰ ਕੌਰ ਸੰਧੂ, ਤੇ ਬੀਜੇਪੀ ਨੂੰ ਮਿਲਣ ਵਾਸਤੇ ਗਈ ਸੀਗੀ, ਬੀਜੇਪੀ ਨਹੀਂ ਮਿਲੇ, ਕਹਿੰਦੇ ਵੀ ਨਹੀਂ ਤੂੰ ਮਿਲ ਸਕਦੀ, ਕਹਿੰਦੀ ਲੈ ਫਿਰ ਮੈਂ ਇੱਥੇ ਬਹਿ ਜਾਂਦੀ ਹਾਂ, ਉਹਨੇ ਬੀਜੇਪੀ ਚੰਡੀਗੜ੍ਹ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਤਾ ਕੱਲ, ਤੇ ਉਹ ਬੈਠੀ ਰਹੀ ਕਹਿੰਦੀ ਵੀ ਤੁਸੀਂ ਕਮਾਲ ਦੀ ਸਾਡੀ ਪ੍ਰੋਪਰਟੀ ਦੱਬਣ ਲੱਗੇ ਹੋਏ, ਜਿਹੜੇ ਕਿ ਲੈਂਡ ਮਾਫੀਆ ਸਾਡੀ ਜ਼ਮੀਨ ਖਤਮ ਕਰਨ ਲੱਗੇ ਹੋਏ ਨੇ, ਤੇ ਮੈਨੂੰ ਡੀਜੀ ਮਿਲਣ ਨੂੰ ਵੀ ਤਿਆਰ ਨਹੀਂ ਹੈਗੇ। ਕੱਲ ਫਿਰ ਡੀਜੀਪੀ ਇਹਨਾਂ ਨੂੰ ਜਦੋਂ ਧਰਨੇ ਤੇ ਬਹਿ ਗਈ ਬੀਬੀ, ਫਿਰ ਮਿਲੇ ਵੀ ਆ, ਭਾਵੇਂ ਟਾਈਮ ਘੱਟ ਲੱਗਿਆ ਘੱਟ ਮਿਲੇ ਆ, ਤੇ ਇਸ ਤਰ੍ਹਾਂ ਐਨ ਆਰ ਆਈ ਸਾਡੀਆਂ ਬਜ਼ੁਰਗ ਮਹਿਲਾਵਾਂ ਨੂੰ ਪੰਜਾਬ ਦੇ ਵਿੱਚ, ਜਿਹੜਾ ਕਿ ਐਨ ਆਰ ਆਈ ਮਿਲਣੀਆਂ ਵੀ ਹੁੰਦੀਆਂ ਨੇ ਅੱਜ ਕੱਲ੍ਹ, ਆਪ ਸਰਕਾਰ ਮਿਲਣੀਆਂ ਵੀ ਕਰਦੇ, ਐਨ ਆਰ ਆਈ ਮਿਲਣੀਆਂ ਵੀ ਕਰਦੀਆਂ ਨੇ, ਐਨ ਆਰ ਆਈ ਮਿਲਣੀਆਂ ਫਿਰ ਢਾਉਂਗੀ ਹੈ ਨਾ ਚਾਵਲਾ ਸਾਹਿਬ, ਜੇਕਰ ਜੋਗਿੰਦਰ ਕੌਰ ਸੰਧੂ ਵਰਗੀ ਬੀਬੀਆਂ ਬਜ਼ੁਰਗ ਮਹਿਲਾਵਾਂ ਦਾ ਇਹ ਹਾਲ ਹੈਗਾ।
1: ਆਪਾਂ ਗੱਲ ਗੱਲ ਆ ਆਮ ਆਦਮੀ ਪਾਰਟੀ ਨੂੰ ਐਨ ਆਰ ਆਈ ਨੇ ਜੋ ਸਹਿਯੋਗ ਦਿੱਤਾ ਨਾ, ਤੇ ਜੇ ਇਹ ਐਨ ਆਰ ਆਈ ਨੂੰ ਆਮ ਆਦਮੀ ਪਾਰਟੀ ਪਿੱਠ ਵਿਖਾਉਂਦੀ ਹੈ ਨਾ, ਤਾਂ ਫਿਰ ਇਸ ਤੋਂ ਵੱਧ ਅਕਿਰਤ ਘਨਤਾ ਕੋਈ ਨਹੀਂ ਹੋਵੇਗੀ। ਇਹ ਐਨ ਆਰ ਆਈ ਨੇ ਇਹੀ ਰੰਗਲਾ ਪੰਜਾਬ ਹੈ, ਜਦੋਂ ਬਲਤੇਜ ਪੰਨੂ ਔਰ ਨਾਲ ਦੀ ਨਾਲ ਭਗਵੰਤ ਮਾਨ ਇਹਨਾਂ ਦੇ ਨਾਲ ਆਏ ਤੇ ਮਨਪ੍ਰੀਤ ਬਾਦਲ ਆਏ, ਅਸੀਂ ਖੁੱਲ੍ਹ ਕੇ ਪ੍ਰਮੋਸ਼ਨ ਕੀਤੀ, ਖੁੱਲ੍ਹ ਕੇ ਬਿਨਾਂ ਮਤਲਬ ਕਹਿ ਲਓ ਤੁਸੀਂ ਪੈਸਾ ਲਿਆ, ਜਿੰਨੀ ਬਲਤੇਜ ਉਹਨਾਂ ਨੂੰ ਤਾਂ ਸ਼ਾਇਦ ਯਾਦ ਹੈ, ਯਾਦ ਕਰਾਉਣ ਦੀ ਲੋੜ ਨਹੀਂ, ਉਹਨਾਂ ਦੀ ਯਾਦ ਸ਼ਕਤੀ ਬੜੀ ਤੇਜ਼ ਹੈ, ਉਹਨਾਂ ਦੇ ਇੱਥੇ ਭੈਣ ਭਰਾ ਦੋਸਤ ਮਿੱਤਰ ਵਿੱਚ ਆਉਣ ਵਾਲੇ ਨੇ, ਇਹ ਕੱਟ ਵੱਢ ਕੇ ਨਾ ਭੇਜਿਓ, ਕਿਉਂਕਿ ਡਿਜੀਟਲ ਯੁੱਗ ਆ, ਸਾਰਾ ਆਨ ਏਅਰ ਪਿਆ ਤੇ ਆਈ ਪੀ ਟੀ ਵੀ ਬਾਕਸ ਤੇ ਵੀ ਆ, ਯੂਟਿਊਬ ਫੇਸਬੁੱਕ ਤੇ ਵੀ ਪਿਆ, ਵੈਸੇ ਉਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਆ, ਬੜੇ ਤੇਜ਼ ਤਰਾਰ ਬੁਲਾਰੇ ਨੇ, ਬੜੇ ਵਧੀਆ ਉਹ ਇੱਥੇ ਅਖਬਾਰ ਵੀ ਕੱਢਦੇ ਰਹੇ ਨੇ। ਇਹ ਗੱਲ ਵੱਖਰੀ ਹੈ ਕਿ ਚਰਚਾ ਸਾਡੇ ਨਾਲ ਹਮੇਸ਼ਾ ਹੀ ਰਹੀ ਹੈ ਔਰ ਕੇਸ ਵੀ ਲੜੇ ਨੇ ਉਹਨਾਂ ਨੇ, ਇੱਥੋਂ ਗਏ ਵੀ ਨੇ, ਔਰ ਜਿੰਨੇ ਲੋਕ ਹਰਸ਼ੀ ਸੈਂਟਰ ਦੇ ਅੰਦਰ ਸੀ ਉਦੋਂ ਜ਼ਿਆਦਾ ਬਾਹਰ ਮੁੜੇ ਸੀ। ਉਸ ਤੋਂ ਬਾਅਦ ਇੱਥੇ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਤੇ ਅਸੀਂ ਪੂਰਾ ਯੋਗ ਦਿੱਤਾ, ਅਸੀਂ ਵੀ ਚਾਹੁੰਦੇ ਸਾਂ ਕਿ ਕੁਝ ਵਾਕਈ ਬਦਲਾਅ ਆਵੇ, ਵਾਕਈ ਬਦਲਾਅ ਆਵੇ। ਸਾਨੂੰ ਲੱਗਦਾ ਸੀ ਕਿ ਜੇ ਬਲਤੇਜ ਪੰਨੂ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਆਪਣੀ ਨਿਰਪੱਖ ਪੱਤਰਕਾਰੀ ਕਰਕੇ ਜਾਣੀਆਂ ਜਾਂਦੀਆਂ ਨੇ, ਸਾਡੇ ਨਾਲ ਜੁੜੇ ਰਹੇ ਨੇ, ਤੇ ਜ਼ਰੂਰ ਕਿਤੇ ਨਾ ਕਿਤੇ ਜਦੋਂ ਉਹ ਸਮਾਜ ਨੂੰ ਕੋਈ ਇਹੋ ਜਿਹੀ ਗੱਲ ਹੋਊਗੀ ਤੇ ਉਹ ਡਟ ਕੇ ਆਪਣੇ ਬਿਆਨਾਂ ਤੇ ਖੜੇ ਰਹਿਣਗੇ, ਖੜੇ ਰਹਿੰਦੇ ਹੋਣਗੇ, ਸ਼ਾਇਦ ਹੋ ਸਕਦਾ ਉਹ ਬਿਆਨ ਸਾਡੇ ਤੱਕ ਨਹੀਂ ਪਹੁੰਚਦੇ। ਪਰ ਅੱਜ ਜੇ ਇਹ ਐਨ ਆਰ ਆਈਜ ਜਿਨ੍ਹਾਂ ਨੇ ਪੈਸੇ ਇੱਥੋਂ ਭੇਜੇ, ਅੰਨੇ ਵਾਹ ਭੇਜੇ, ਮੁਨਕਰ ਨਹੀਂ ਹੋ ਸਕਦੇ ਆਮ ਆਦਮੀ ਪਾਰਟੀ, ਲੈਣਾ ਲੱਗੀਆਂ ਚਾਂਦਨੀ ਬੈਂਕਟ ਹਾਲ ਦੇ ਵਿੱਚ ਬਰਫਾਂ ਮਿੱਧ ਕੇ ਪੈਸੇ ਕਮਾਉਣ ਵਾਲਿਆਂ ਨੇ ਆਪਣੇ ਪਾਸਪੋਰਟ ਹੱਥੀਂ ਫੜ ਕੇ ਇਹਨਾਂ ਨੂੰ ਪੇਮੈਂਟਾਂ ਦਿੱਤੀਆਂ, ਇਹਨਾਂ ਨੂੰ ਫੰਡ ਦਿੱਤੇ, ਤੇ ਇੱਥੇ ਢੋਲ ਢਮੱਕੇ ਵਜਾ ਕੇ ਰੰਗ ਬਿਰੰਗੀਆਂ ਦਸਤਾਰਾਂ ਸਜਾ ਕੇ ਸਾਨੂੰ ਸੁਣਦੇ ਵੀ ਨੇ ਧਾਲੀਵਾਲ ਸਾਹਿਬ, ਉਹ ਗਏ ਉੱਥੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਲਾ ਦਿੱਤਾ ਸਟਿੰਗ ਓਪਰੇਸ਼ਨ ਕਰਕੇ, ਆਮ ਆਦਮੀ ਪਾਰਟੀ ਨੇ ਕਿਹਾ ਸੀ। ਤੇ ਜੇ ਅੱਜ ਕੋਠੀਆਂ ਦੱਬੀਆਂ ਜਾਂਦੀਆਂ ਨੇ, ਜਾਇਦਾਦਾਂ ਦੱਬੀਆਂ ਜਾਂਦੀਆਂ ਨੇ ਐਨ ਆਰ ਆਈ ਦੀਆਂ, ਤਾਂ ਫਿਰ ਇਹ ਮਿਲਣੀਆਂ ਕੋਈ ਨਹੀਂ, ਤੇ ਗੋਂਗਲੋਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋਗੀ। ਜੇ ਇਸ ਬਜ਼ੁਰਗ ਐਨ ਆਰ ਆਈ ਮਹਿਲਾ ਨੂੰ ਉਹਦੇ ਘਰੇ ਖੰਡਪੜ ਸਾਹਿਬ ਰੱਖਣ ਦੇ ਉੱਤੇ ਹੀ ਪੁਲਿਸ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਜਾਂਦੀ, ਤੇ ਇਦੋਂ ਵੱਧ ਹੋਰ ਬੇਅਦਬੀ ਕੀ ਹੋਊਗਾ? ਜਾਂ ਬਿੱਲ ਬਣਾ ਰਹੇ ਸੀ ਬੇਅਦਬੀ ਵਾਲਾ, ਇਹ ਤੇ ਨੀ ਲਾਗੂ ਹੋਊਗਾ? ਹੁਣ ਸਵਾਲ ਹੈ ਵੈਸੇ ਵੱਡਾ
0: ਇਹਨੂੰ ਦੇਖੋ। ਮੈਂ ਨਾ ਕੋਸ਼ਿਸ਼ ਕਰਦਾ ਹੁੰਦਾ ਨਾ ਕਿ ਭਗਵੰਤ ਮਾਨ ਜਿਹੜਾ ਹੈਗਾ ਉਸ ਦੀ ਆਲੋਚਨਾਤਮਕ ਤਰੀਕੇ ਨਾਲ ਜਦੋਂ ਗੱਲ ਕਰਦੇ ਹਾਂ ਤਾਂ ਸਬੂਤ ਹੋਣ ਜ਼ਰੂਰ, ਤੇ ਕਈ ਵਾਰੀ ਬੰਦੇ ਕਹਿ ਦਿੰਦੇ ਆ, ਪਰ
3: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਕੱਲੀ ਵਿਚਾਰੀ ਫੋਟੋਆਂ ਲੱਗੀਆਂ ਨੇ ਅੱਜ ਕੁਝ ਅਖਬਾਰਾਂ 'ਚ ਲਾਈਆਂ ਨੇ, ਕੁਝ ਅਖਬਾਰਾਂ ਲਾਈਆਂ ਵੀ ਨਹੀਂ ਗਈਆਂ ਉਸ ਬੀਬੀ ਦੀਆਂ, ਤੇ ਇਹ ਬੜਾ ਆਪਣੇ ਆਪ ਚ ਬੜੀ ਵੱਡੀ ਘਟਨਾ ਚੱਲ ਰਿਹਾ। ਇਹਨੂੰ ਆਮ ਘਟਨਾ ਹੀ ਬਹੁਤ ਵੱਡੀ ਘਟਨਾ ਹੈ ਕਿ ਇੱਕ ਬਜ਼ੁਰਗ ਮਹਿਲਾ ਆਪਣੀ ਪ੍ਰੋਪਰਟੀ ਬਚਾਉਣ ਵਾਸਤੇ ਡੀਜੀਪੀ ਦਫ਼ਤਰ ਦੇ ਬਾਹਰਲੇ ਪਾਸੇ ਧਰਨੇ ਤੇ ਬਹਿ ਜਾਵੇ, ਇਹ ਕੋਈ ਆਮ ਘਟਨਾ ਨਹੀਂ। ਯੂਨੀਵਰਸਿਟੀਆਂ ਦੀ ਗੱਲ ਕਰ ਰਹੇ ਚਾਰੋ ਸਮੇਂ ਲਾਲੀ ਯੂਨੀਵਰਸਿਟੀ
1: ਕਾਲਰ ਨੇ ਇੱਕ ਮਿੰਟ ਹੋਰ ਰੱਖੋਗੇ, ਕਾਲ ਲੈ ਲਈਏ
0: ਜੀ ਜੀ ਜੀ।
1: ਵੈਲਕਮ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ, ਅਗਲੀ ਕਾਲ ਤੇ ਚੱਲਦੇ ਆ। ਵੈਲਕਮ ਜੀ।
4: ਹਾਂਜੀ ਚਾਵਲਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ, ਕੀ ਹਾਲ ਹੈ?
4: ਠੀਕ ਹੈ ਜੀ। ਇਹ ਗੱਲ ਚੱਲ ਰਹੀ ਸੀ ਐਨ ਆਰ ਆਈ ਬੀਬੀ ਦੀ, ਤੇ ਮੈਂ ਵੀ ਜਿਹੜੀ ਤੁਸੀਂ ਗੱਲ ਕਰਕੇ ਹਟਿਆ ਜਦੋਂ ਮਨਪ੍ਰੀਤ ਬਾਦਲ ਤੇ ਪੰਨੂ ਸਾਹਿਬ ਤੇ ਇਹ ਆਪਣਾ ਕੁਸ਼ਲਦੀਪ ਢਿਲੋਂਗਿੱਕੀ ਤੇ ਆਪਣਾ ਇਹ ਭਗਵੰਤ ਮਾਨ ਹੋ ਰਿਹਾ ਨੇ ਉਹ ਅਰਸ਼ੀ ਸੈਂਟਰ ਚ ਕੀਤਾ ਸੀਗਾ ਇਕੱਠ, ਉਦੋਂ ਲੋਕਾਂ ਨੇ ਬੇਹਿਸਾਬ ਇਹਨਾਂ ਨੂੰ ਲੋਕਾਂ ਨੂੰ ਪਿਆਰ ਦਿੱਤਾ ਸੀ।